ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਧੰਨਵਾਦ ਸਾਰਿਆਂ ਦਾ ਅੱਜ ਇਸ ਪ੍ਰੋਗਰਾਮ ਦੇ ਉੱਤੇ ਆਉਣ ਦਾ। ਓਰੀਐਂਟੇਸ਼ਨ ਖਾਲਸਾ ਸਕੂਲ ਫਰੀਮਾਉਂਟ ਦੀ ਸਾਲਾਨਾ ਅਸੀਂ ਗੈਟ ਟੂਗੈਦਰ ਕਰਦੇ ਹਾਂ, ਅਸੀਂ ਦੇਖਦੇ ਹਾਂ, ਲੁੱਕ ਫੋਰਵਰਡ ਸਟੇਟਮੈਂਟਸ ਹੁੰਦੀਆਂ ਸਾਡੀਆਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਖਾਲਸਾ ਸਕੂਲ ਫਰੀਮਾਉਂਟ ਦੇ ਲਈ ਅਸੀਂ ਕੀ ਲੈ ਕੇ ਆਉਣਾ। ਸੋ ਕੁਛ ਗੱਲਾਂ ਪੇਰੈਂਟਸ ਦੇ ਨਾਲ ਕਰਨੀਆਂ ਹੁੰਦੀਆਂ, ਸੋ ਮੇਰੀ ਕੋਸ਼ਿਸ਼ ਹੋਏਗੀ ਕਿ ਬੋਥ ਇੰਗਲਿਸ਼ ਐਂਡ ਪੰਜਾਬੀ ਵਿੱਚ ਆਪਣੀ ਕਨਵਰਸੇਸ਼ਨ ਹੋਏ। ਸੋ ਇਹਨੂੰ ਬੰਗਲਿਸ਼ ਵੀ ਕਹਿੰਦੇ ਆ, ਇੰਗਲਿਸ਼ ਐਂਡ ਪੰਜਾਬੀ। ਸੋ ਪ੍ਰੈਜੈਂਟੇਸ਼ਨ ਤਾਂ ਤੁਸੀਂ ਦੇਖੋਗੇ ਇਟਸ ਮੋਸਟਲੀ ਇਨ ਇੰਗਲਿਸ਼, ਪਰ ਕਨਵਰਸੇਸ਼ਨ ਦੇ ਵਿੱਚ ਵਿਲ ਟਰਾਈ ਕਿ ਆਪਾਂ ਇੰਗਲਿਸ਼ ਅਤੇ ਪੰਜਾਬੀ ਦੋਹਾਂ 'ਚ ਗੱਲ ਕਰੀਏ, ਕਿਉਂਕਿ ਆਪਾਂ ਦੇ ਕੋਲ ਆਡੀਅੰਸ ਦੇ ਵਿੱਚ ਦੋਨੋਂ ਤਰ੍ਹਾਂ ਦੇ ਬੈਠੇ ਆ। ਸੋ ਵੀ ਜਸਟ ਵਾਂਟ ਟੂ ਮੇਕ ਸ਼ੋਰ ਕਿ ਸਾਰੇ ਇੱਕ ਨੂੰ ਜਿਹੜੀ ਗੱਲਬਾਤ ਆ ਉਹ ਸਮਝ ਆ ਜਾਵੇ। ਸੋ ਇਹ ਕੋਸ਼ਿਸ਼ ਹੋਏਗੀ। ਸੋ ਆਓ ਆਪਾਂ ਸਾਰਿਆਂ ਤੋਂ ਪਹਿਲਾਂ ਖਾਲਸਾ ਸਕੂਲ ਦੇ ਬੱਚਿਆਂ ਤੋਂ ਇੱਕ ਸ਼ਬਦ ਸੁਣਦੇ ਹਾਂ, ਉੱਥੋਂ ਆਪਾਂ ਸ਼ੁਰੂਆਤ ਕਰਦੇ ਹਾਂ। ਇਹ ਤੋਂ ਬਾਅਦ ਅਰਦਾਸ ਹੋਏਗੀ, ਦੈਨ ਆਫਟਰ ਅਰਦਾਸ ਵਿਲ ਸਟਾਰਟ ਦ ਓਰੀਐਂਟੇਸ਼ਨ। ਠੀਕ ਹੈ ਜੀ, ਚਲੋ ਆਪਾਂ ਸੁਣਦੇ ਹਾਂ ਖਾਲਸਾ ਸਕੂਲ ਦੇ ਬੱਚਿਆਂ ਦੇ ਕੋਲੋਂ ਇਹ ਸ਼ਬਦ, ਅਤੇ ਆਪਣੇ ਅੱਜ ਦੇ ਪ੍ਰੋਗਰਾਮ ਦੀ ਇਸ ਤਰ੍ਹਾਂ ਸ਼ੁਰੂਆਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਬਹੁਤ ਸੋਹਣਾ ਬੱਚਿਆਂ ਨੇ ਕੀਰਤਨ ਕੀਤਾ, ਖਾਲਸਾ ਸਕੂਲ ਫਰੀਮਾਉਂਟ ਦੇ ਬੱਚੇ ਆ। ਸੋ ਜਿੱਦਾਂ ਸਾਡੀ ਪਰੰਪਰਾ ਹੈਗੀ ਆ ਕਿ ਆਪਾਂ ਹਰ ਇੱਕ ਹੀ ਕੋਈ ਜਿਹੜਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ, ਹੁਣ ਨਵੇਂ ਸਾਲ ਦੀ ਖਾਲਸਾ ਸਕੂਲ ਦੇ ਨਵੇਂ ਸਾਲ ਦੀ ਓਰੀਐਂਟੇਸ਼ਨ ਸ਼ੁਰੂ ਕਰਨ ਦੇ ਲਈ ਵੀ, ਆਓ ਸਾਰਿਆਂ ਤੋਂ ਪਹਿਲਾਂ ਗੁਰੂ ਮਹਾਰਾਜ ਤੋਂ ਅਸੀਸ ਲਈਏ ਅਤੇ ਅਰਦਾਸ ਕਰੀਏ ਜੀ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੌਤੀ ਜੀ ਸਹਾਏ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨੌ ਨਿਧਿ ਆਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਨ ਆਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਅਤੇ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸੇ ਪੰਥ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਤਿਆਂ ਦੀ ਓਟ ਅਕਾਲ ਪੁਰਖ ਵਾਹਿਗੁਰੂ ਜੀ ਹੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਮਹਾਰਾਜ ਆਪ ਜੀ ਦੀ ਮਿਹਰ ਸਦਕਾ ਫਰੀਮੌਂਟ ਦੀਆਂ ਸੰਗਤਾਂ ਅੱਜ ਆਪ ਜੀ ਦੇ ਅੱਗੇ ਇਕੱਤਰ ਹੋਈਆਂ ਮਹਾਰਾਜ ਇੱਥੇ ਫਰੀਮੌਂਟ ਖਾਲਸਾ ਸਕੂਲ ਦਾ ਇੱਕ ਨਵਾਂ ਸਾਲ ਸ਼ੁਰੂ ਹੋਣ ਜਾ ਰਿਹਾ ਹੈ ਆਪ ਜੀ ਨੇ ਕਿਰਪਾ ਕੀਤੀ ਬੱਚਿਆਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਉੱਦਮ ਬਖਸ਼ਿਆ ਮਹਾਰਾਜ ਬੱਚੇ ਉਹਨਾਂ ਦੇ ਪੇਰੈਂਟਸ ਸਾਡੇ ਸੇਵਾਦਾਰ ਟੀਚਰਸ ਸਾਰੇ ਆਪ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਨ ਮਹਾਰਾਜ ਆਪ ਜੀ ਸਾਡੇ ਸਾਰਿਆਂ 'ਤੇ ਕਿਰਪਾ ਕਰੋ ਸਾਨੂੰ ਸਾਰਿਆਂ ਨੂੰ ਬਲ ਉੱਦਮ ਬਖਸ਼ੋ ਮਹਾਰਾਜ ਤਾਂ ਜੋ ਅਸੀਂ ਆਉਣ ਵਾਲੇ ਸਾਲ 'ਚ ਆਪਣੇ ਬੱਚਿਆਂ ਨੂੰ ਗੁਰਮਤਿ ਗੁਰਮੁਖੀ ਦੀ ਵਿੱਦਿਆ ਦੇ ਸਕੀਏ ਮਹਾਰਾਜ ਆਪ ਸਾਰਿਆਂ 'ਤੇ ਬਖਸ਼ਿਸ਼ ਕਰੋ ਸੇਵਾਦਾਰਾਂ ਦੇ ਵਿੱਚੋਂ ਆਪ ਵਰਤ ਕੇ ਮਹਾਰਾਜ ਜੀ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਗੁਰਮਤਿ ਵਿੱਦਿਆ ਗੁਰਮੁਖੀ ਵਿੱਦਿਆ ਦਾ ਦਾਨ ਬਖਸ਼ੋ ਮਹਾਰਾਜ ਜੀ ਸੇਵਾ ਨਿਭਾਉਂਦਿਆਂ ਕੁਝ ਵੀ ਕਰਦਿਆਂ ਮਹਾਰਾਜ ਸਾਡੇ ਤੋਂ ਹੋਣੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ ਸਾਨੂੰ ਸਾਰਿਆਂ ਨੂੰ ਬਲ ਬਖਸ਼ਣਾ ਸਾਰਿਆਂ ਨੂੰ ਸੁਮਤ ਬਖਸ਼ਣੀ ਮਹਾਰਾਜ ਗੁਰਮਤਿ ਬਖਸ਼ਣੀ ਤਾਂ ਜੋ ਅਸੀਂ ਆਪ ਜੀ ਦੀ ਸਿਖਾਈ ਹੋਈ ਸਿੱਖਿਆ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਵੀ ਅੱਗੇ ਦੇ ਸਕੀਏ ਹੁਣ ਆਪ ਜੀ ਕਿਰਪਾ ਕਰੋ ਸਾਨੂੰ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਦੀ ਆਗਿਆ ਬਖਸ਼ੋ ਮਹਾਰਾਜ ਜੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ ਸਾਰੇ ਪੇਰੈਂਟਸ ਦਾ, ਬੱਚਿਆਂ ਦਾ ਜਿਹੜੇ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਆਏ ਆ, ਅਤੇ ਧੰਨਵਾਦ ਸਰਦਾਰ ਇਸ਼ਮੀਤ ਸਿੰਘ ਹੁਣਾਂ ਦਾ। ਸਰਦਾਰ ਇਸ਼ਮੀਤ ਸਿੰਘ ਫ੍ਰੀਮਾਉਂਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਜਿਨ੍ਹਾਂ ਨੂੰ ਨਹੀਂ ਪਤਾ ਹੋਏਗਾ ਉਹਨਾਂ ਦੇ ਲਈ ਦੱਸਦਾ ਕਿ ਫ੍ਰੀਮਾਉਂਟ ਦੇ ਵਿੱਚ ਜਿੱਦਾਂ ਪ੍ਰਧਾਨ ਸੈਕਟਰੀ ਇਸ ਤਰ੍ਹਾਂ ਦੀ ਅਸਾਈਨਡ ਨਹੀਂ ਹੁੰਦੇ, ਡੈਜੀਗਨੇਸ਼ਨ ਇੱਦਾਂ ਦੀ ਨਹੀਂ ਹੁੰਦੀਆਂ। ਸੋ ਜਿਹੜੀ ਗਵਰਨਿੰਗ ਕੌਂਸਲ ਆ ਉਹਨਾਂ ਦੇ ਮੈਂਬਰ ਆ ਸਰਦਾਰ ਅਸ਼ਮੀਤ ਸਿੰਘ ਹੁਣੀ, ਅਤੇ ਸਾਡੇ ਖਾਲਸਾ ਸਕੂਲ ਦਾ ਜਿਹੜਾ ਦੇਖ ਰੇਖ ਆ ਪ੍ਰਬੰਧ ਆ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਇਹ ਜਿਹੜਾ ਇੱਕ ਬ੍ਰਿਜ ਆ ਬਿਟਵੀਨ ਕਮੇਟੀ ਅਤੇ ਗੁਰਦੁਆਰਾ ਸਾਹਿਬ ਅਤੇ ਸਾਰੇ ਜਿਹੜੇ ਕੰਮ ਆ ਇਹ ਨਾਲ ਹੋ ਕੇ ਕਰਵਾਉਂਦੇ ਆ। ਸੋ ਬਹੁਤ ਬਹੁਤ ਧੰਨਵਾਦ ਭਾਅ ਜੀ ਅਸ਼ਮੀਤ ਸਿੰਘ ਹੁਣਾਂ ਦਾ। ਸੋ ਵਿਦਆਊਟ ਫਰਦਰ ਡਿਲੇ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਕਿ ਵਿਲ ਟਰਾਏ ਕਿ ਆਪਾਂ ਪੰਜਾਬੀ ਅਤੇ ਇੰਗਲਿਸ਼ ਦੋਹਾਂ ਦੇ ਵਿੱਚ ਗੱਲ ਕਰ ਸਕੀਏ, ਜਿਹੜੇ ਸਲਾਈਡਸ ਆ ਸਾਡੇ ਇੰਗਲਿਸ਼ ਦੇ ਵਿੱਚ ਆ, ਅਤੇ ਵਿਲ ਟਰਾਏ ਕਿ ਆਪਾਂ ਥੋੜ੍ਹਾ ਬਹੁਤਾ ਪੰਜਾਬੀ 'ਚ ਥੋੜ੍ਹਾ ਬਹੁਤ ਇੰਗਲਿਸ਼ ਵਿੱਚ ਵੀ ਬੋਲੀਏ, ਅਤੇ ਪੰਜਾਬੀ ਵਿੱਚ ਸਾਡੀ ਜਿਹੜੀ ਕਨਵਰਸੇਸ਼ਨ ਆ ਉਹ ਜ਼ਿਆਦਾ ਹੋਵੇ। ਸੋ 2026-27 ਦੀ ਓਰੀਐਂਟੇਸ਼ਨ ਦੇ ਵਿੱਚ ਆਪਾਂ ਅਰਦਾਸ ਤੋਂ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਅਰਦਾਸ ਕੀਤੀ, ਗੁਰੂ ਮਹਾਰਾਜ ਤੋਂ ਆਪਾਂ ਆਗਿਆ ਮੰਗੀ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਉਹਨੂੰ ਸ਼ੁਰੂ ਕੀਤਾ ਜਾਵੇ। ਅਤੇ ਆਪਣੀ ਜਿਹੜੀ ਗੱਲਬਾਤ ਆ ਅੱਜ ਦੀ, ਇਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਆ ਉਹ ਇਹ ਹੈ ਕਿ ਥੈਂਕ ਯੂ, ਧੰਨਵਾਦ ਕਰਨਾ ਬਣਦਾ। ਫ੍ਰੀਮਾਉਂਟ ਖਾਲਸਾ ਸਕੂਲ ਤਕਰੀਬਨ ਪਿਛਲੇ 3 ਦਹਾਕੇ ਤੋਂ ਜਿਹੜਾ ਉਹ ਲਗਾਤਾਰ ਚੱਲ ਰਿਹਾ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਜਿਹੜੇ ਇੱਥੋਂ ਗ੍ਰੈਜੂਏਟ ਹੋਏ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਬੱਚੇ ਆ ਇੱਥੋਂ ਉਹਨਾਂ ਕੀਰਤਨ ਦੀ ਦਾਤ ਲਈ, ਵਿੱਦਿਆ ਲਈ, ਅਤੇ ਅੱਗੇ ਜਾ ਕੇ ਉਹਨਾਂ ਆਪਣਾ ਨਾਂ, ਆਪਣੇ ਕੌਮ ਦਾ ਨਾਂ ਜਿਹੜਾ ਉਹ ਰੋਸ਼ਨ ਕੀਤਾ। ਸੋ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆ ਉਹਨਾਂ ਸਾਰੇ ਵੋਲੰਟੀਅਰ ਟੀਚਰਸ ਦਾ, ਟੀਚਿੰਗ ਟੀਚਰ ਅਸਿਸਟੈਂਟਸ ਦਾ, ਪੇਰੈਂਟ ਵੋਲੰਟੀਅਰ ਦਾ, ਸਟੂਡੈਂਟ ਵੋਲੰਟੀਅਰਸ ਦਾ, ਅਤੇ ਜਿਹੜਾ ਐਡਮਿਨਿਸਟ੍ਰੇਸ਼ਨ ਸਟਾਫ ਆ, ਜਿਨ੍ਹਾਂ ਦੇ ਬਦੌਲਤ ਹੀ ਜਿਹੜਾ ਖਾਲਸਾ ਸਕੂਲ ਜਿੱਥੇ ਅਸੀਂ ਦੇਖ ਰਹੇ ਹਾਂ ਅੱਜ ਉੱਥੇ ਹਾਂ। ਸੋ ਅੱਜ ਦੀ ਗੱਲ ਸ਼ੁਰੂ ਕਰਦੇ, ਲੈਟਸ ਸਟਾਰਟ ਵਿਦ ਅੱਜ ਦੀ ਗੱਲਬਾਤ, ਏਜੰਡਾ ਕੀ ਹੋਏਗਾ। ਸੋ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਹੁਣ ਤੋਂ ਤਕਰੀਬਨ 40 ਮਿੰਟ ਤੋਂ ਪਹਿਲੇ ਤਕਰੀਬਨ 35 ਮਿੰਟ ਦੇ ਵਿੱਚ ਜਿਹੜੀ ਆਪਣੀ ਕਨਵਰਸੇਸ਼ਨ 35 ਮਿੰਟਸ ਦੇ ਵਿੱਚ ਉਹਨੂੰ ਆਪਾਂ ਖਤਮ ਕਰ ਦਈਏ। ਸੋ ਲੈਟਸ ਗੋ ਥਰੂ ਏਜੰਡਾ ਟੂਡੇ। ਅੱਜ ਦਾ ਏਜੰਡਾ ਹੈਗਾ, ਆਪਾਂ ਸ਼ੁਰੂਆਤ ਕਰਾਂਗੇ ਕਿ ਵੀ ਨੀਡ ਟੂ ਆਸਕ ਅ ਬੇਸਿਕ ਕੁਸ਼ਚਨ ਕਿ ਸਾਡਾ ਖਾਲਸਾ ਸਕੂਲ ਦਾ ਪਰਪਸ ਕੀ ਆ, ਆਪਾਂ ਕਿਉਂ ਖਾਲਸਾ ਸਕੂਲ ਇੱਥੇ ਰਨ ਕਰਦੇ ਹਾਂ। ਸੋ ਉਹ ਤੋਂ ਬਾਅਦ 2026-2027 ਦੇ ਜਿਹੜੇ ਈਅਰ ਦੇ ਜਿਹੜੇ ਪ੍ਰੋਗਰਾਮ ਆ ਉਹਨਾਂ ਨੂੰ ਆਪਾਂ ਹਾਈ ਲੈਵਲ ਦੇ ਉੱਤੇ ਦੇਖਾਂਗੇ। ਕੁਛ ਐਫਰਟਸ ਅਪਲਿਫਟਮੈਂਟ ਅਤੇ ਸਪੋਰਟ ਦੀ ਆਪਾਂ ਗੱਲ ਕਰਾਂਗੇ ਕਿ ਸਾਰੇ ਕਿਸ ਤਰ੍ਹਾਂ ਅਸੀਂ ਰਲ ਮਿਲ ਕੇ ਖਾਲਸਾ ਸਕੂਲ ਨੂੰ ਆਪਾਂ ਅੱਗੇ ਲੈ ਕੇ ਜਾ ਸਕਦੇ ਹਾਂ। ਕੁਛ ਨਵੇਂ ਇਨੀਸ਼ੀਏਟਿਵਸ ਜਿਹੜੇ ਖਾਲਸਾ ਸਕੂਲ ਦੇ ਸਟਾਫ ਵੱਲੋਂ ਅਤੇ ਖਾਲਸਾ ਸਕੂਲ ਦੀ ਟੀਮ ਦੇ ਵੱਲੋਂ ਜਿਹੜੇ ਲਏ ਜਾ ਰਹੇ ਆ ਉਹਦੇ ਬਾਰੇ ਸਾਰਿਆਂ ਨੂੰ ਜਾਣੂ ਕਰਵਾਇਆ ਜਾਏਗਾ, ਕੋਸ਼ਿਸ਼ ਹੋਏਗੀ ਸਾਡੀ। ਕੁਛ ਗ੍ਰੇਡਿੰਗ ਗਾਈਡਲਾਈਨਸ ਦੀ ਗੱਲ ਕਰਾਂਗੇ, ਅਤੇ ਫਿਰ ਆਪਾਂ ਅਖੀਰ ਵਿੱਚ ਕਲਾਸ ਦੇ ਸਕੈਜੂਲ ਦੀ ਗੱਲ ਕਰਾਂਗੇ, ਅਤੇ ਕੁਛ ਸਾਡੀ ਕੋਸ਼ਿਸ਼ ਹੋਏਗੀ ਡਿਪੈਂਡਿੰਗ ਅਪੋਨ ਟਾਈਮ ਕਿੰਨਾ ਆਪਾਂ ਕੋਲ ਟਾਈਮ ਆ। ਸੋ ਕੁਛ ਆਪਾਂ ਗੱਲ ਕਰਾਂਗੇ ਕੁਸ਼ਚਨ ਐਂਡ ਆਨਸਰ ਦੀ, ਪਰ ਆਪਾਂ ਬਾਹਰ ਵੀ ਮਿਲ ਸਕਦੇ ਕਿਉਂਕਿ ਵੀ ਆਰ ਰੀਅਲੀ ਕੰਸਟਰੇਂਟ ਔਨ ਟਾਈਮ, ਅਤੇ ਜੇ ਆਪਾਂ ਕੋਈ ਇੱਥੇ ਸਮਾਂ ਹੋਏ ਤਾਂ ਇੱਥੇ ਵੀ, ਨਹੀਂ ਤਾਂ ਬਾਹਰ ਜਾ ਕੇ ਆਪਾਂ ਸਟਾਫ ਖਾਲਸਾ ਸਕੂਲ ਦਾ ਹੈਗਾ ਇੱਥੇ, ਯੂ ਕੈਨ ਆਸਕ ਇੰਡੀਵਿਜੁਅਲ ਕੁਸ਼ਚਨਸ, ਠੀਕ ਹੈ ਜੀ। ਸੋ ਅੱਜ ਦੀ ਆਪਾਂ ਕਨਵਰਸੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਖਾਲਸਾ ਸਕੂਲ ਦਾ ਪਰਪਸ ਕੀ ਆ, ਵਟ ਇਜ਼ ਦ ਪਰਪਸ ਆਫ ਖਾਲਸਾ ਸਕੂਲ। ਸੋ ਆਪਾਂ ਆਪਣੇ ਇਤਿਹਾਸਕ ਸਰੋਤਾਂ ਦੇ ਉੱਤੋਂ ਜਾਈਏ, ਅਤੇ ਭਾਈ ਕਾਨ ਸਿੰਘ ਨਾਭਾ, ਸ਼ਾਇਦ ਉਹਦਾ ਨਾਂ ਕੋਈ ਹੋਏਗਾ ਸਿੱਖ ਜਿਹਨੂੰ ਸ਼ਾਇਦ ਉਹਨਾਂ ਦਾ ਨਾਂ ਨਾ ਪਤਾ ਹੋਵੇ, ਉਹਨੇ ਪੰਜਾਬੀ ਦਾ ਐਨਸਾਈਕਲੋਪੀਡੀਆ ਲਿਖਿਆ ਸੀ, ਹੈ ਨਾ, ਉਹਨਾਂ ਗੁਰਦੁਆਰਾ ਸਾਹਿਬ ਦੀ ਡੈਫੀਨੇਸ਼ਨ ਦਿੱਤੀ ਆ। ਕਹਿੰਦਾ ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਦੇ ਲਈ ਸਕੂਲ ਆ, ਉਹਨਾਂ ਗੁਰਦੁਆਰਾ ਸਾਹਿਬ ਦੀ ਗੱਲ ਕੀਤੀ, ਹੈ ਨਾ। ਅਤੇ ਜਿਹੜਾ ਖਾਲਸਾ ਸਕੂਲ ਆ, ਜਿਹੜੀ ਆਪਾਂ ਨੂੰ ਟੀਚਿੰਗ ਦਰਬਾਰ ਹਾਲ ਦੇ ਵਿੱਚੋਂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਸਾਨੂੰ ਜਿਹੜੀ ਟੀਚਿੰਗ ਮਿਲਦੀ ਆ ਦਰਬਾਰ ਹਾਲ ਦੇ ਵਿੱਚੋਂ, ਜੋ ਅਸੀਂ ਅੰਡਰਸਟੈਂਡ ਕਰਦੇ ਹਾਂ, ਉਹਨੂੰ ਅਸੀਂ ਸੇਵਾ ਦੇ ਨਾਲ ਅੱਗੇ ਤੋਰਦੇ, ਉਹਨੂੰ ਅਸੀਂ ਸੇਵਾ ਦੇ ਵਿੱਚ ਰਹਿ ਕੇ ਸੇਵਾ ਕਰਦੇ ਹਾਂ, ਅਤੇ ਉਹੀ ਸਾਡਾ ਕਰੈਕਟਰ ਬਿਲਡ ਹੁੰਦਾ, ਅਤੇ ਜਦੋਂ ਕਰੈਕਟਰ ਬਿਲਡ ਹੁੰਦਾ ਦੈਟਸ ਹਾਉ ਵੀ ਮੂਵ ਦਿਸ ਇੰਟੂ ਆ ਨੈਕਸਟ ਜਨਰੇਸ਼ਨ, ਹੈ ਨਾ। ਸੋ ਮੋਟੇ ਤੌਰ ਦੇ ਉੱਤੇ 3 ਮੇਨ ਥਿੰਗਸ, ਵੀ ਗੁਰੂ ਸਾਹਿਬ ਨੂੰ ਜਾਣਨਾ, ਗੁਰਮੁਖੀ ਨੂੰ ਜਾਣਨਾ, ਕਿਉਂਕਿ ਗੁਰਮੁਖੀ ਗੁਰਬਾਣੀ ਦਾ ਰਾਹ ਵਾ ਅਤੇ ਪੂਰੀ ਇੱਕ ਤੁਹਾਨੂੰ ਸਾਨੂੰ ਪਤਾ ਕਿ ਬੋਲੀ ਦੇ ਦੁਆਲੇ ਸਿਵਿਲਾਈਜੇਸ਼ਨਸ ਹੁੰਦੀਆਂ, ਸੋ ਜਿਹੜਾ ਸਾਡਾ ਸਿਧਾਂਤ ਆ ਉਹ ਬੋਲੀ ਦੇ ਰਾਹੀਂ ਅੱਗੇ ਜਾਣਾ, ਸੋ ਗੁਰੂ ਨੂੰ ਜਾਣਨਾ, ਗੁਰਮੁਖੀ ਨੂੰ ਜਾਣਨਾ ਅਤੇ ਉਸ ਰਾਹ ਦੇ ਉੱਤੇ ਚੱਲਣਾ, ਲਿਵ ਦ ਪੈਥ ਥਰੂ ਸੇਵਾ ਸੰਗਤ ਅਤੇ ਸਰਬੱਤ ਦਾ ਭਲਾ, ਠੀਕ ਹੈ ਜੀ। ਸੋ ਆਪਾਂ 2026-27 ਦੀ ਗੱਲ ਕਰਦੇ ਹਾਂ, ਇਸ ਟਾਈਮ ਦੇ ਉੱਤੇ ਤਕਰੀਬਨ ਸਾਡੇ ਕੋਲ 450 450 ਦੇ ਕਰੀਬ ਜਿਹੜੇ ਸਟੂਡੈਂਟਸ ਆ ਉਹਨਾਂ ਦੀ ਰਜਿਸਟ੍ਰੇਸ਼ਨ ਸਾਡੇ ਕੋਲ ਆ, ਤਕਰੀਬਨ 170 ਕੀਰਤਨ ਦੇ ਸਟੂਡੈਂਟਸ ਆ ਜਿਹੜੇ ਇਨਰੋਲਡ ਆ ਖਾਲਸਾ ਸਕੂਲ ਦੇ ਵਿੱਚ, ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਇਨਰੋਲ ਹੋਣਗੇ। 29+ ਕਲਾਸਿਸ ਜਿਹੜੀਆਂ ਉਹ ਇੱਥੇ ਚੱਲ ਰਹੀਆਂ ਜਾਂ ਪਲੈਨਡ ਆ, ਹੈ ਨਾ। ਸੋ 42 ਤੋਂ ਜ਼ਿਆਦਾ ਸਾਡੇ ਕੋਲ ਟੀਚਰਸ ਆ ਅਤੇ ਸਟਾਫ ਆ ਜਿਹੜੇ ਕਿ ਵੋਲੰਟੀਅਰ ਆ। ਇਹ ਜਾਣਨਾ, ਇਹਦੇ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਕਿ ਆਲ ਆਫ ਅਸ ਜਿਹੜੇ ਤੁਸੀਂ ਆਪਾਂ ਮੈਂ ਇੱਥੇ ਐਡਮਿਨਿਸਟ੍ਰੇਸ਼ਨ ਸਟਾਫ ਦੇਖ ਰਹੇ ਹੋ ਜਾਂ ਜਿਹੜੇ ਤੁਸੀਂ ਟੀਚਰਸ ਦੇਖਦੇ ਹੋ, ਸਾਰੇ ਜਿਹੜੇ ਟੀਚਰਸ ਆ ਉਹ ਵੋਲੰਟੀਅਰ ਹੀ ਆ। ਸੋ 2026-27 ਦੇ ਵਿੱਚ ਆਪਾਂ ਕੁਛ ਕੈਲੰਡਰ ਡੇਟਸ ਦੇਖੀਏ, ਨੈਕਸਟ ਵੀਕ ਤੋਂ, ਨੈਕਸਟ ਵੀਕਐਂਡ ਤੋਂ 15-16 ਤੋਂ ਆਪਣਾ ਜਿਹੜਾ ਸਕੂਲ ਆ ਸਟਾਰਟ ਹੋਏਗਾ। ਮੇ 15-16-2027 ਦੇ ਵਿੱਚ ਸਕੂਲ ਦਾ ਸੈਸ਼ਨ ਜਿਹੜਾ ਐਂਡ ਹੋਏਗਾ, ਗਿਵ ਔਰ ਟੇਕ। ਸਾਡੇ ਕੋਲ ਸਮਰ ਬ੍ਰੇਕ ਨੂੰ ਕੱਢ ਦਈਏ, ਹੋਰ ਛੁੱਟੀਆਂ ਨੂੰ ਆਪਾਂ ਕੁਛ ਕੱਢ ਦਈਏ, ਵੀ ਹੈਵ ਅਬਾਊਟ 30 ਸਕੂਲ ਡੇਜ਼, ਟੀਚਿੰਗ ਡੇਜ਼ ਸਾਡੇ ਕੋਲ ਬਣਦੇ ਆ। ਸੋ ਕੁਛ ਨਾ ਇਹਦੇ ਵਿੱਚ ਆਪਾਂ ਗੱਲਾਂ ਕਰੀਏ, ਜਦੋਂ ਆਪਾਂ ਖਾਲਸਾ ਸਕੂਲ ਦੇ ਸੰਦਰਭ ਦੇ ਵਿੱਚ ਗੱਲਾਂ ਕਰਨੀਆਂ ਅਤੇ ਆਪਾਂ ਪੇਰੈਂਟਸ ਦੇ ਨਾਲ ਸ਼ੇਅਰ ਜ਼ਰੂਰ ਕਰਨੇ ਕਿ ਆਪਾਂ ਨਾ ਕੁਛ ਚੀਜ਼ਾਂ ਨੂੰ ਦੇਖਣ ਦਾ ਇੱਕ ਨਜ਼ਰੀਆ ਵੀ ਆਪਾਂ ਇਸ ਤਰ੍ਹਾਂ ਬਿਲਡ ਕਰੀਏ। ਇਹਦਾ ਕੰਪੈਰੀਜ਼ਨ ਇਸ ਸਲਾਈਡ ਜਿਹੜੀ ਤੁਸੀਂ ਉੱਪਰ ਦੇਖ ਰਹੇ ਹੋ, 30 ਆਵਰ, ਮੈਂ ਹੁਣੇ ਗੱਲ ਕੀਤੀ ਨਾ ਪਿੱਛੇ ਕਿ ਤਕਰੀਬਨ 30+ ਟੀਚਿੰਗ ਡੇ ਆ, ਗਿਵ ਔਰ ਟੇਕ 30 ਟੀਚਿੰਗ ਡੇ ਹੁੰਦੇ ਆ ਸਾਡੇ ਪੂਰੇ ਸਾਲ ਦੇ ਵਿੱਚ। ਸੋ ਉਹ ਜਿਹੜੇ 30 ਟੀਚਿੰਗ ਡੇ ਆ, 1 ਆਵਰ ਪਰ ਡੇ, ਸੋ ਦੈਟ ਇਜ਼ ਇਕੁਅਲ ਟੂ 30 ਆਵਰਸ ਪਰ ਈਅਰ। ਅਤੇ ਜੇ ਆਪਾਂ ਰੈਗੂਲਰ ਸਕੂਲਸ ਦੀ ਆਪਾਂ ਗੱਲ ਕਰੀਏ, ਤਾਂ ਮੈਂ ਫਰੀਮੌਂਟ ਯੂਨੀਫਾਈਡ ਸਕੂਲ ਡਿਸਟ੍ਰਿਕਟ, ਕਿਉਂਕਿ ਉਹਦੇ ਨਾਲ ਆਪਾਂ ਸਿੰਕ ਦੇ ਵਿੱਚ ਚੱਲਦੇ ਹਾਂ, ਫਰੀਮੌਂਟ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਕੰਪੈਰੀਜ਼ਨ 'ਚ ਗੱਲ ਕਰੀਏ ਤਾਂ 1170 ਆਵਰਸ ਟੀਚਿੰਗ ਆਵਰਸ ਉਹਨਾਂ ਦੇ ਬਣਦੇ ਆ। ਸੋ ਇਹਦੇ ਤੋਂ ਆਪਾਂ ਕੀ ਅੰਦਾਜ਼ਾ ਲਾ ਸਕਦੇ ਹਾਂ ਕਿ ਇੱਕ ਖਾਲਸਾ ਸਕੂਲ ਦਾ ਜਿਹੜਾ ਸਾਲ ਆ, ਦੈਟ ਇਜ਼ ਇਕੁਇਵਲੈਂਟ ਟੂ 1 ਵੀਕ ਆਫ ਰੈਗੂਲਰ ਸਕੂਲ, ਜਸਟ ਟੂ ਗੈਟ ਦੈਟ ਕੰਪੈਰੀਜ਼ਨ, ਕਿ ਤੁਸੀਂ ਰੈਗੂਲਰ ਸਕੂਲ ਦੇ ਵਿੱਚ 1 ਵੀਕ ਜਾਂਦੇ ਹੋ ਅਤੇ ਖਾਲਸਾ ਸਕੂਲ ਦੇ ਵਿੱਚ 1 ਸਾਲ ਜਾਂਦੇ ਹੋ, ਜੇ ਨੰਬਰ ਆਫ ਟੀਚਿੰਗ ਆਵਰਸ ਦੀ ਆਪਾਂ ਗੱਲ ਕਰੀਏ, ਅਤੇ ਦੈਟਸ ਹਾਓ ਦੇ ਆਰ ਇਕੁਅਲ, ਹੈ ਨਾ। 1 ਵੀਕ ਇਜ਼ ਇਕੁਅਲ ਟੂ 1 ਈਅਰ। ਸੋ ਇਹਦੇ ਵਿੱਚ ਆਪਾਂ ਇਹ ਗੱਲ ਇੱਥੇ ਗੱਲ ਕਰਨੀ ਆਪਣੀ ਕਿਉਂ ਬਣਦੀ ਆ, ਬਿਕਾਜ਼ ਜਿਹੜੀ ਆਪਣੀ ਵੀਕਲੀ ਕਲਾਸਿਸ ਹੁੰਦੀਆਂ ਉਹ ਸਟੂਡੈਂਟਸ ਨੂੰ ਸਟਰਕਚਰ ਦੇ ਸਕਦੀਆਂ, ਗਾਈਡੈਂਸ ਦੇ ਸਕਦੀਆਂ, ਸੰਗਤ ਦੇ ਸਕਦੀਆਂ, ਅਤੇ ਉਹਨਾਂ ਦੀ ਅਕਾਊਂਟੀਬਿਲਿਟੀ ਵੀ, ਚਲੋ ਤੁਸੀਂ ਆਹ ਕੰਮ ਕੀਤਾ ਵੀਕ, ਨੈਕਸਟ ਵੀਕ ਤੁਹਾਡਾ ਹੋਮਵਰਕ ਆ, ਤੁਸੀਂ ਉਹਨੂੰ ਗੈਟ ਬੈਕ ਹੋਣਾ, ਹੈ ਨਾ, ਅਕਾਊਂਟੀਬਿਲਿਟੀ ਉਹ 'ਚ ਬਚ ਜਾਂਦੀ ਆ। ਪਰ ਜਿਹੜੀ ਧਿਆਨ 'ਚ ਗੱਲ ਰੱਖਣ ਵਾਲੀ ਹੈ, ਅਤੇ ਦਿਸ ਇਜ਼ ਵੈਰੀ ਇੰਪੋਰਟੈਂਟ, ਉਹ ਇਹ ਆ ਕਿ ਜਿਹੜਾ ਕੌਨਫੀਡੈਂਸ ਆਉਣਾ, ਭਾਵੇਂ ਗੁਰਮੁਖੀ ਲਿਖਣ ਪੜ੍ਹਨ ਬੋਲਣ ਵਿੱਚ, ਭਾਵੇਂ ਗੁਰਮਤ ਦੀ ਗੱਲ ਕਰਨ ਦੇ ਵਿੱਚ, ਅਤੇ ਭਾਵੇਂ ਜਿਹੜਾ ਕੀਰਤਨ ਆ, ਉਹ ਤੁਹਾਡੀ ਪ੍ਰੈਕਟਿਸ ਜੋ ਤੁਸੀਂ ਘਰ ਦੇ ਵਿੱਚ ਕਰਦੇ ਹੋ, ਇਹ ਉੱਥੋਂ ਹੀ ਬੱਚਿਆਂ ਦਾ ਜਿਹੜਾ ਕੌਨਫੀਡੈਂਸ ਆ ਬਣਨਾ। ਸੋ ਦਿਸ ਇਜ਼ ਅ ਵੈਰੀ ਇੰਪੋਰਟੈਂਟ ਥਿੰਗ, ਵੀ ਜ਼ਰੂਰ ਬੱਚਿਆਂ ਦੇ ਉੱਤੇ ਜਿਹੜਾ ਆਪਾਂ ਘਰ ਵਿੱਚ ਜੋ ਕੰਮ ਕਰਦੇ ਹਾਂ, ਵੀ ਜੇ ਕਈ ਵਾਰ ਆਪਾਂ ਕੰਪੇਅਰ ਕਰਦੇ ਵੀ ਰੈਗੂਲਰ ਸਕੂਲੇ ਬੱਚੇ ਭੇਜਤੇ, ਖਾਲਸਾ ਸਕੂਲ ਬੱਚੇ ਭੇਜਤੇ, ਅਸੀਂ ਦੇਖ ਹੀ ਲਿਆ ਮੈਥ ਕਰਕੇ ਕਿ ਨੰਬਰ ਆਫ ਆਵਰਸ ਜੇ ਤੁਸੀਂ ਦੇਖਦੇ ਹੋ। ਸੋ ਪੇਰੈਂਟਸ ਦੀ ਜਿਹੜੀ ਆ ਤਪੱਸਿਆ ਹੀ ਕਹਿ ਲਓ, ਉਹ ਬਹੁਤ ਜ਼ਿਆਦਾ ਵਾ, ਅਤੇ ਉਹ ਇਟਸ ਨੋਟ ਈਜ਼ੀ, ਪਰ ਇੱਕ ਵਾਰੀ ਤੁਸੀਂ ਕਰੋਗੇ, ਜਿਨ੍ਹਾਂ ਨੇ ਕੀਤੀ ਆ, ਜਦੋਂ ਹੁਣ ਸਿਆਣੇ ਹੋ ਗਏ ਆ ਅਤੇ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ, ਦੇ ਆਰ ਸੋ ਪ੍ਰਾਊਡ। ਦੂਸਰੀ ਜਿਹੜੀ ਗੱਲ ਆਪਣੀ ਇੱਥੇ ਕਰਨੀ ਬਣਦੀ ਆ, ਉਹ ਹੈ ਕਿ ਦੇਖੋ ਜਿਹੜਾ ਖਾਲਸਾ ਸਕੂਲ ਆਪਾਂ ਹੁਣੇ ਗੱਲ ਕੀਤੀ ਆ, ਆਪਾਂ 42 ਦੇ ਪਲੱਸ ਆਪਣੇ ਅਨਪੇਡ ਵੋਲੰਟੀਅਰ ਟੀਚਰ ਸਟਾਫ ਹੈਗੇ ਆ, ਹੈ ਨਾ। ਇਹ ਸਾਰੇ ਜਿਹੜੇ ਆ ਇਹ ਹਰ ਵੀਕ ਆਉਂਦੇ ਆ ਆਪਣੇ ਘਰੋਂ, ਲੈਸਨਸ ਪ੍ਰਿਪੇਅਰ ਕਰਦੇ ਆ, ਕੰਮ ਦੀ ਗ੍ਰੇਡਿੰਗ ਕਰਦੇ ਆ, ਕਮਿਊਨੀਕੇਸ਼ਨ ਕਰਦੇ ਆ, ਸਕੈਜੂਲ ਬਣਾਉਂਦੇ ਆ, ਕਲੀਨ ਕਰਦੇ ਆ, ਇਵੈਂਟਸ ਨੂੰ ਔਰਗਨਾਈਜ਼ ਕਰਦੇ ਆ। ਤੁਸੀਂ ਦੇਖਿਆ ਕਿੰਨੇ ਆਪਣੇ ਇਵੈਂਟ ਹੁੰਦੇ ਆ ਥਰੂ ਆਊਟ ਦਾ ਈਅਰ, ਆਪਣੇ ਇਵੈਂਟ ਜਿਹੜੇ ਆ ਦੈਟ ਕੀਪਸ ਆਨ ਗੋਇੰਗ, ਹੈ ਨਾ, ਸਿੱਖ ਚਿਲਡਰਨ ਡੇ ਹੋ ਗਿਆ ਜਾਂ ਹੋਰ ਹੋ ਗਏ, ਹੈ ਨਾ, ਇਵੈਂਟਸ ਆਪਣੇ ਚੱਲਦੇ ਰਹਿੰਦੇ ਆ। ਸੋ ਉਹ ਵੀ ਕਰਦੇ ਆ, ਫਿਰ ਕਮਿਊਨੀਕੇਸ਼ਨ ਦਾ ਫੋਲੋ ਅਪ ਕਰਦੇ ਆ, ਹੈ ਨਾ, ਆਪਣੇ ਘਰ ਦੇ ਟਾਈਮ ਤੋਂ, ਨੋਟ ਓਨਲੀ ਵੀ ਜਿਹੜਾ ਟਾਈਮ ਉਹ ਸਕੂਲ ਲਾਉਂਦੇ ਆ, ਬਟ

0: ਹਰ ਵੀਕ ਲਗਾਤਾਰ ਥਰੂ ਆਊਟ ਦਾ ਈਅਰ ਜਾਣਾ ਹੈ ਨਾ। ਆਮ ਤੌਰ ਦੇ ਉੱਤੇ ਆਪਾਂ ਸਾਰੇ ਜਾਣੇ ਵੀਕ ਡੇ ਦੇ ਵਿੱਚ ਜ਼ਿਆਦਾਤਰ ਆਪਣੀ ਜੋਬਸ ਹੁੰਦੀ ਹੈ, ਤਾਂ ਕਹਿੰਦੇ ਵੀ ਯਾਰ ਵੀਕ ਡੇ ਵਿੱਚ ਜੋਬ ਕਰ ਕਰ ਥੱਕ ਗਏ, ਵੀਕਐਂਡ ਦੇ ਉੱਤੇ ਅਸੀਂ ਥੋੜ੍ਹਾ ਰਿਲੈਕਸ ਕਰਨਾ। ਬਟ ਨਹੀਂ, ਇਹਨਾਂ ਦੇ ਲਈ ਵੀਕਐਂਡ ਰਿਲੈਕਸ ਨਹੀਂ ਆ, ਦੇ ਸਟਿਲ ਕਹਿਣਾ ਪਲੈਨ ਕਿ ਵੀਕਐਂਡ ਦੇ ਉੱਤੇ ਖਾਲਸਾ ਸਕੂਲ ਹੋਣਾ। ਸੋ ਉਹਨਾਂ ਦੀ ਕਮਿਟਮੈਂਟ ਆ, ਹੁਣ ਇਹਨਾਂ ਦੀ ਕਮਿਟਮੈਂਟ ਤਾਂ ਹੈਗੀ ਆ, ਇਹ ਸਭ ਕੁਝ ਜਿਹੜਾ ਖਾਲਸਾ ਸਕੂਲ ਦਾ ਸਾਰਾ ਇਨਫਰਾਸਟ੍ਰਕਚਰ, ਇਟ ਇਜ਼ ਪੋਸੀਬਲ ਡਿਊ ਟੂ ਕਮਿਟਮੈਂਟ ਆਫ ਦ ਵੋਲੰਟੀਅਰਸ। ਸੋ ਪਰ ਜਿਹੜੀ ਪੇਰੈਂਟਸ ਦੀ ਪਾਰਟੀਸਪੇਸ਼ਨ ਆ, ਇਟਸ ਕੈਨ ਮੇਕ ਇਟ ਮੋਰ ਸਟਰੋਂਗਰ। ਸੋ ਅਗਲੀ ਜਿਹੜੀ ਗੱਲ ਕਰ ਰਹੀ ਆ ਉਹ ਹੈਗੀ ਆ ਕਿ ਸ਼ੇਅਰਡ ਸਪੇਸ। ਹੁਣ ਜਿਹੜਾ ਆਪਣਾ ਖਾਲਸਾ ਸਕੂਲ ਆ, ਇਹ ਸਾਨੂੰ ਸਾਰਿਆਂ ਨੂੰ ਪਤਾ ਕਿ ਸੰਗਤ ਦੀ ਸੇਵਾ ਦੇ ਨਾਲ ਬਣਿਆ ਹੈ ਨਾ। ਅਸੀਂ ਡਾਲਰ ਡਾਲਰ, $5, $10 ਜੋੜ ਕੇ ਸਾਰਿਆਂ ਨੇ ਕਮਿਊਨਿਟੀ ਦਾ ਇੱਕ ਸਕੂਲ ਬਣਾਇਆ। ਸੋ ਉਹ ਓਨੀ ਕੇਅਰ ਡਿਜ਼ਰਵ ਕਰਦਾ ਜਿੰਨੀ ਅਸੀਂ ਘਰ ਵਿੱਚ ਰੱਖਦੇ ਹਾਂ, ਹੈ ਨਾ। ਸੋ ਸਾਨੂੰ ਇਹ ਪਤਾ ਵੀ ਜਿਹੜੇ ਸਟੂਡੈਂਟਸ ਆ, ਦੇ ਥਰਾਈਵ ਇਨ ਕਲਾਸਰੂਮ। ਜਦੋਂ ਜਿਹੜੇ ਕਲਾਸਰੂਮ ਆ ਬਿਲਕੁਲ ਸਾਫ਼ ਹੋਣਗੇ, ਔਰਗਨਾਈਜ਼ ਹੋਣਗੇ, ਅਤੇ ਜਿਹੜੇ ਹਾਲਵੇਜ਼ ਆ ਉਹਨਾਂ ਦੇ ਵਿੱਚ ਸ਼ਾਂਤੀ ਹੋਏਗੀ, ਹੈ ਨਾ। ਫਿਰ ਕਈ ਜਾਣੇ ਆਪਾਂ ਨੂੰ ਕਹਿੰਦੇ ਵੀ ਭਾਈ ਕੈਮਰੇ ਵੀ ਤਾਂ ਹੈਗੇ ਆ, ਪਰ ਕੈਮਰਿਆਂ ਦੀ ਆਪਾਂ ਗੱਲ ਕਰੀਏ ਤਾਂ ਦੇ ਆਰ ਫੋਰ ਆਫ ਆਵਰਸ, ਔਨ ਆਵਰ ਵਿੱਚ ਉੱਥੇ ਕੈਮਰੇ ਨਹੀਂ ਹੁੰਦੇ। ਪਰ ਉਹ ਕੈਮਰਾ ਜਿਹੜੇ ਹੁੰਦੇ ਉਹ ਕਦੇ ਵੀ ਸਬਸਟੀਚਿਊਟ ਨਹੀਂ ਹੁੰਦੇ ਕਿਸੇ ਸਿਆਣੇ ਦੀ ਪ੍ਰੈਜੈਂਸ ਦੇ ਵਾਸਤੇ, ਅਤੇ ਜਿਹੜੇ ਪੋਜ਼ਿਟਿਵ ਗਾਈਡੈਂਸ ਜਿਹੜੇ ਤੁਸੀਂ ਐਜ਼ ਅ ਪੇਰੈਂਟ, ਐਜ਼ ਅ ਵਲੰਟੀਅਰ ਪੇਰੈਂਟ ਤੁਸੀਂ ਬੱਚਿਆਂ ਨੂੰ ਦੇ ਸਕਦੇ ਹੋ। ਸੋ ਦੈਟਸ ਸੁਪਰ ਇੰਪੋਰਟੈਂਟ ਹੇਅਰ। ਫਿਰ ਇਹਦੇ ਵਿੱਚ ਕਿਹੜੀ ਗੱਲ ਕਰਨ ਵਾਲੀ ਹੈ ਕਿ ਹਰੇਕ ਫੈਮਲੀ ਜਿਹੜੀ ਆਪਾਂ ਇੱਥੇ ਸਾਰੇ ਜਾਣੇ ਬੈਠੇ ਹਾਂ, ਦੇ ਹੈਵ ਅ ਰੋਲ ਇਨ ਇਟ। ਇਹ ਸਾਰੇ ਜਿਹੜੇ ਆਪਾਂ ਪਿੱਛੇ ਕੁਛ ਆਈਡੀਆਜ਼ ਦੱਸਿਆ, ਜਾਂ ਆਪਾਂ ਕੁਛ ਕੈਲਕੂਲੇਸ਼ਨ ਕੀਤੀਆਂ, ਜਾਂ ਐਜ਼ ਅ ਸੰਗਤ ਸਾਰੇ ਜਾਣੇ ਇਕੱਠੇ ਹੋ ਕੇ ਚੀਜ਼ਾਂ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕੀਤੀ ਆ, ਸਮਝਣ ਦੀ ਕੋਸ਼ਿਸ਼ ਕੀਤੀ ਆ। ਉਹਦੇ ਵਿੱਚ ਹਰੇਕ ਫੈਮਲੀ ਦਾ ਆਪਣਾ ਰੋਲ ਹੈਗਾ ਪਲੇ ਕਰਨ ਦਾ। ਹਰੇਕ ਨੂੰ ਜ਼ਰੂਰੀ ਨਹੀਂ ਹੁੰਦੀ ਕਿ ਹਰੇਕ ਜਿਹੜਾ ਪੇਰੈਂਟ ਆ ਉੱਥੇ ਆਉਂਦੇ ਆ, ਉੱਥੇ ਆ ਕੇ ਖਾਲਸਾ ਸਕੂਲ ਦੇ ਵਿੱਚ ਟੀਚ ਹੀ ਕਰਨਾ, ਬਟ ਹਰੇਕ ਫੈਮਲੀ ਸਪੋਰਟ ਕਰ ਸਕਦੀ ਆ ਖਾਲਸਾ ਸਕੂਲ ਇਨ ਅ ਵੈਰੀ ਮੀਨਿੰਗਫੁੱਲ ਵੇ। ਕਈ ਤਰ੍ਹਾਂ ਦੇ ਕੰਮ ਹੁੰਦੇ ਆ ਖਾਲਸਾ ਸਕੂਲ ਦੇ ਵਿੱਚ। ਸਾਨੂੰ ਇਹ ਸਾਰਿਆਂ ਨੂੰ ਪਤਾ ਵੀ ਖਾਲਸਾ ਸਕੂਲ ਦੇ ਵਿੱਚ ਆਪਾਂ ਕੋਸ਼ਿਸ਼ ਹੁੰਦੀ ਆ ਵੀ ਆਪਾਂ ਜਿਹੜੇ ਕਲਾਸਰੂਮ ਸਾਨੂੰ ਕਲੀਨ ਕਰੀਏ, ਵੈਕਿਊਮ ਕਰੀਏ, ਕਲਾਸਰੂਮ ਦੀ ਰੈਡੀਨੈਸ ਹੋਏ, ਤੁਸੀਂ ਉਹਦੇ ਵਿੱਚ ਹੈਲਪ ਕਰ ਸਕਦੇ ਹੋ। ਕਈ ਵਾਰ ਟੀਚਰ ਓਵਰਵੈਲਮ ਹੋਏ ਹੁੰਦੇ ਆ, ਹੈ ਨਾ। ਤੁਸੀਂ ਜੇ ਟੀਚਰ ਪਰਮਿਟ ਕਰਦਾ ਜਾਂ ਟੀਚਰ ਤੁਹਾਨੂੰ ਐਗਰੀ ਕਰਦੇ ਆ, ਉਹਨਾਂ ਦੀ ਐਗਰੀਮੈਂਟ ਦੇ ਨਾਲ ਤੁਸੀਂ ਗ੍ਰੇਡਿੰਗ 'ਚ ਹੈਲਪ ਕਰ ਸਕਦੇ ਹੋ। ਹਰ ਇੱਕ ਕਲਾਸ ਦੇ ਵਿੱਚ ਪੇਰੈਂਟ ਵਲੰਟੀਅਰ ਹੋ ਸਕਦਾ। ਸਾਡਾ ਵਟਸਐਪ ਦੇ ਗਰੁੱਪ ਹੁੰਦੇ ਆ, ਈਮੇਲਿੰਗ ਕਰਦੇ ਆ, ਹੈ ਨਾ, ਜਿਹਦੇ ਵਿੱਚ ਹੋਮਵਰਕ ਅਤੇ ਹੋਰ ਜਾਣਕਾਰੀ ਕਿਊ ਐਂਡ ਏ ਪੇਰੈਂਟਸ 'ਤੇ ਹੁੰਦੇ ਆ। ਸੋ ਪੇਰੈਂਟ ਕੋਈ ਕੋਆਰਡੀਨੇਟਰ ਕਰ ਸਕਦੇ, ਕਮਿਊਨੀਕੇਸ਼ਨ ਕੋਆਰਡੀਨੇਟਰ, ਪ੍ਰੋਗਰਾਮ ਮੈਨੇਜਰ, ਇੱਦਾਂ ਦਾ ਕੰਮ ਕਰ ਸਕਦੇ ਆ। ਲਾਈਬ੍ਰੇਰੀ, ਸਾਡੇ ਕੋਲ ਖਾਲਸਾ ਸਕੂਲ ਦੀ ਆਪਣੀ ਬੱਚਿਆਂ ਦੀ ਡੈਡੀਕੇਟਡ ਲਾਈਬ੍ਰੇਰੀ ਹੈਗੀ ਆ, ਉਹਦੇ ਵਿੱਚ ਤੁਸੀਂ ਹੈਲਪ ਕਰ ਸਕਦੇ ਹੋ। ਹਾਲਵੇ ਦੇ ਵਿੱਚ ਕਈ ਵਾਰ ਅਸੀਂ ਦੇਖਦੇ ਹਾਂ ਛੋਟੇ ਬੱਚੇ ਕਈ ਵਾਰ, ਹੈ ਨਾ, ਦੌੜ ਭੱਜ ਕਰਦੇ, ਉਹਨਾਂ ਦੀ ਉਮਰ ਆ, ਵੀ ਕੈਂਟ ਬਲੇਮ ਦੈਮ, ਦੈਟਸ ਆ ਬੱਚੇ ਕਰਦੇ ਆ। ਬਟ ਉਹਦੇ ਵਿੱਚ ਗਾਈਡੈਂਸ, ਡਿਸਿਪਲਿਨ, ਵੋਲੰਟੀਅਰ ਮੋਨੀਟਰਿੰਗ ਕਰ ਸਕਦੇ ਆ। ਇਵੈਂਟਸ ਐਂਡ ਪ੍ਰੋਗਰਾਮ, ਜਿੱਦਾਂ ਮੈਂ ਦੱਸਿਆ, ਵੀ ਹੈਵ ਇਵੈਂਟਸ ਥਰੂ ਆਊਟ ਦਾ ਈਅਰ, ਉਹਦੇ ਵਿੱਚ ਹੈਲਪ ਕਰ ਸਕਦੇ ਆ। ਅਟੈਂਡੈਂਸ ਦੀ ਚੈੱਕ ਇਨ ਕਰ ਸਕਦੇ ਆ, ਸੈਟਅਪ, ਕਲੀਨਿੰਗ ਸਪਲਾਈਜ਼, ਯੂ ਨੋ ਬਟ ਜਿੱਦਾਂ ਇੱਕ ਪੂਰਾ ਸਕੂਲ ਰਨ ਹੁੰਦਾ, ਤੁਹਾਨੂੰ ਪਤਾ ਹੈ ਕਿੰਨਾ ਕੁਛ ਉਹਦੇ 'ਚ ਹੁੰਦਾ। ਸੋ ਸਕਾਈਜ਼ ਆ ਲਿਮਿਟ ਵੇ ਯੂ ਕੈਨ ਹੈਲਪ। ਸੋ ਪਲੀਜ਼, ਮੈਂ ਤਾਂ ਸਾਰਿਆਂ ਨੂੰ ਇਨਕਰੇਜ ਕਰੂੰਗਾ ਕਿ ਫੈਮਲੀ, ਮੈਂ ਨਹੀਂ, ਆਪਾਂ ਸਾਰਾ ਸਟਾਫ, ਅਸੀਂ 42 ਪੀਪਲ ਦਾ ਜਿਹੜਾ ਸਾਡੇ ਕੋਲ ਲੋਕਾਂ ਦਾ ਵਲੰਟੀਅਰਸ ਦਾ ਸਟਾਫ ਆ, ਮੈਂ ਤਾਂ ਇਹੀ ਕਹੂੰਗਾ ਕਿ ਹਰੇਕ ਫੈਮਲੀ ਆਪਾਂ ਇਹਦੇ ਵਿੱਚ ਰਲ ਮਿਲ ਕੇ ਜਿਹੜਾ ਖਾਲਸਾ ਸਕੂਲ ਆ, ਕਿਉਂਕਿ ਆਪਾਂ ਗੱਲ ਕੀਤੀ ਕਿ ਸਾਰੇ ਹੀ ਵਲੰਟੀਅਰ ਆ, ਅਤੇ ਉਹਦੇ ਵਿੱਚ ਥੋੜ੍ਹਾ ਥੋੜ੍ਹਾ ਵੀ ਆਪਣਾ ਜਿਹਾ ਹਿੱਸਾ ਪਾਈਏ, ਅਤੇ ਆਪਾਂ ਜਿੱਥੇ ਅੱਜ ਸਕੂਲ 'ਤੇ ਬੈਠੇ ਹਾਂ, ਵਿਚ ਇਜ਼ ਅ ਵੈਰੀ ਗੁੱਡ ਪੋਜੀਸ਼ਨ, ਪਰ ਇਹਨੂੰ ਆਪਾਂ ਹੋਰ ਵੀ ਉਚਾਈ ਦੇ ਉੱਤੇ, ਬੁਲੰਦੀਆਂ ਦੇ ਉੱਤੇ ਲੈ ਕੇ ਜਾ ਸਕਦੇ ਹਾਂ। ਅਤੇ ਇਹ ਤੋਂ ਬਾਅਦ ਭਾਅ ਜੀ ਅਸ਼ਮੀਤ ਸਿੰਘ ਹੁਣਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਕੁਛ ਨਵੇਂ ਇਨੀਸ਼ੀਏਟਿਵਸ ਖਾਲਸਾ ਸਕੂਲ ਵੱਲੋਂ ਆ ਰਹੇ ਆ ਇਨ 2026-27, ਉਹਦੇ ਬਾਰੇ ਗੱਲਬਾਤ ਕਰਨ, ਅਤੇ ਜਿਹੜੇ ਲੋਜਿਸਟਿਕਸ ਆ ਉਹਦੀ ਗੱਲਬਾਤ ਕਰਨ। ਭਾਅ ਜੀ ਅਸ਼ਮੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਅ ਜੀ, ਸਾਰਾ ਕੁਛ ਜੋ ਤੁਸੀਂ ਕਵਰ ਕੀਤਾ, ਬੜੀ ਬਹੁਤ ਜ਼ਰੂਰੀ ਗੱਲਾਂ ਉਹਨਾਂ ਨੇ ਕਵਰ ਕੀਤੀਆਂ। ਸਪੈਸ਼ਲੀ ਜਿਹੜੀ ਉਹਨਾਂ ਨੇ ਗੱਲ ਕੀਤੀ ਕਿ ਪੇਰੈਂਟਸ ਦਾ, ਪੂਰੇ ਪਰਿਵਾਰ ਦਾ ਇਸ ਜੋ ਪੂਰਾ ਐਫਰਟ ਹੈਗਾ, ਹੈ ਨਾ, ਜੇ ਤੁਸੀਂ ਸੋਚ ਕੇ ਦੇਖੋ, ਇਹ ਸਾਰੇ ਬੱਚੇ ਸਾਡੇ ਪੰਥ ਦੇ ਸਾਂਝੇ ਬੱਚੇ ਹੈਗੇ ਆ, ਹੈ ਨਾ। ਸਾਡਾ ਪੰਥ ਸਾਨੂੰ, ਸਾਡੇ ਕੋਲ ਸਾਰਿਆਂ ਕੋਲ ਗੁਰੂ ਸਾਹਿਬ ਦਾ ਪੰਥ ਨੂੰ ਗੁਰੂ ਸਾਹਿਬ ਦਾ ਆਸ਼ੀਰਵਾਦ ਹੈਗਾ, ਬਟ ਸਾਡੇ ਗੁਰੂ ਸਾਹਿਬ ਨੇ ਸਾਡੀ ਸਾਰਿਆਂ ਦੀ ਰਿਸਪੋਂਸੀਬਿਲਿਟੀ ਲਾਈ ਹੈ ਵੀ ਅਸੀਂ ਆਪਣਾ ਫਰਜ਼ ਨਿਭਾਉਣਾ ਹੈ ਇਸ ਪੰਥ ਨੂੰ ਅੱਗੇ ਵਧਾਉਣ ਲਈ, ਅਗਲੀ ਪੀੜ੍ਹੀ ਨੂੰ ਤਿਆਰ ਕਰਨ ਲਈ, ਵੀ ਅਗਲੀ ਜੋ ਅਸੀਂ ਸੰਤ ਸਿਪਾਹੀ

0: ਦੇ ਹਾਂ ਇਹ ਸਾਡੀ ਇਸੀ ਪੀੜ੍ਹੀ ਇਹਨਾਂ ਵਿੱਚੋਂ ਹੀ ਨਿਕਲ ਕੇ ਆਉਣੇ ਉਹ, ਹੈ ਨਾ, ਸਾਡੇ ਬੱਚਿਆਂ 'ਚੋਂ ਸਾਡੇ ਸਾਰਿਆਂ ਦੇ ਸਾਂਝੇ ਬੱਚੇ ਹੈਗੇ ਆ, ਉਹਨਾਂ ਵਿੱਚੋਂ ਹੀ ਸੰਤ ਸਿਪਾਹੀ ਬਣਨੇ ਸਾਰੇ, ਅਤੇ ਉਹ ਸਾਡੀ ਸਾਰਿਆਂ ਦੀ ਰਿਸਪੋਂਸੀਬਿਲਿਟੀ ਹੈਗੀ ਵੀ ਅਸੀਂ ਆਪਣੇ ਘਰ ਵਿੱਚ ਇੱਥੇ ਗੁਰਦੁਆਰਾ ਸਾਹਿਬ 'ਚ ਹਰ ਥਾਂ 'ਤੇ ਆਪਣਾ ਯੋਗਦਾਨ ਪਾਈਏ ਵੀ ਤਾਂ ਜੋ ਸਾਡੇ ਬੱਚੇ ਤਿਆਰ ਹੋ ਸਕਣ ਅਤੇ ਇਹ ਸਾਰਾ ਕੁਛ ਸਿੱਖ ਲੈਣ। ਸੋ ਓਕੇ, ਮੈਂ ਆਪਣੀ ਜਿਹੜੀ ਗੱਲ ਸ਼ੁਰੂ ਕਰਦਾ ਹੁਣ, ਜੋ ਸਲਾਈਡ 'ਤੇ ਤੁਸੀਂ ਦੇਖ ਰਹੇ ਹਾਂ ਵੀ ਜਿਹੜੀਆਂ ਨਵੀਆਂ ਚੀਜ਼ਾਂ ਅਸੀਂ ਇਸ ਸਾਲ ਕਰਨ ਜਾ ਰਹੇ ਹਾਂ, ਇੱਕ ਅਕ੍ਰੈਡੀਟੇਸ਼ਨ ਇਹਦੀ ਗੱਲ ਅਸਾਂ ਪਹਿਲੇ ਵੀ ਕੀਤੀ ਹੋਈ ਹੈ। ਸੋ ਇਹ ਕੰਮ ਬਿਲਕੁਲ ਹੁਣ ਲਾਸਟ ਸਟੇਜ 'ਤੇ ਹੈਗਾ ਇਸ ਵੇਲੇ। ਸੋ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਇੱਕ ਵਾਰੀ ਫਿਰ ਦੱਸ ਦਿਆਂ ਵੀ ਇਹ ਕੀ ਕਰ ਰਿਹਾ ਸੀ। ਸੋ ਸਾਡੇ ਬੱਚੇ ਜਿਹੜੇ ਇੱਥੇ ਖਾਲਸਾ ਸਕੂਲ ਦੇ ਵਿੱਚ ਗੁਰਮੁਖੀ ਪੜ੍ਹਦੇ ਆ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਸ਼ੁਰੂ ਹਲੇ ਅਸੀਂ ਫਰੀਮੌਂਟ ਯੂਨੀਫਾਈਡ ਸਕੂਲ ਡਿਸਟ੍ਰਿਕਟ ਤੋਂ ਕੀਤਾ, ਜੇ ਜਦੋਂ ਉੱਥੇ ਹੋ ਗਿਆ ਇਹ ਕੰਮ, ਫਿਰ ਅਸੀਂ ਯੂਨੀਅਨ ਸਿਟੀ, ਹੇਵਰਡ, ਹੋਰ ਆਸੇ ਪਾਸੇ ਦੇ ਜਿਹੜੇ ਸਾਡੇ ਇਲਾਕੇ ਹੈਗੇ ਆ ਉੱਥੇ ਵੀ ਇਹ ਕੰਮ ਕਰਾਂਗੇ। ਬਟ ਕੋਸ਼ਿਸ਼ ਇਹ ਹੈਗੀ ਹੈ ਵੀ ਬੱਚੇ ਜਦੋਂ ਇੱਥੋਂ ਗੁਰਮੁਖੀ ਪੜ੍ਹ ਕੇ ਗ੍ਰੈਜੂਏਟ ਹੁੰਦੇ ਆ, ਉਹਨਾਂ ਨੂੰ ਉਹਨਾਂ ਦੇ ਰੈਗੂਲਰ ਸਕੂਲ ਦੇ ਵਿੱਚ ਡਿਸਟ੍ਰਿਕਟ ਵੱਲੋਂ ਸੈਕਿੰਡ ਲੈਂਗੁਏਜ ਕ੍ਰੈਡਿਟ ਮਿਲੇ ਉਸ ਗੱਲ ਦਾ। ਸੋ ਜੋ ਗੁਰਮੁਖੀ ਉਹਨਾਂ ਨੂੰ ਸਿੱਖੀ ਹੈ ਉਹਨਾਂ ਨੂੰ ਰੈਗੂਲਰ ਸਕੂਲ ਦੇ ਵਿੱਚ ਕ੍ਰੈਡਿਟ ਮਿਲੇ ਤਾਂ ਜੋ ਆਪਣੀ ਕਾਲਜ ਐਪਲੀਕੇਸ਼ਨਸ ਦੇ ਵਿੱਚ ਜਾਂ ਅੱਗੇ ਹੋਰ ਜਿੱਥੇ ਵੀ ਉਹਨਾਂ ਨੂੰ ਲੋੜ ਹੋਵੇ ਉਹ ਉਸ ਚੀਜ਼ ਨੂੰ ਵਰਤ ਸਕਣ, ਉਹ ਉਹ ਸ਼ੇਅਰ ਕਰ ਸਕਣ ਵੀ ਅਸੀਂ ਗੁਰਮੁਖੀ ਵੀ ਸਿੱਖੀ ਹੋਈ ਹੈ ਬਾਕੀ ਹੋਰ ਚੀਜ਼ ਹੋਰ ਲੈਂਗੁਏਜਸ ਦੇ ਨਾਲ। ਸੋ ਇਹ ਕੰਮ ਬਿਲਕੁਲ ਲਾਸਟ ਸਟੇਜ 'ਤੇ ਹੈਗਾ ਅਤੇ ਇਸੇ ਸਾਲ ਕੁਝ ਮਹੀਨਿਆਂ ਦੇ ਵਿੱਚ ਇਹ ਕੰਮ ਪੂਰਾ ਹੋ ਜਾਣਾ। ਸੋ ਜਿਹੜੇ ਬੱਚੇ ਹੁਣ ਖਾਲਸਾ ਸਕੂਲ ਜਾਣਗੇ ਅਤੇ ਜੇ ਉਹ ਫਰੀਮੌਂਟ ਯੂਨੀਫਾਈਡ ਸਕੂਲ ਡਿਸਟ੍ਰਿਕਟ ਵਿੱਚ ਵੀ ਹੈਗੇ ਹੈ ਅਤੇ ਉਹ ਅਗਲੇ ਸਾਲ ਤੋਂ ਇਸ ਗੱਲ ਇਸ ਚੀਜ਼ ਦਾ ਕ੍ਰੈਡਿਟ ਲੈ ਸਕਣ। ਨੈਕਸਟ ਲੀਡਰਸ਼ਿਪ ਪ੍ਰੋਗਰਾਮ ਬਾਰੇ ਭਾਅ ਜੀ ਨੇ ਵੀ ਥੋੜ੍ਹੀ ਜਿਹੀ ਗੱਲ ਕੀਤੀ, ਬਟ ਇਹ ਪ੍ਰੋਗਰਾਮ ਅਸੀਂ ਹੁਣ ਸ਼ੁਰੂ ਕੀਤਾ, ਹੁਣ ਵੀ ਚੱਲਦਾ ਬਟ ਹੁਣ ਅਸੀਂ ਇਹਨੂੰ ਥੋੜ੍ਹਾ ਜਿਹਾ ਹੋਰ ਐਕਸਟੈਂਡ ਕਰਨ ਲੱਗੇ ਹਾਂ। ਸੋ ਜਿਹੜੇ ਵੱਡੇ ਬੱਚੇ ਜਦੋਂ ਉਹ ਖਾਲਸਾ ਸਕੂਲ ਤੋਂ ਯੂਨੋ ਸੱਤਵੇਂ ਜਿਹੜਾ ਹਾਈਐਸਟ ਲੈਵਲ ਫਿਲਹਾਲ ਜੋ ਹੈਗਾ ਉੱਥੇ ਤੱਕ ਪੜ੍ਹ ਕੇ ਜਦੋਂ ਗ੍ਰੈਜੂਏਟ ਹੋ ਜਾਂਦੇ ਆ, ਸਾਡੀ ਕੋਸ਼ਿਸ਼ ਹੈਗੀ ਹੈ ਵੀ ਹੁਣ ਉਹਨਾਂ ਨੂੰ ਨੈਕਸਟ ਉਸ ਤੋਂ ਬਾਅਦ ਕੀ ਕਰੀਏ, ਹੈ ਨਾ। ਸੋ ਉਹਨਾਂ ਨੇ ਸਕੂਲ 'ਚ ਕਲਾਸਾਂ ਦੇ ਵਿੱਚ ਜੋ ਗੁਰਮੁਖੀ ਵਿੱਦਿਆ ਤਾਂ ਲੈ ਲਈ, ਉਹਨਾਂ ਨੇ ਉਹ ਸਿੱਖ ਲਈ, ਹੁਣ ਉਸ ਚੀਜ਼ ਨੂੰ ਉਹ ਜੋ ਸਿੱਖ ਵੈਲਿਊਜ਼ ਉਹਨਾਂ ਨੇ ਸਿੱਖੀਆਂ ਉਹਨਾਂ ਨੂੰ ਪ੍ਰੈਕਟੀਕਲ ਲਾਈਫ ਦੇ ਵਿੱਚ ਇੰਪਲੀਮੈਂਟ ਕਿੱਦਾਂ ਕਰਨਾ, ਉਹਨੂੰ ਆਪਣੀ ਜਿਹੜੀ ਰੋਜ਼ਮਰਾ ਉਹਨਾਂ ਨੇ ਜ਼ਿੰਦਗੀ ਜੀਣੀ ਸਕੂਲ 'ਚ, ਕਾਲਜ 'ਚ, ਅੱਗੇ ਨੌਕਰੀਆਂ, ਬਿਜ਼ਨਸਿਸ ਦੇ ਵਿੱਚ ਕਿਵੇਂ ਉਹ ਜ਼ਿੰਦਗੀ ਉਸ ਉਹ ਵੈਲਿਊਜ਼ ਨੂੰ ਨਾਲ ਲੈ ਕੇ ਉਹਨਾਂ ਨੂੰ ਕਾਇਮ ਰੱਖ ਕੇ ਜੀਣੀ, ਉਹ ਉਸ ਚੀਜ਼ 'ਤੇ ਫੋਕਸ ਹੋਏਗਾ ਲੀਡਰਸ਼ਿਪ ਪ੍ਰੋਗਰਾਮ ਦੇ ਵਿੱਚ। ਇਹਦੇ ਵਿੱਚ ਹੋਰ ਅੱਗੇ ਜਿੱਦਾਂ ਐਡਵਾਂਸ ਚੀਜ਼ਾਂ ਵੀ ਬੱਚਿਆਂ ਨੂੰ ਸਹਿਜ ਪਾਠ ਕਰਨ ਲਈ ਇਨਕਰੇਜ ਕਰਨਾ, ਲੀਡਰਸ਼ਿਪ ਸਕਿੱਲਸ ਵੀ ਹੁਣ ਹਾਲੇ ਤੱਕ ਉਹ ਬੱਚੇ ਜਿਹੜੇ ਸਿੱਖ ਚਿਲਡਰਨ ਡੇ ਹੋ ਗਿਆ, ਹੋਰ ਜਿਹੜੇ ਕੈਂਪਸ ਹੁੰਦੇ ਆ, ਇਹਨਾਂ ਚੀਜ਼ਾਂ ਵਿੱਚ ਪਾਰਟੀਸਿਪੇਟ ਕਰਦੇ ਆ, ਬਟ ਹੁਣ ਉਹ ਇੰਨੇ ਵੱਡੇ ਹੋ ਗਏ ਆ, ਉਹਨਾਂ ਨੇ ਇੰਨਾ ਕੁਛ ਸਿੱਖ ਲਿਆ ਅਤੇ ਅਸੀਂ ਚਾਹੁੰਦੇ ਹਾਂ ਵੀ ਉਹ ਬੱਚੇ ਹੁਣ ਅੱਗੇ ਆ ਕੇ ਹੈਲਪ ਕਰਨ ਇਹ ਚੀਜ਼ਾਂ ਨੂੰ ਔਰਗਨਾਈਜ਼ ਕਰਨ ਲਈ। ਉਹ ਜਿਹੜੇ ਛੋਟੇ ਬੱਚੇ ਹੈਗੇ ਆ ਉਹਨਾਂ ਦੇ ਮੈਂਟਰਸ ਬਣਨ, ਹੈ ਨਾ, ਉਹਨਾਂ ਨੂੰ ਗਾਈਡ ਕਰਨ ਕਿ ਅਸੀਂ ਇੱਦਾਂ ਸਿੱਖਿਆ, ਤੁਸੀਂ ਵੀ ਇਹ ਚੀਜ਼ ਸਿੱਖ ਸਕਦੇ ਹਾਂ, ਕਿੱਦਾਂ ਸਿੱਖ ਸਕਦੇ ਹਾਂ। ਤੋ ਬੱਚਿਆਂ ਨੂੰ ਐਜ਼ ਲੀਡਰਸ ਬਟ ਸਿੱਖ ਵੈਲਿਊਜ਼ ਦੇ ਨਾਲ ਉਹ ਚੀਜ਼ ਸਿਖਾਉਣੀ, ਉਹ ਮੇਨ ਫੋਕਸ ਹੋਏਗਾ ਇਹ ਲੀਡਰਸ਼ਿਪ ਪ੍ਰੋਗਰਾਮ ਦਾ। ਇਹ ਕੋਈ ਇੱਕ ਕਲਾਸ ਨਹੀਂ ਹੈਗੀ, ਇਹ ਕੋਈ ਇੱਕ ਸਾਲ ਦਾ ਪ੍ਰੋਗਰਾਮ ਨਹੀਂ ਹੈਗਾ, ਇਹ ਕੰਟੀਨਿਊਸ ਹੈਗਾ। ਜਦੋਂ ਬੱਚੇ ਇੱਥੋਂ ਗ੍ਰੈਜੂਏਟ ਹੋ ਕੇ ਉਹ ਕੰਟੀਨਿਊਸਲੀ ਜਦੋਂ ਤੱਕ ਵੀ ਉਹ ਚਾਹਣ ਉਹ ਇਸ ਲੀਡਰਸ਼ਿਪ ਪ੍ਰੋਗਰਾਮ ਦਾ ਪਾਰਟ ਰਹਿ ਸਕਦੇ ਆ, ਅਤੇ ਇਸੇ ਤਰ੍ਹਾਂ ਉਹ ਖਾਲਸਾ ਸਕੂਲ ਨਾਲ, ਗੁਰਦੁਆਰਾ ਸਾਹਿਬ ਨਾਲ, ਲਾਰਜਰ ਸੰਗਤ ਨਾਲ ਜੁੜੇ ਰਹਿ ਸਕਦੇ ਆ। ਇਸ ਤੋਂ ਇਲਾਵਾ ਅਸੀਂ ਹੁਣ ਸਪਲੀਮੈਂਟਰੀ ਗੁਰਮੁਖੀ ਕਲਾਸਿਸ ਵੈਨਸਡੇਜ਼ ਨੂੰ ਹੋਇਆ ਕਰਨਗੀਆਂ ਵੀ ਜਿਨ੍ਹਾਂ ਨੂੰ ਐਕਸਟਰਾ ਹੈਲਪ ਦੀ ਲੋੜ ਹੈਗੀ ਹੈ। ਗੁਰਮੁਖੀ ਜਿੱਦਾਂ ਭਾਅ ਜੀ ਨੇ ਕਿਹਾ ਸਾਡੇ ਕੋਲ ਬੜੇ ਲਿਮਿਟਿਡ ਆਵਰਸ ਹੁੰਦੇ ਆ ਜਿਹੜੇ ਬੱਚੇ ਸਾਡੇ ਕੋਲ ਇੱਥੇ ਟਾਈਮ ਸਪੈਂਡ ਕਰਦੇ ਆ, ਅਤੇ ਕਈ ਵਾਰੀ ਉਹ ਉਨਾ ਸਮਾਂ ਇਨਫ ਨਹੀਂ ਹੁੰਦਾ ਕਈ ਬੱਚਿਆਂ ਦੇ ਲਈ ਸਾਰਾ ਕੁਝ ਸਿੱਖਣ ਲਈ, ਅਤੇ ਉਹਨਾਂ ਦੇ ਲਈ ਵੈਨਸਡੇਜ਼ ਨੂੰ ਸਪਲੀਮੈਂਟਰੀ ਕਲਾਸਿਸ ਵੀ ਹੋਣਗੀਆਂ। ਸਾਡੇ ਕੋਲ ਬੜੀ ਵਾਰੀ ਰਿਕੁਐਸਟ ਆਉਂਦੀ ਹੈ ਵੀ ਬੱਚਿਆਂ ਦੇ ਪੇਰੈਂਟਸ ਐਡਲਟਸ ਵੀ ਕੀਰਤਨ ਸਿੱਖਣਾ ਚਾਹੁੰਦੇ ਆ, ਜਾਂ ਕਈ ਵਾਰੀ ਉਹਨਾਂ ਨੂੰ ਗੁਰਮੁਖੀ ਜਾਂ ਗੁਰਮਤ ਵਿੱਚ ਕਿਸੇ ਚੀਜ਼ ਉਹਨਾਂ ਚੀਜ਼ਾਂ 'ਚ ਹੈਲਪ ਦੀ ਲੋੜ ਹੁੰਦੀ ਹੈ, ਉਹਨਾਂ ਲਈ ਵੀ ਕਲਾਸਿਸ ਚੱਲਦੀਆਂ ਵੀ ਜੇ ਤੁਸੀਂ ਐਡਲਟਸ ਕੀਰਤਨ ਜਾਂ ਗੁਰਮੁਖੀ ਸਿੱਖਣਾ ਚਾਹੁੰਦੇ ਹੋ ਤੁਸੀਂ ਉਹ ਵੀ ਆ ਕੇ ਸਿੱਖ ਸਕਦੇ ਹੋ ਇੱਥੇ। ਨੈਕਸਟ ਇੱਕ ਤੁਸੀਂ ਸਾਰਿਆਂ ਨੂੰ ਪਤਾ ਹੀ ਹੈ ਵੀ ਗੁਰਦੁਆਰਾ ਸਾਹਿਬ ਬਿਲਡਿੰਗ ਕੰਸਟਰਕਸ਼ਨ ਚੱਲਦੀ ਹੈ, ਜਦੋਂ ਕੰਸਟਰਕਸ਼ਨ ਪੂਰੀ ਹੋ ਗਈ ਤੇ ਸਾਡੇ ਕੋਲ ਸਾਡਾ ਖਾਲਸਾ ਸਕੂਲ ਦਾ ਸਾਈਜ਼ ਡਬਲ ਹੋ ਜਾਣਾ, ਸਾਡੇ ਕੋਲ ਹੋਰ ਐਕਸਟਰਾ ਕਲਾਸਰੂਮਸ ਹੋਣਗੀਆਂ ਜਿਹਦੇ ਨਾਲ ਸਾਨੂੰ ਸਕੈਜੂਲ ਦੇ ਵਿੱਚ ਫਲੈਕਸੀਬਿਲਿਟੀ ਮਿਲ ਸਕਦੀ ਹੈ, ਜਿਹਦੇ ਨਾਲ ਅਸੀਂ ਹੋਰ ਵੀ ਕਲਾਸਿਸ, ਹੋਰ ਐਡੀਸ਼ਨਲ ਐਕਟੀਵਿਟੀਜ਼ ਵੀ ਔਰਗਨਾਈਜ਼ ਕਰ ਸਕਾਂਗੇ। ਥੋੜ੍ਹਾ ਓਪਰੇਸ਼ਨਲ ਸਾਈਡ 'ਤੇ ਦੋ ਨਵੀਆਂ ਚੀਜ਼ਾਂ ਅਸੀਂ ਇੰਟਰੋਡਿਊਸ, ਤਿੰਨ ਨਵੀਆਂ ਚੀਜ਼ਾਂ ਇੰਟਰੋਡਿਊਸ ਕਰ ਰਹੇ ਹਾਂ ਇਸ ਵਾਰੀ। ਇੱਕ ਸਾਨੂੰ ਅਟੈਂਡੈਂਸ, ਫਿਲਹਾਲ ਅਟੈਂਡੈਂਸ ਦੀ ਬੜੀ ਪ੍ਰੋਬਲਮ ਆਉਂਦੀ ਹੁੰਦੀ ਸੀ ਵੀ ਟੀਚਰਸ ਲਈ ਔਖਾ ਹੁੰਦਾ ਸੀ ਟਰੈਕ ਰੱਖਣਾ ਕਿ ਕਿਹੜੇ ਬੱਚੇ ਕਿਹੜੀ ਕਲਾਸਿਸ 'ਚ ਆ ਰਹੇ ਆ, ਅਤੇ ਉਹ ਸਿਸਟਮ ਅਸੀਂ ਇੰਪਰੂਵ ਕੀਤਾ ਥੋੜ੍ਹਾ। ਭਾਅ ਜੀ ਤੁਹਾਨੂੰ ਥੋੜ੍ਹਾ ਜਿਹਾ ਹੋਰ ਦੱਸਣਗੇ ਅੱਗੇ ਜਾ ਕੇ ਇਹਨਾਂ ਬਾਰੇ। ਅਤੇ ਇੱਕ ਅਸੀਂ ਪੇਰੈਂਟਸ ਦੇ ਲਈ ਇੱਕ ਬੜਾ ਵਧੀਆ ਫੀਚਰ, ਸਾਡੇ ਇੱਥੇ ਹਰਵਿੰਦਰ ਭਾਅ ਜੀ, ਇੰਦਰਜੀਤ ਸਿੰਘ ਭਾਅ ਜੀ, ਇਹਨਾਂ ਨੇ ਬੜਾ ਵਧੀਆ ਸੋਲਿਊਸ਼ਨ ਇੰਪਲੀਮੈਂਟ ਇਹਨਾਂ ਨੇ ਬਿਲਡ ਕੀਤਾ। ਸੋ ਤੁਸੀਂ ਵਟਸਐਪ ਦੇ ਰਾਹੀਂ, ਚੈਟ ਦੇ ਰਾਹੀਂ ਤੁਸੀਂ ਸਵਾਲ ਜਵਾਬ ਕਰ ਸਕਦੇ ਹੋ, ਅਤੇ ਤੁਸੀਂ ਜੇ ਤੁਹਾਨੂੰ ਕਦੇ ਕੋਈ ਹੈਲਪ ਲੈਣੀ ਹੋਵੇ ਸਕੈਜੂਲ ਬਾਰੇ, ਹੋਰ ਕਲਾਸਿਸ ਬਾਰੇ, ਇੱਦਾਂ ਦੀਆਂ ਚੀਜ਼ਾਂ, ਤੁਸੀਂ ਉਹ ਵਟਸਐਪ ਦੇ ਰਾਹੀਂ ਉਹਨਾਂ ਨੂੰ ਪੁੱਛ ਸਕਦੇ ਹੋ ਅਤੇ ਤੁਹਾਨੂੰ ਜਵਾਬ ਮਿਲਣਗੇ। ਖਾਲਸਾ ਸਕੂਲ, ਫਰੀਮੌਂਟ ਖਾਲਸਾ ਸਕੂਲ ਦੀ ਨਵੀਂ ਵੈਬਸਾਈਟ ਵੀ ਬਣ ਕੇ ਤਿਆਰ ਹੈਗੀ ਹੈ, ਤੁਸੀਂ ਉਹ ਵੈਬਸਾਈਟ 'ਤੇ ਵੀ ਬਹੁਤ ਸਾਰੀ ਇਨਫੋਰਮੇਸ਼ਨ, ਜਿੱਦਾਂ ਤੁਹਾਡਾ ਕਲਾਸ ਸਕੈਜੂਲ, ਪੂਰੇ ਸਾਲ ਦਾ ਸਕੈਜੂਲ ਉੱਥੇ ਕੋਂਸਟੈਂਟਲੀ ਅਪਡੇਟ ਹੋਏਗਾ। ਤੁਸੀਂ ਹੁਣ ਵੀ ਜਾ ਕੇ ਉੱਥੇ ਉਹ ਸਕੈਜੂਲ ਦੇਖ ਸਕਦੇ ਹੋ, ਅਤੇ ਜੇ ਅੱਗੇ ਫਿਊਚਰ 'ਚ ਕੋਈ ਚੇਂਜਿਸ ਹੁੰਦੇ ਆ ਕਲਾਸ ਦੇ ਵਿੱਚ, ਕੁਝ ਨਵਾਂ ਕੁਝ ਐਡ ਡਿਲੀਟ ਹੁੰਦਾ, ਉਹ ਸਾਰਾ ਕੁਝ ਉੱਥੇ ਰਿਫਲੈਕਟ ਹੋਏਗਾ ਲਾਈਵ, ਅਤੇ ਤੁਸੀਂ ਉਹ ਵੀ ਵਰਤ ਸਕਦੇ ਹੋ ਸਾਰੀ ਚੀਜ਼ਾਂ ਦਾ ਟਰੈਕ ਰੱਖਣ ਲਈ। ਇਹ ਮੈਂ ਗੱਲ ਕਰ ਰਿਹਾ ਸੀ, ਜਿੱਦਾਂ ਮੈਂ ਪਹਿਲਾਂ ਮੈਂਸ਼ਨ ਕੀਤਾ, ਤੁਸੀਂ ਇੱਕ ਵਟਸਐਪ ਦੇ ਥਰੂ ਚੈਟਬੋਟ ਵਰਤ ਕੇ ਤੁਸੀਂ ਖਾਲਸਾ ਸਕੂਲ ਤੋਂ ਰਿਲੇਟਿਡ, ਆਪਣੇ ਬੱਚਿਆਂ ਦੀ ਕਲਾਸਿਸ ਤੋਂ ਰਿਲੇਟਿਡ ਉਹਨਾਂ ਤੋਂ ਸਵਾਲ ਜਵਾਬ ਕਰ ਸਕਦੇ ਹੋ। ਜਦੋਂ ਤੁਸੀਂ ਟਰਾਈ ਕਰੋਗੇ, ਇਹ ਥੋੜ੍ਹੇ ਦਿਨਾਂ 'ਚ ਲਾਈਵ ਹੋ ਜਾਣਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ, ਅਤੇ ਫਿਰ ਆਈ ਥਿੰਕ ਇਹਦੇ ਨਾਲ ਥੋੜ੍ਹੀ ਕਨਵੀਨੀਅੰਸ ਫੈਕਟਰ ਵਿੱਚ ਹੈਲਪ ਹੋ ਜਾਂਦੀ ਹੈ। ਇਹ ਦੂਜੀ ਜੋ ਮੈਂ ਦੱਸਿਆ ਸੀ ਵੀ ਅਟੈਂਡੈਂਸ, ਅਸੀਂ ਹੁਣ ਇਹਨੂੰ ਵੀ ਡਿਜੀਟਾਈਜ਼ ਕਰਤਾ, ਸੋ ਟੀਚਰਸ ਦੇ ਲਈ ਸੌਖਾ ਹੋ ਜਾਏਗਾ ਕਿ ਅਟੈਂਡੈਂਸ ਲੈਣਾ, ਸਾਡੇ ਕੋਲ ਰਿਪੋਰਟਿੰਗ ਕਲੀਅਰ, ਵੈਰੀ ਐਕੂਰੇਟ ਰਿਪੋਰਟਿੰਗ ਹੋਏਗੀ ਵੀ ਕਿਹੜੇ ਬੱਚਿਆਂ ਨੇ ਕਦੋਂ ਕਿਹੜੀ ਕਲਾਸ ਅਟੈਂਡ ਕੀਤੀ, ਉਹ ਸਾਰਾ ਕੁਝ, ਅਤੇ ਓਵਰਆਲ ਜਸ ਸਾਰਿਆਂ ਦੀ ਬੜੀ ਹੈਲਪ ਹੋ ਜਾਏਗੀ ਇਹਨਾਂ ਚੀਜ਼ਾਂ ਨਾਲ। ਓਕੇ, ਨੈਕਸਟ ਇੱਕ ਅਸੀਂ ਗ੍ਰੇਡਿੰਗ ਗਾਈਡਲਾਈਨਸ ਬਾਰੇ ਗੱਲ ਕਵਰ ਕਰਨੀ ਸੀ ਵੀ ਗੁਰਮੁਖੀ ਅਤੇ ਗੁਰਮਤ, ਦੋ ਮੇਨ ਟਰੈਕਸ ਚੱਲਦੇ ਆ ਸਾਡੇ ਖਾਲਸਾ ਸਕੂਲ ਦੇ ਵਿੱਚ, ਅਤੇ ਬੱਚਿਆਂ ਨੂੰ ਜੋ ਨੈਕਸਟ ਲੈਵਲ 'ਤੇ ਜਦੋਂ ਜਾਣਾ ਹੁੰਦਾ, ਉਹ ਉਹਨਾਂ ਦੇ ਲਈ ਗੁਰਮੁਖੀ ਅਤੇ ਗੁਰਮਤ ਦੋਨੋਂ ਟਰੈਕ ਵਿੱਚ ਪਾਸ ਹੋਣਾ ਜ਼ਰੂਰੀ ਹੈ। ਜੇ ਦੋਨੋਂ 'ਚੋਂ ਪਾਸ ਹੋਣਗੇ ਤਾਂ ਹੀ ਉਹ ਅਗਲੇ ਲੈਵਲ 'ਤੇ ਜਾਣਗੇ। ਜੇ ਉਹ ਕਿਸੇ ਵਿੱਚ ਵੀ ਹਲੇ ਉਹਨਾਂ ਨੂੰ ਲੋੜ ਹੈਗੀ ਹੈ ਹੋਰ ਕੁਝ ਸਿੱਖਣ ਦੀ, ਅਤੇ ਅਸੀਂ ਪ੍ਰੀਫਰ ਕਰਦੇ ਹਾਂ ਵੀ ਉਹ ਹਲੇ ਪਹਿਲੇ ਉੱਥੇ ਰਹਿ ਕੇ ਉਹ ਚੀਜ਼ ਸਿੱਖ ਕੇ ਫਿਰ ਅੱਗੇ ਜਾਣ। ਮੈਂ ਤੁਹਾਨੂੰ ਹਲੇ ਅੱਗੇ ਜਾ ਕੇ ਮੈਂ ਤੁਹਾਨੂੰ ਸਾਰੀ ਇੱਕ ਇਹ ਵੀ ਗੱਲ ਸ਼ੇਅਰ ਕਰਾਂਗਾ ਵੀ ਤੁਸੀਂ ਇਹ ਜੋ ਲੈਵਲਸ ਹੈਗੇ ਆ ਇਹਨਾਂ ਨੂੰ ਸਾਲ ਜਾਂ ਗ੍ਰੇਡ ਨਾਲ ਨਾ ਕੰਪੇਅਰ ਕਰੋ। ਸਾਡਾ ਅਸੀਂ ਇਹ ਜੋ ਲੈਵਲ ਅਸੀਂ ਬਣਾਏ ਹੋਏ ਆ, ਅਸੀਂ ਇਹਨਾਂ ਨੂੰ ਗ੍ਰੇਡ ਲੈਵਲ ਨਹੀਂ ਸੋਚਦੇ ਜਾਂ ਇਹ ਨਹੀਂ ਸੋਚਦੇ ਕਿ ਹਰ ਸਾਲ ਬੱਚੇ ਨੂੰ ਇੱਕ ਲੈਵਲ ਤੋਂ ਅਗਲੇ ਲੈਵਲ 'ਤੇ ਜਾਣਾ ਹੀ ਜਾਣਾ ਹੈ। ਹਰ ਬੱਚੇ ਦਾ ਹਿਸਾਬ ਡਿਫਰੈਂਟ ਹੁੰਦਾ, ਕਿੰਨਾ ਸਮਾਂ ਉਹ ਲਾਉਂਦੇ ਆ ਗੁਰਮੁਖੀ ਸਿੱਖਣ 'ਚ, ਗੁਰਮਤ ਸਿੱਖਣ 'ਚ, ਉਹਨਾਂ ਦੇ ਘਰ ਦੇ ਮਾਹੌਲ ਦੇ ਹਿਸਾਬ ਨਾਲ। ਕਈ ਬੱਚੇ ਕਈ ਚੀਜ਼ਾਂ ਛੇਤੀ ਸਿੱਖ ਸਕਦੇ ਆ, ਕਈਆਂ ਨੂੰ ਜ਼ਿਆਦਾ ਸਮਾਂ ਚਾਹੀਦਾ ਹੁੰਦਾ। ਸੋ ਅਸੀਂ ਚਾਹੁੰਦੇ ਹਾਂ ਵੀ ਬੱਚਿਆਂ ਨੂੰ ਜਿੰਨਾ ਸਮਾਂ ਚਾਹੀਦਾ ਹੈ ਉਸ ਲੈਵਲ ਦਾ ਗੁਰਮੁਖੀ, ਉਸ ਲੈਵਲ ਦਾ ਗੁਰਮਤ ਸਿੱਖਣ ਲਈ ਉਹਨਾਂ ਨੂੰ ਉਹ ਸਮਾਂ ਮਿਲੇ। ਅਤੇ ਕਿਸੇ ਬੱਚੇ ਲਈ ਸ਼ਾਇਦ ਉਹ ਇੱਕ ਸਾਲ ਹੋਵੇ, ਕਿਸੇ ਬੱਚੇ ਲਈ ਸ਼ਾਇਦ ਉਹ ਦੋ ਸਾਲ ਵੀ ਹੋਣ। ਅਤੇ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਤੁਸੀਂ ਉਹਨੂੰ ਉੱਦਾਂ ਨਾ ਸੋਚੋ ਕਿ ਇੱਕ ਸਾਲ ਦੇ ਵਿੱਚ ਜੇ ਮੇਰਾ ਬੱਚਾ ਨੈਕਸਟ ਲੈਵਲ 'ਤੇ ਨਹੀਂ ਗਿਆ ਅਤੇ ਉਹ ਜਿੱਦਾਂ ਅਸੀਂ ਸੋਚ ਲੈਂਦੇ ਹਾਂ ਵੀ ਫੇਲ ਹੋ ਗਿਆ। ਫੇਲ ਕੋਈ ਨਹੀਂ ਹੋਇਆ ਇੱਥੇ, ਉਹ ਸਿਰਫ ਸਿਚੁਏਸ਼ਨ ਦੇ ਹਿਸਾਬ ਨਾਲ ਕਿਸੇ ਨੂੰ ਵੱਧ ਸਮਾਂ ਚਾਹੀਦਾ ਹੁੰਦਾ, ਕਿਸੇ ਨੂੰ ਘੱਟ, ਅਤੇ ਅਸੀਂ ਉੱਦਾਂ ਸੋਚੀਏ ਇਹਦੇ ਬਾਰੇ। ਬਾਕੀ ਜੋ ਅਸੀਂ ਟੈਸਟ ਰਨ ਕਰਦੇ ਹਾਂ ਗੁਰਮੁਖੀ ਗੁਰਮਤ ਲਈ, ਦੋਨੋਂ ਸਬਜੈਕਟਸ ਦੇ 4 ਟੈਸਟ ਹੁੰਦੇ ਆ। ਸੋ ਮਿਡ ਟਰਮ 1, 2, 3 ਅਤੇ ਇੱਕ ਫਾਈਨਲ ਟੈਸਟ। ਉਹ ਤੁਸੀਂ ਦੇਖ ਸਕਦੇ ਹੋ ਸਕਰੀਨ 'ਤੇ ਵੀ ਉਹਨਾਂ ਦੀ ਸਕੋਰਿੰਗ ਕਿੱਦਾਂ ਹੁੰਦੀ ਹੈ, ਅਤੇ ਹੋਰ ਚੀਜ਼ਾਂ, ਬਾਕੀ ਜਿਵੇਂ ਦਸਤਾਰ ਬਣ ਕੇ ਆਉਣਾ, ਅਟੈਂਡੈਂਸ, ਉਹਨਾਂ ਨੂੰ ਗੁਰਬਾਣੀ ਕਿੰਨੀ ਯਾਦ ਹੈ, ਉਹ ਹੋਮਵਰਕ ਆਪਣਾ ਪੂਰਾ ਕਰਕੇ ਆਉਂਦੇ ਨਹੀਂ ਆਉਂਦੇ, ਜਾਂ ਕਲਾਸ ਦੇ ਵਿੱਚ ਉਹਨਾਂ ਦਾ ਪਾਰਟੀਸੀਪੇਸ਼ਨ ਕਿੱਦਾਂ ਹੁੰਦਾ, ਇਹ ਸਾਰੀਆਂ ਚੀਜ਼ਾਂ ਅਸੀਂ ਫੈਕਟਰ ਕਰਕੇ ਅਤੇ ਫਿਰ ਉਹਨਾਂ ਨੂੰ ਫਾਈਨਲ ਸਕੋਰ ਦੇਈਦਾ। ਸੋ ਖਾਲਸਾ ਸਕੂਲ ਦੀਆਂ ਕਲਾਸਾਂ ਮੋਸਟਲੀ ਸੈਟਰਡੇ ਸੰਡੇ, ਬਟ ਵਿੱਚੋਂ ਵਿੱਚੋਂ ਵੈਨਸਡੇਜ਼ ਨੂੰ ਵੀ ਕਲਾਸਾਂ ਲੱਗਦੀਆਂ ਹੁੰਦੀਆਂ ਸਾਡੀ। ਸੋ ਐਕਚੁਅਲੀ 3 ਦਿਨ ਹਫ਼ਤੇ 'ਚ ਸਾਨੂੰ ਮਿਲ ਜਾਂਦੇ ਆ, ਅਤੇ ਤੁਸੀਂ ਸਾਰੇ ਤੁਸੀਂ ਆਲਰੇਡੀ ਇੰਨਾ ਉਦਮ ਕਰਦੇ ਹੋ, ਬਟ ਤੁਸੀਂ ਮੇਕ ਸ਼ੋਰ ਕਰੋ ਵੀ ਜਦੋਂ ਵੀ ਤੁਹਾਡੇ ਬੱਚੇ ਦੀ ਕਲਾਸ ਹੈਗੀ ਹੈ, ਚਾਹੇ ਉਹ ਮਿਡਲ ਆਫ ਦ ਵੀਕ ਹੋਵੇ, ਸੈਟਰਡੇ ਨੂੰ ਹੋਵੇ ਜਾਂ ਸੰਡੇ ਨੂੰ ਹੋਵੇ, ਤੁਸੀਂ ਜ਼ਰੂਰ ਬੱਚਿਆਂ ਨੂੰ ਲੈ ਕੇ ਆਓ। ਜੋ ਤੁਹਾਡੇ ਪਰਸਨਲ ਕਮਿਟਮੈਂਟਸ ਹੈਗੇ ਆ ਜਾਂ ਹੋਰ ਜੋ ਕੰਮ ਹੈਗੇ ਆ, ਤੁਸੀਂ ਕੋਸ਼ਿਸ਼ ਕਰੋ ਵੀ ਆਪਣੇ ਬੱਚਿਆਂ ਦੀ, ਤੁਹਾਨੂੰ ਪਹਿਲਾਂ ਹੀ ਪਤਾ ਹੋਏਗਾ ਵੀ ਪੂਰੇ ਸਾਲ ਇਸ ਦਿਨ ਇੰਨੇ ਵਜੇ ਬੱਚਿਆਂ ਦੀ ਕਲਾਸ ਹੋਣੀ ਹੈ, ਅਤੇ ਤੁਸੀਂ ਆਪਣਾ ਸਾਰਾ ਕੁਛ ਉਹਦੇ ਅਰਾਊਂਡ ਪਲਾਨ ਕਰੋ ਤਾਂ ਜੋ ਬੱਚਿਆਂ ਦੀ ਕਲਾਸ ਨਾ ਮਿਸ ਹੋਵੇ। ਸੰਡੇ ਦੇ ਦਿਨ ਸਪੈਸ਼ਲੀ ਉਹ ਸਾਡਾ ਸਭ ਤੋਂ ਬਿਜ਼ੀ ਦਿਨ ਹੁੰਦਾ, ਅਤੇ ਅਸੀਂ ਕਲਾਸਿਸ 3 ਸ਼ਿਫਟਸ 'ਚ 10 ਤੋਂ 12, ਫਿਰ 12:15 ਤੋਂ 2:15 ਅਤੇ 2:30 ਤੋਂ 4:30, ਇਹ 3 ਸ਼ਿਫਟਸ ਦੇ ਵਿੱਚ ਕਲਾਸਾਂ ਲੱਗਦੀਆਂ। ਤੁਹਾਨੂੰ ਅਗਲੇ ਇਸ ਹਫ਼ਤੇ ਦੇ ਵਿੱਚ ਹੀ ਤੁਹਾਨੂੰ ਸਾਰਿਆਂ ਨੂੰ ਈਮੇਲ ਆ ਜਾਏਗੀ ਵੀ ਤੁਹਾਡੇ ਬੱਚੇ ਦੀ ਕਿਹੜੇ ਦਿਨ ਕਿੰਨੇ ਵਜੇ ਕਲਾਸ ਹੋਣੀ ਹੈ। ਜੇ ਯੂਨੋ ਸਿਬਲਿੰਗਸ ਹੈਗੇ ਆ ਜਾਂ ਜੋ ਵੀ ਉਹਨਾਂ ਦੇ ਜਿਹੜੀ ਵੀ ਕਲਾਸਾਂ ਉਹਨਾਂ ਨੂੰ ਅਸਾਈਨ ਹੋਣਗੀਆਂ, ਉਹਨਾਂ ਦੇ ਸਾਰੇ ਟਾਈਮਿੰਗਸ ਸਾਰਾ ਕੁਛ ਤੁਹਾਨੂੰ ਆ ਜਾਏਗਾ। ਸੋ ਜਸਟ ਆਪਣਾ ਜੋ ਤੁਸੀਂ ਨੈਕਸਟ ਈਅਰ ਪਲਾਨ ਕਰਨਾ ਹੈ, ਜਦੋਂ ਤੁਸੀਂ ਯੂਨੋ ਕੋਈ ਟਰੈਵਲ ਕਰਨਾ ਹੈ, ਕਿਤੇ ਪੰਜਾਬ ਜਾਣਾ ਜਾਂ ਹੋਰ ਵੀ ਕੋਈ ਇੱਦਾਂ ਦੀਆਂ ਚੀਜ਼ਾਂ, ਤੁਸੀਂ ਕੋਸ਼ਿਸ਼ ਕਰੋ ਵੀ ਸਾਰਾ ਕੁਛ ਕਲਾਸਾਂ ਦੇ ਅਰਾਊਂਡ ਪਲਾਨ ਹੋਵੇ ਤਾਂ ਜੋ ਬੱਚਿਆਂ ਦੀ ਪੜ੍ਹਾਈ ਨਾ ਇੰਪੈਕਟ ਹੋਵੇ ਇਸ ਚੀਜ਼ ਨਾਲ। ਕੀਰਤਨ ਕਲਾਸਿਸ ਮੋਸਟਲੀ ਸੰਡੇ ਨੂੰ ਲੱਗਦੀਆਂ ਹੁੰਦੀਆਂ ਬੱਚਿਆਂ ਨੂੰ, ਐਵਰੀ ਸੰਡੇ 10:30 ਤੋਂ 11 ਵਜੇ ਇੱਥੇ ਸਟੇਜ 'ਤੇ ਟਾਈਮ ਮਿਲਦਾ ਹੈ। ਬੱਚੇ ਰੋਟੇਟ ਹੋ ਕੇ ਡਿਫਰੈਂਟ ਬੱਚੇ ਹਰ ਸਾਲ ਇੱਥੇ ਹਰ ਵੀਕ ਬੱਚੇ ਇੱਥੇ ਕੀਰਤਨ ਕਰਦੇ ਆ, ਅਤੇ ਤੁਸੀਂ ਕੋਸ਼ਿਸ਼ ਕਰੋ ਤੁਸੀਂ ਉਹ ਵੀ ਜ਼ਰੂਰ ਅਟੈਂਡ ਕਰਿਆ ਕਰੋ। ਬੱਚਿਆਂ ਨੂੰ ਇਨਕਰੇਜ ਕਰਨ ਲਈ, ਉਹਨਾਂ ਦਾ ਕੀਰਤਨ ਸੁਣਨ ਲਈ ਤੁਸੀਂ ਸਾਰਿਆਂ ਨੇ ਕੋਸ਼ਿਸ਼ ਕਰਨੀ ਵੀ ਤੁਸੀਂ 10:30 ਤੋਂ 11 ਵਜੇ ਇੱਥੇ ਦਰਬਾਰ ਹਾਲ 'ਚ ਬੱਚਿਆਂ ਦਾ ਕੀਰਤਨ ਸੁਣਨ ਆਉਣਾ। ਨਾਲੇ ਜਿਹੜੀ ਹੁਣ ਬੱਚਿਆਂ ਕੋਲ ਬੱਚਿਆਂ ਨੂੰ ਖਾਲਸਾ ਸਕੂਲ ਤੋਂ ਕਿਤਾਬਾਂ ਮਿਲਣੀਆਂ, ਜੇ ਉਹਨਾਂ ਨੂੰ ਹੋਰ ਰੀਸੋਰਸਿਸ ਟੀਚਰ ਸਾਰਾ ਕੁਛ ਇੱਥੋਂ ਮਿਲਣਾ, ਉਹ ਤੋਂ ਇਲਾਵਾ ਅਸੀਂ ਤੁਹਾਨੂੰ ਵੀ ਕੋਈ ਹੋਰ ਐਕਸਟਰਾ ਰੀਸੋਰਸਿਸ ਤੁਹਾਡੇ ਟੀਚਰਸ ਪ੍ਰੋਵਾਈਡ ਕਰਨਗੇ, ਜੋ ਕਿ ਤੁਸੀਂ ਘਰ ਵਿੱਚ ਵਰਤ ਕੇ ਬੱਚਿਆਂ ਨੂੰ ਬੱਚਿਆਂ ਦੀ ਹੈਲਪ ਕਰ ਸਕਦੇ ਹੋ, ਤਾਂ ਜੋ ਉਹ ਉਹਨਾਂ ਦੀ ਜੋ ਲਰਨਿੰਗ ਹੈਗੀ ਹੈ ਉਹ ਸਿਰਫ ਵੀਕਐਂਡਸ ਦੇ ਨਾਲ ਲਿਮਿਟਿਡ ਹੋਵੇ, ਉਹ ਥਰੂ ਆਊਟ ਦਾ ਵੀਕ ਐਵਰੀ ਡੇ ਉਹ ਕੁਝ ਨਾ ਕੁਝ ਉਸ ਚੀਜ਼ ਦੇ ਇਨ ਟੱਚ ਰਹਿਣ, ਉਹ ਸਿੱਖਦੇ ਰਹਿਣ। ਸੋ ਇਹ ਸਾਡਾ ਸੈਟਰਡੇ ਦਾ ਸਕੈਜੂਲ ਹੈਗਾ, ਸੈਟਰਡੇਜ਼ ਨੂੰ ਵੀ ਕਲਾਸਾਂ ਲੱਗਣਗੀਆਂ। ਇਹ ਸਾਡਾ ਸੰਡੇ ਦਾ ਥੋੜ੍ਹਾ ਜ਼ਿਆਦਾ ਬਿਜ਼ੀ ਸਕੈਜੂਲ ਹੈਗਾ। ਜਿੱਦਾਂ ਮੈਂ ਪਹਿਲਾਂ ਕਿਹਾ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਬੱਚਿਆਂ ਦੀ ਕਲਾਸਿਸ ਕਿਹੜੇ ਦਿਨ ਕਿਸ ਟਾਈਮ 'ਤੇ ਲੱਗਣੀ ਹੈ ਉਹ ਤੁਹਾਨੂੰ ਸਾਰਿਆਂ ਨੂੰ ਈਮੇਲ ਆ ਜਾਏਗੀ, ਤੁਸੀਂ ਉਹ ਈਮੇਲ ਦੇਖ ਕੇ ਅਤੇ ਫਿਰ ਉਹਦੇ ਅਕੋਰਡਿੰਗਲੀ ਪਲਾਨ ਕਰ ਸਕਦੇ ਹੋ। ਸੋ ਇਹ ਮੈਂ ਜੋ ਪਹਿਲੇ ਗੱਲ ਸ਼ੁਰੂ ਕੀਤੀ ਸੀ ਕਿ ਤੁਸੀਂ ਇੱਦਾਂ ਨਾ ਸੋਚੋ ਕਿ ਹਰ ਸਾਲ ਸਾਡਾ ਬੱਚਾ ਪ੍ਰੋਗਰੈਸ ਕਰੇਗਾ, ਹੈ ਨਾ, ਵੀ ਜੇ ਅਸੀਂ ਬੱਚੇ ਨੇ ਪੂਰੇ ਸਾਲ ਗੁਰਮੁਖੀ ਦੀ ਪੜ੍ਹਾਈ ਕੀਤੀ, ਗੁਰਮਤ ਦੀ ਪੜ੍ਹਾਈ ਕੀਤੀ ਅਤੇ ਫਿਰ ਐਗਜ਼ਾਮ ਹੋਇਆ ਅਤੇ ਹੁਣ ਉਹ ਬੱਚਾ ਪਾਸ ਜਾਂ ਫੇਲ ਹੋ ਗਿਆ, ਅਸੀਂ ਇੱਦਾਂ ਨਹੀਂ ਸੋਚਦੇ, ਸਾਡੇ ਟੀਚਰਸ ਇੱਦਾਂ ਨਹੀਂ ਸੋਚਦੇ, ਸਟਾਫ ਇੱਦਾਂ ਨਹੀਂ ਸੋਚਦਾ। ਅਸੀਂ ਸਕਿੱਲ ਬੇਸਡ ਲਰਨਿੰਗ ਕਰੀ ਦੀ ਹੁੰਦੀ ਹੈ। ਤੁਸੀਂ ਹੁਣ ਬਹੁਤ ਸਾਰੇ ਜਣੇ ਸਾਡੇ 'ਚੋਂ ਪ੍ਰੋਫੈਸ਼ਨਲਸ ਹੈਗੇ ਆ, ਅਸੀਂ ਆਪਣੇ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਡਿਫਰੈਂਟ ਸਟੇਜਸ 'ਤੇ ਹੁੰਦੇ ਹਾਂ, ਅਤੇ ਅਸੀਂ ਜਦੋਂ ਐਜੂਕੇਸ਼ਨ ਲੈਣ ਜਾਂਦੇ ਹਾਂ ਉਹਦੇ ਵਿੱਚ ਹਰ ਉਮਰ ਦੇ ਡਿਫਰੈਂਟ ਏਜਸ ਦੇ ਐਡਲਟਸ ਆ ਕੇ ਸਿੱਖਦੇ ਆ, ਸੇਮ ਸਕਿੱਲ ਸਿੱਖਦੇ ਆ, ਹੈ ਨਾ। ਕੋਈ ਆਪਣੇ ਕਰੀਅਰ ਦੇ ਵਿੱਚ ਸ਼ੁਰੂ ਦੇ ਵਿੱਚ ਹੁੰਦਾ, ਕੋਈ ਬਿਲਕੁਲ ਐਂਡ ਦੇ ਵਿੱਚ ਹੁੰਦਾ, ਕੋਈ ਕਿਤੇ ਵਿਚਕਾਰ ਹੁੰਦਾ। ਸੋ ਅਸੀਂ ਵੀ ਉਹੀ ਅਪਰੋਚ ਮਨ 'ਚ ਰੱਖੀ ਦੀ ਹੁੰਦੀ ਹੈ ਵੀ ਸਕਿੱਲ ਬੇਸਡ ਲਰਨਿੰਗ ਕਰਨੀ ਹੈ। ਸਾਡਾ ਗੋਲ ਇਹ ਹੈ ਵੀ ਬੱਚੇ ਨੂੰ ਗੁਰਮੁਖੀ ਅਤੇ ਗੁਰਮਤ ਦੀ ਇੱਕ ਜੋ ਸਰਟਨ ਲੈਵਲ ਆਫ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਉਹ ਆਉਣੀ ਚਾਹੀਦੀ ਹੈ। ਤੁਸੀਂ ਇਹਨੂੰ ਪਾਸ ਜਾਂ ਫੇਲ ਨਾ ਸੋਚੋ, ਤੁਸੀਂ ਇਹ ਦੇਖੋ ਕਿ ਸਾਡਾ ਬੱਚਾ ਉਹ ਸਕਿੱਲ ਸਿੱਖ ਰਿਹਾ ਜਾਂ ਨਹੀਂ ਸਿੱਖ ਰਿਹਾ, ਅਤੇ ਜਦੋਂ ਉਹ ਸਕਿੱਲ ਸਿੱਖ ਜਾਏਗਾ ਉਹ ਨੈਕਸਟ ਲੈਵਲ ਲਈ ਤਿਆਰ ਹੋ ਜਾਏਗਾ, ਅਤੇ ਅਸੀਂ ਉਹਨੂੰ ਨੈਕਸਟ ਲੈਵਲ 'ਤੇ ਭੇਜ ਦਾਂਗੇ ਤਾਂ ਜੋ ਉਹਨਾਂ ਦੀ ਲਰਨਿੰਗ ਸੋਲਿਡ ਰਹੇ। ਜਿਹੜੇ ਬਿਲਕੁਲ ਛੋਟੇ ਬੱਚੇ ਹੁੰਦੇ ਆ ਤੁਸੀਂ ਦੇਖ ਸਕਦੇ ਹੋ, ਉਹਨਾਂ ਨੂੰ ਅਸੀਂ ਜਦੋਂ ਤੁਸੀਂ ਬਿਲਕੁਲ ਛੋਟੇ ਹੁੰਦੇ ਆ ਤਾਂ ਇੱਥੇ ਖਾਲਸਾ ਸਕੂਲ ਬੱਚਿਆਂ ਨੂੰ ਲੈ ਕੇ ਆਉਂਦੇ ਹਾਂ, ਅਤੇ ਉਹਨਾਂ ਦੇ ਲਈ ਸਾਡੇ ਕੋਲ ਸੈੱਟ ਅਸਾਈਨਮੈਂਟਸ ਹੈਗੀਆਂ ਵੀ ਜਿਹੜੇ ਏਜ ਦੇ ਹਿਸਾਬ ਨਾਲ ਬੱਚਾ ਕਿਹੜਾ ਕਿੱਥੇ ਆਏਗਾ ਅਤੇ ਉਹ ਸਾਡੇ ਕੋਲ ਹੈਗੀ ਹੈ ਅਤੇ ਕਈ ਵਾਰੀ ਕਈ ਬੱਚੇ ਸਾਡੇ ਕੋਲ ਥੋੜ੍ਹੀ ਲੇਟ ਆਉਂਦੇ ਹੈ ਥੋੜ੍ਹੀ ਜਦੋਂ ਉਹਨਾਂ ਦੀ ਏਜ ਯੂ ਨੋ 7 ਐਂਡ ਅਬਵ ਹੋ ਜਾਂਦੀ ਹੈ ਅਤੇ ਉਹਨਾਂ ਨੂੰ ਹੁਣ 3 ਜਾਂ 4 ਸਾਲ ਦੇ ਬੱਚਿਆਂ ਦੇ ਨਾਲ ਸੇਮ ਕਲਾਸ 'ਚ ਪਾਉਣਾ ਥੋੜ੍ਹਾ ਜਿਹਾ ਡਿਫੀਕਲਟ ਹੋ ਜਾਂਦਾ ਬਿਕਾਜ਼ ਉਹਨਾਂ ਦੀ ਲਰਨਿੰਗ ਕੇਪੇਬਿਲਿਟੀਜ਼ ਬੜੀ ਡਿਫਰੈਂਟ ਹੁੰਦੀਆਂ ਅਤੇ ਉਹਨਾਂ ਦੇ ਲਈ ਜਿਹੜੇ 7 ਤੋਂ ਵੱਡੇ ਬੱਚੇ ਹੈਗੇ ਆ ਜਿਹੜੇ ਕਿ ਲੇਟ ਆਉਂਦੇ ਆ ਖਾਲਸਾ ਸਕੂਲ ਜਿਨ੍ਹਾਂ ਨੇ ਲੇਟ ਆਪਣੀ ਲਾਈਫ ਦੇ ਵਿੱਚ ਲੇਟ ਸ਼ੁਰੂ ਕੀਤਾ ਖਾਲਸਾ ਸਕੂਲ ਉਹਨਾਂ ਲਈ ਅਸੀਂ ਐਕਸਲਰੇਟਿਡ ਪ੍ਰੋਗਰਾਮ ਸ਼ੁਰੂ ਕੀਤੇ ਹੋਏ ਆ ਤਾਂ ਜੋ ਉਹਨਾਂ ਨੂੰ ਬੜੀ ਛੇਤੀ ਥੋੜ੍ਹੇ ਸਮੇਂ 'ਚ ਹੀ ਬਹੁਤ ਕੁਛ ਸਿਖਾ ਕੇ ਉਹਨਾਂ ਨੂੰ ਉਹਨਾਂ ਦੇ ਏਜ ਗਰੁੱਪ ਦੇ ਲੈਵਲ ਦੀ ਐਜੂਕੇਸ਼ਨ ਉਸ ਲੈਵਲ ਤੱਕ ਲੈ ਆਉਂਦਾ ਜਾਵੇ ਤਾਂ ਜੋ ਆਪਣੇ ਨਾਲ ਦੀ ਉਮਰ ਦੇ ਹਮ ਉਮਰ ਦੇ ਬੱਚਿਆਂ ਦੇ ਨਾਲ ਕੈਚਅਪ ਕਰ ਲੈਣ ਇਹ ਸਾਡਾ ਜਨਰਲ ਪ੍ਰੋਗਰੈਸ਼ਨ ਹੁੰਦਾ ਹੈ ਕਿ ਕਿੱਦਾਂ ਬੱਚੇ ਖਾਲਸਾ ਸਕੂਲ ਦੇ ਵਿੱਚ ਪ੍ਰੋਗਰੈਸ ਕਰਦੇ ਹੈ ਅਗੇਨ ਸਕਿੱਲ ਬੇਸਡ ਸਕਿੱਲ ਦੇ ਹਿਸਾਬ ਨਾਲ ਬੱਚੇ ਇਹ ਸਾਰਾ ਟਰੈਕ ਕਰਦੇ ਆ ਜੋ ਲਾਸਟ 'ਚ ਜੋ ਮੈਂ ਲੀਡਰਸ਼ਿਪ ਪ੍ਰੋਗਰਾਮ ਮੈਨਸ਼ਨ ਕੀਤਾ ਸੀ ਉਹ ਫਿਰ ਉਹ ਲੀਡਰਸ਼ਿਪ ਪ੍ਰੋਗਰਾਮ ਵਿੱਚ ਚਲੇ ਜਾਂਦੇ ਆ ਇਹ ਮੈਂ ਜੋ ਐਕਸਲਰੇਟਿਡ ਪ੍ਰੋਗਰਾਮਸ ਦੀ ਗੱਲ ਕੀਤੀ ਵੀ ਕਿੱਦਾਂ ਬੱਚੇ ਐਕਸਲਰੇਟਿਡ ਪ੍ਰੋਗਰਾਮ ਵਿੱਚ ਆ ਕੇ 1 ਸਾਲ ਦੇ ਵਿੱਚ ਕੈਚਅਪ ਕਰ ਲੈਂਦੇ ਆ ਫਿਰ ਉਹਨਾਂ ਨੂੰ ਰੈਗੂਲਰ ਟਰੈਕ 'ਤੇ ਪਾ ਦਿੱਤਾ ਜਾਂਦਾ ਹੈ ਇਹ ਸੋ ਅਸੀਂ ਕਈ ਵਾਰੀ ਇਹ ਸਵਾਲ ਆਉਂਦਾ ਵੀ ਜਦੋਂ ਬੱਚੇ ਆਉਂਦੇ ਹੈ ਸਕਿੱਲ ਲੈਵਲ ਅਸੀਂ ਕਿੱਦਾਂ ਡਿਸਾਈਡ ਕਰੀਦਾ ਵੀ ਇਸ ਬੱਚੇ ਨੂੰ ਕਿਹੜੇ ਲੈਵਲ 'ਤੇ ਪਾਉਣਾ ਸੋ ਇਹ ਸਿਰਫ ਜਸਟ ਐਨ ਐਗਜ਼ਾਮਪਲ ਤੁਹਾਨੂੰ ਦਿਖਾਉਣ ਲਈ ਕਿ ਅਸੀਂ ਇੱਕ ਕ੍ਰਾਈਟੀਰੀਆ ਤਿਆਰ ਕੀਤਾ ਹੋਇਆ ਜਿਹੜੇ ਜਦੋਂ ਕੋਈ ਨਵਾਂ ਬੱਚਾ ਸਾਡੇ ਕੋਲ ਆਇਆ ਅਸੀਂ ਉਹ ਦੇਖ ਲੈਂਦੇ ਹਾਂ ਵੀ ਉਹ ਬੱਚਾ ਕਿਹੜਾ ਕ੍ਰਾਈਟੀਰੀਆ ਮੈਚ ਕਰਦਾ ਅਤੇ ਉਹਦੇ ਹਿਸਾਬ ਨਾਲ ਉਹਨੂੰ ਉਹਦੇ ਲਈ ਜੋ ਰਾਈਟ ਲੈਵਲ ਹੁੰਦਾ ਉਸ ਲੈਵਲ ਦੇ ਵਿੱਚ ਬੱਚੇ ਨੂੰ ਪਾਇਆ ਜਾਂਦਾ ਗੁਰਮੁਖੀ ਦਾ ਵੀ ਸਕਿੱਲ ਲੈਵਲ ਕ੍ਰਾਈਟੀਰੀਆ ਡਿਸਾਈਡ ਕੀਤਾ ਹੋਇਆ ਗੁਰਮਤ ਦਾ ਵੀ ਕੀਤਾ ਹੋਇਆ ਅਤੇ ਇਹ ਹੁਣ ਅਸੀਂ ਐਕਸਪੈਕਟ ਕਰਦੇ ਹਾਂ ਕਿ ਬੱਚੇ ਜਦੋਂ ਏਜ ਦੇ ਹਿਸਾਬ ਨਾਲ ਉਹਨਾਂ ਨੂੰ ਨਿਤਨੇਮ ਜਾਂ ਗੁਰਬਾਣੀ ਕਿੰਨੀ ਕੁ ਆਉਣੀ ਚਾਹੀਦੀ ਹੈ ਪੜ੍ਹਨੀ ਜਾਂ ਕੰਠ ਅਤੇ ਉਹ ਵੀ ਅਸੀਂ ਇੱਕ ਕ੍ਰਾਈਟੀਰੀਆ ਇਜ਼ ਵਨ ਆਫ ਦਾ ਫੈਕਟਰਸ ਇਹ ਜੋ ਕੀਰਤਨ ਦੀਆਂ ਕਲਾਸਾਂ ਲੱਗਦੀਆਂ ਉਹਨਾਂ ਦਾ ਪ੍ਰੋਗਰੈਸ਼ਨ ਕਿਵੇਂ ਹੁੰਦਾ ਉਹ ਦਿਖਾਇਆ ਹੋਇਆ ਜੋ ਉੱਤੇ ਵਾਲਾ ਟਰੈਕ ਹੈ ਉਹ ਕੀਰਤਨ ਦਾ ਹੈਗਾ ਥੱਲੇ ਵਾਲਾ ਤਬਲੇ ਲਈ ਹੈਗਾ ਸੋ ਇਹ ਜਸਟ ਟੂ ਸ਼ੋ ਕਿ ਪ੍ਰੋਗਰੈਸ਼ਨ ਕਿੱਦਾਂ ਹੁੰਦਾ ਬੱਚਿਆਂ ਦਾ ਕੀਰਤਨ ਦੇ ਵਿੱਚ ਇਹ ਸਾਡਾ ਜਿਹੜਾ ਆਉਣ ਵਾਲੇ ਸਾਲ ਦਾ ਅਸੀਂ ਕੈਲੰਡਰ ਤਿਆਰ ਕੀਤਾ ਹੋਇਆ ਅਗੈਨ ਜਸਟ ਐਗਜ਼ਾਮਪਲ ਦੇ ਤੌਰ 'ਤੇ ਤੁਹਾਨੂੰ ਦਿਖਾ ਰਿਹਾ ਜੋ ਮੈਂ ਵੈਬਸਾਈਟ ਪਹਿਲਾਂ ਮੈਨਸ਼ਨ ਕੀਤੀ ਸੀ ਇਹ ਸਾਰਾ ਪੂਰਾ ਦਾ ਪੂਰਾ ਸਕੈਜੂਲ ਬੜੇ ਸੋਹਣੇ ਢੰਗ ਨਾਲ ਵੈਬਸਾਈਟ 'ਤੇ ਪਬਲਿਸ਼ ਕੀਤਾ ਹੋਇਆ ਤੁਸੀਂ ਫ੍ਰੀਮੌਂਟ ਖਾਲਸਾ ਸਕੂਲ .org 'ਤੇ ਜਾ ਕੇ ਇਹ ਸਕੈਜੂਲ ਦੇਖ ਸਕਦੇ ਹੋ ਜੇ ਇਹਦੇ ਜਿਵੇਂ ਸਾਲ ਦੇ ਵਿੱਚ ਕਦੇ ਵੀ ਕੋਈ ਚੇਂਜਸ ਹੋਣਗੇ ਇਸ ਸਕੈਜੂਲ ਦੇ ਵਿੱਚ ਉਹ ਤੁਹਾਨੂੰ ਸਾਰਿਆਂ ਨੂੰ ਨੋਟੀਫਿਕੇਸ਼ਨ ਵੀ ਆ ਜਾਏਗਾ ਬਟ ਇੱਥੇ ਵੀ ਨਾਲ ਦੇ ਨਾਲ ਪਬਲਿਸ਼ ਹੋਏਗਾ ਸੋ ਤੁਸੀਂ ਕਦੇ ਵੀ ਇਸ ਵੈਬਸਾਈਟ 'ਤੇ ਆ ਕੇ ਅਪਡੇਟਡ ਸਕੈਜੂਲ ਦੇਖ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਬਾਰੇ ਭਾਜੀ ਨੇ ਪਹਿਲਾਂ ਹੀ ਸਾਰਾ ਕੁਝ ਕਵਰ ਕਰਤਾ ਵੀ ਪੇਰੈਂਟਸ ਤੁਹਾਡਾ ਸਾਰਿਆਂ ਦਾ ਇਨਵੋਲਵ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ ਕੋਸ਼ਿਸ਼ ਕਰੋ ਵੱਧ ਤੋਂ ਵੱਧ ਘਰ ਦੇ ਵਿੱਚ ਬੱਚਿਆਂ ਨੂੰ ਉਹਨਾਂ ਨਾਲ ਪੰਜਾਬੀ 'ਚ ਗੱਲ ਕਰੋ ਵੱਧ ਤੋਂ ਵੱਧ ਉਹਨਾਂ ਨੂੰ ਉਹਨਾਂ ਨੇ ਜੇ ਮਲਟੀਮੀਡੀਆ ਹੋਰ ਵੀਡੀਓਜ਼ ਨਾਲ ਇੰਗੇਜ ਕਰਨਾ ਹੁੰਦਾ ਕੋਸ਼ਿਸ਼ ਕਰੋ ਵੀ ਉਹ ਆਪਣੇ ਪੰਜਾਬੀ ਆਪਣੀ ਗੁਰਮੁਖੀ ਉਹਨਾਂ ਲੈਂਗੁਏਜ ਦੇ ਵਿੱਚ ਬੱਚੇ ਇੰਗੇਜ ਕਰਨ ਨਾਲੇ ਤੁਸੀਂ ਇੱਥੇ ਆ ਕੇ ਸਕੂਲ ਵਿੱਚ ਵੀ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਓ ਤਾਂ ਜੋ ਬੱਚਿਆਂ ਸਾਰਿਆਂ ਦਾ ਸਾਰੇ ਤੁਹਾਡੇ ਸੇਵਾ ਦਾ ਫਾਇਦਾ ਖੱਟ ਸਕਣ ਓਕੇ ਇਹ ਇੱਕ ਜ਼ਰੂਰੀ ਗੱਲ ਹੈਗੀ ਹੈ ਅਸੀਂ ਇਸ ਅਸੀਂ ਜਿੱਦਾਂ ਗੁਰਮੁਖੀ ਗੁਰਮਤ 'ਤੇ ਇੰਨਾ ਜ਼ੋਰ ਲਾਈਦਾ ਹੈ ਇਹ ਸਾਰਾ ਕੁਛ ਇੱਕ ਪੂਰਾ ਕੰਪਲੀਟ ਪੈਕੇਜ ਹੁੰਦਾ ਹੈ ਨਾ ਜੇ ਤੁਸੀਂ ਬੱਚਿਆਂ ਨੂੰ ਗੁਰੂ ਸਾਹਿਬ ਨਾਲ ਜੋੜਨਾ ਗੁਰਮੁਖੀ ਨਾਲ ਜੋੜਨਾ ਤਾਂ ਤੁਸੀਂ ਇਹ ਵੀ ਬਹੁਤ ਜ਼ਰੂਰੀ ਹੈ ਵੀ ਬੱਚੇ ਉਹ ਸਿਰਫ ਭਾਸ਼ਾ ਤਾਂ ਹੈ ਹੀ ਜ਼ਰੂਰੀ ਬਟ ਉਹਦੇ ਨਾਲ ਨਾਲ ਉਹਨਾਂ ਦਾ ਪਹਿਰਾਵਾ ਉਹਨਾਂ ਦੀ ਬੋਲੀ ਉਹਨਾਂ ਦਾ ਹੋਰ ਸਾਰੀਆਂ ਚੀਜ਼ਾਂ ਬੱਚਿਆਂ ਦੀ ਪਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ ਹੈਲਪ ਕਰਦੀ ਹੈ ਸੋ ਤੁਸੀਂ ਸਾਰੇ ਪਲੀਜ਼ ਜ਼ਰੂਰ ਕੋਸ਼ਿਸ਼ ਨਹੀਂ ਇਹ ਐਕਚੁਲੀ ਮੈਂਡੇਟੋਰੀ ਹੈਗਾ ਵੀ ਬੋਇਜ਼ ਦੇ ਲਈ ਉਹ ਦਸਤਾਰਾਂ ਬੰਨ ਕੇ ਆਉਣ ਜਦੋਂ ਵੀ ਆਉਣ ਖਾਲਸਾ ਸਕੂਲ ਕੁੜੀਆਂ ਉਹ ਚੁੰਨੀ ਲੈ ਕੇ ਆਉਣ ਜਾਂ ਦਸਤਾਰਾਂ ਬੰਨਣ ਜਾਂ ਐਟਲੀਸਟ ਚੁੰਨੀ ਜ਼ਰੂਰ ਲੈ ਕੇ ਆਉਣ ਜਦੋਂ ਵੀ ਉਹਨਾਂ ਨੇ ਖਾਲਸਾ ਸਕੂਲ ਆਉਣਾ ਨਾਲੇ ਅਸੀਂ ਇਨਕਰੇਜ ਕਰੀਦਾ ਹੁੰਦਾ ਇਹ ਇਨਕਰੇਜ ਹੀ ਕਰੀਦਾ ਹੁੰਦਾ ਵੀ ਤੁਸੀਂ ਬਲੂ ਵਾਈਟ ਅਤੇ ਕੇਸਰੀ ਰੰਗ ਵੱਧ ਤੋਂ ਵੱਧ ਹੋ ਸਕੇ ਤਾਂ ਉਹਨਾਂ ਨੂੰ ਵਰਤੋਂ 'ਚ ਉਹਨਾਂ ਦੇ ਬੱਚੇ ਤੁਹਾਨੂੰ ਬੱਚਿਆਂ ਨੂੰ ਉਹਨਾਂ ਜਿਹੜੇ ਨਵੇਂ ਬੱਚੇ ਆ ਰਹੇ ਆ ਉਹਨਾਂ ਸਾਰਿਆਂ ਨੂੰ ਖਾਲਸਾ ਸਕੂਲ ਵੱਲੋਂ ਸਕੂਲ ਦੇ ਬੈਗ ਦਿੱਤੇ ਜਾਣਗੇ, ਸਾਰੇ ਬੱਚਿਆਂ ਨੂੰ ਕਿਤਾਬਾਂ ਸਕੂਲ ਵੱਲੋਂ ਦਿੱਤੀਆਂ ਜਾਣਗੀਆਂ, ਉਹ ਜਦੋਂ ਸਕੂਲ ਸ਼ੁਰੂ ਹੋਣ ਦੇ 2-3 ਹਫ਼ਤਿਆਂ ਦੇ ਵਿੱਚ ਸਾਰਿਆਂ ਨੂੰ ਕਿਤਾਬਾਂ ਮਿਲ ਜਾਣਗੀਆਂ, ਨਾਲੇ ਜੋ ਸਟੇਸ਼ਨਰੀ ਜੋ ਸਪਲਾਈਜ਼ ਇੱਦਾਂ ਦੀਆਂ ਚੀਜ਼ਾਂ ਉਹ ਤੁਹਾਨੂੰ ਟੀਚਰਸ ਦੱਸ ਦੇਣਗੇ ਵੀ ਬੱਚਿਆਂ ਨੂੰ ਕਿਹੜੀ ਚੀਜ਼ਾਂ ਦੀ ਲੋੜ ਹੁੰਦੀ ਹੈ। ਤੁਸੀਂ ਸਾਰੇ ਪੇਰੈਂਟਸ ਮੇਕ ਸ਼ੋਰ ਕਰੋ ਵੀ ਉਹ ਬੱਚੇ ਨਾਲ ਲੈ ਕੇ ਆਉਣ। ਸਾਡੇ ਖਾਲਸਾ ਸਕੂਲ ਲਾਇਬ੍ਰੇਰੀ ਵੀ ਹੈਗੀ ਹੈ ਜਿਹਦੇ ਕੋਲ ਸਾਡੇ ਵਿੱਚ 400 ਤੋਂ ਵੱਧ ਕਿਤਾਬਾਂ ਹੈਗੀਆਂ। ਤੁਸੀਂ ਉਹ ਕਿਤਾਬਾਂ ਬੋਰੋ ਕਰਕੇ ਉਹ ਵੀ ਕੋਸ਼ਿਸ਼ ਕਰੋ, ਘਰ ਬੱਚਿਆਂ ਨੂੰ ਸੌਣ ਲੱਗਿਆਂ ਅਸੀਂ ਬੈੱਡ ਸਟੋਰੀਜ਼ ਹੋਰ ਦੂਜੀਆਂ 'ਚ ਕਿਤਾਬਾਂ ਪੜ੍ਹਦੇ ਹੁੰਦੇ ਹਾਂ, ਨਾਲੇ ਬੱਚਿਆਂ ਨੂੰ ਤੁਸੀਂ ਇਹ ਪੰਜਾਬੀ ਗੁਰਮੁਖੀ ਗੁਰਮਤ ਦੀਆਂ ਕਿਤਾਬਾਂ ਜ਼ਰੂਰ ਪੜ੍ਹਾਓ। ਲਾਇਬ੍ਰੇਰੀ ਤੋਂ ਜਦੋਂ ਮਰਜ਼ੀ ਤੁਸੀਂ ਕਿਤਾਬਾਂ ਲੈ ਸਕਦੇ ਹਾਂ। ਇਹ ਗੱਲ ਵੀ ਭਾਜੀ ਨੇ ਪਹਿਲਾਂ ਵੀ ਕਵਰ ਕੀਤੀ ਕਿ ਇਸ ਖਾਲਸਾ ਸਕੂਲ ਇਹ ਦਰਬਾਰ ਹਾਲ ਤੋਂ ਇਹਨੂੰ ਵੱਖਰਾ ਨਾ ਕਰੋ, ਇਹ ਬਸ ਦਰਬਾਰ ਹਾਲ ਦੀ ਐਕਸਟੈਂਸ਼ਨ ਹੀ ਹੈਗੀ, ਹੈ ਨਾ, ਅਤੇ ਤੁਸੀਂ ਉਹਨੂੰ ਉੱਦਾਂ ਹੀ ਸੋਚ ਸਮਝ ਕੇ ਵਰਤੋ ਉਸ ਬਿਲਡਿੰਗ ਨੂੰ ਵੀ, ਕਿ ਇੱਥੇ ਵੀ ਸਿਰ ਢੱਕਣਾ ਬਹੁਤ ਜ਼ਰੂਰੀ ਹੈ, ਇੱਥੇ ਵੀ ਕਦੇ ਸ਼ੂਜ਼ ਨਹੀਂ ਪਾ ਕੇ ਜਾਣੇ, ਉੱਥੇ ਵੀ ਸਫਾਈ ਰੱਖਣੀ ਹੈ, ਉੱਥੇ ਵੀ ਕੋਈ ਰੌਲਾ ਜ਼ਿਆਦਾ ਨਹੀਂ ਪਾਉਣਾ, ਕੋਈ ਗੰਦ ਨਹੀਂ ਪਾਉਣਾ, ਫੂਡ ਨਹੀਂ ਲੈ ਕੇ ਜਾਣਾ, ਇਹ ਸਾਰੀਆਂ ਚੀਜ਼ਾਂ ਬਹੁਤ ਇੰਪੋਰਟੈਂਟ ਹੈਗੀਆਂ। ਅਤੇ ਪਲੀਜ਼ ਤੁਸੀਂ ਜਿੱਦਾਂ ਆਪਣੇ ਘਰ ਦੇ ਵਿੱਚ ਇਨਸਿਸਟ ਕਰਦੇ ਹੋ ਬੱਚਿਆਂ ਨੂੰ ਕਿ ਉਹ ਘਰ ਦੇ ਵਿੱਚ ਬੱਚੇ ਗੰਦ ਨਾ ਪਾਉਣ, ਕੁਛ ਚੀਜ਼ਾਂ ਖਰਾਬ ਨਾ ਕਰਨ ਤੋੜਨ ਨਾ, ਉਹੀ ਸੇਮ ਰੂਲਸ ਇੱਥੇ ਵੀ ਅਪਲਾਈ ਹੁੰਦੇ ਆ, ਜੋ ਦਰਬਾਰ ਹਾਲ 'ਚ ਹੁੰਦੇ ਆ ਇੱਥੇ ਵੀ ਹੁੰਦੇ ਆ। ਕਮਿਊਨੀਕੇਸ਼ਨ ਵਾਈਜ਼ ਤੁਹਾਨੂੰ ਸਾਰਿਆਂ ਨੂੰ, ਜੇ ਤੁਹਾਨੂੰ ਨਹੀਂ ਪਤਾ, ਸਾਡੇ ਖਾਲਸਾ ਸਕੂਲ ਦੀ ਇੱਕ ਵਟਸਐਪ ਕਮਿਊਨਿਟੀ ਬਣੀ ਹੋਈ ਹੈ, ਜੇ ਤੁਸੀਂ ਉਹਦਾ ਪਾਰਟ ਨਹੀਂ ਹੈਗੇ ਤੁਸੀਂ ਪਲੀਜ਼ ਬਾਹਰ ਸੇਵਾਦਾਰਾਂ ਨੇ ਟੇਬਲ ਲਾਇਆ ਹੋਇਆ, ਤੁਸੀਂ ਉਹਨਾਂ ਨਾਲ ਗੱਲ ਕਰਕੇ ਉਹ ਕਮਿਊਨਿਟੀ ਜੁਆਇਨ ਕਰ ਲਓ, ਫਿਰ ਤੁਹਾਨੂੰ ਵਟਸਐਪ ਦੇ ਰਾਹੀਂ ਬਹੁਤ ਕਮਿਊਨੀਕੇਸ਼ਨ ਮਿਲ ਜਾਇਆ ਕਰੇਗਾ, ਨਾਲੇ ਤੁਹਾਨੂੰ ਈਮੇਲਸ ਵੀ ਆਉਣਗੀਆਂ, ਸੋ ਪਲੀਜ਼ ਆਪਣੀ ਈਮੇਲ ਵੀ ਧਿਆਨ ਰੱਖਿਓ। ਆਈ ਥਿੰਕ ਬਸ ਇੰਨੇ ਕੀ ਬੇਨਤੀ ਹੈਗੀ ਸੀ, ਬਾਕੀ ਭਾਜੀ ਤੁਸੀਂ ਕਵਰ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਟਾਈਮ ਆਲਰੇਡੀ ਬਹੁਤ ਹੋ ਗਿਆ, ਸੋ ਮੈਂ 1-2 ਮਿੰਟ ਹੀ ਹੋਰ ਲੈਣੇ ਆ, ਜਸਟ ਟੂ ਲੈਵਲ ਸੈਟ ਲਿਲ ਬਿਟ, ਕਿ ਗੁਰਮਤ ਗੁਰਮੁਖੀ ਕੀਰਤਨ ਇਹ ਪ੍ਰਾਇਮਰੀ ਅਤੇ ਖਾਲਸਾ ਸਕੂਲ ਦੀਆਂ ਐਜੂਕੇਸ਼ਨ ਵਿੱਦਿਆ ਹੈ ਹੀ ਹੈ, ਪਰ ਇਹ ਤੋਂ ਇਲਾਵਾ ਵੀ ਬਹੁਤ ਜ਼ਿਆਦਾ ਜਿਹੜੇ ਆਪਣੀ ਕਲਾਸਿਸ ਆ ਖਾਲਸਾ ਸਕੂਲ ਦੇ ਵਿੱਚ ਚੱਲਦੀਆਂ, ਜਿਹਦੇ ਵਿੱਚ AI, ਆਰਟੀਫਿਸ਼ਲ ਇੰਟੈਲੀਜੈਂਸ, ਰੋਬੋਟਿਕਸ, ਕ੍ਰਿਟੀਕਲ ਥਿੰਕਿੰਗ। ਸੋ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਜਿਹੜੇ ਜਿੱਦਾਂ ਭਾਜੀ ਹੁਣਾਂ ਨੇ ਦੱਸਿਆ ਕਿ ਅਗਲੇ ਸਾਲ ਦੇ ਵਿੱਚ ਵੱਡਿਆਂ ਦੇ ਕੀਰਤਨ ਕਲਾਸਾਂ, ਵੱਡਿਆਂ ਦੀ ਗੁਰਮੁਖੀ ਦੀਆਂ ਕਲਾਸਾਂ, ਉਹਦੇ ਤੋਂ ਲੈਦਾ ਜਿਹੜੇ ਐਨਾਲਿਟੀਕਲ ਜਿਹੜੇ ਕੋਰਸਿਸ ਹੈਗਾ ਕਾਲਜ ਐਜੂਕੇਸ਼ਨ ਦੇ ਵਾਸਤੇ, ਪ੍ਰੈਪ ਵਾਸਤੇ, ਉਹਦੇ ਵੀ ਜਿਹੜੇ ਇਨ ਪ੍ਰੋਸੈਸ ਹੈਗੇ ਸਾਡੇ ਪਲੈਨ। ਸੋ ਖਾਲਸਾ ਸਕੂਲ ਆਪਾਂ ਤਾਂ ਹੀ ਸਕਸੈਸਫੁਲ ਕਰ ਸਕਦੇ ਹਾਂ ਜੇ ਆਪਾਂ ਸਾਰੇ ਜਾਣੇ, ਜਿੱਦਾਂ ਆਪਾਂ ਪਹਿਲਾਂ ਦੱਸਿਆ ਕਿ ਵਲੰਟੀਅਰ ਐਂਡ ਫੈਸਿਲਿਟੀ ਹੋਣ ਕਰਕੇ ਜਿੰਨੇ ਜ਼ਿਆਦਾ ਵਲੰਟੀਅਰਸ ਹੋਣਗੇ, ਜਿੰਨੇ ਜ਼ਿਆਦਾ ਆਈਡੀਆਜ਼ ਆਉਣਗੇ, ਉਨਾ ਹੀ ਆਪਾਂ ਜਿਹੜਾ ਖਾਲਸਾ ਸਕੂਲ ਆ ਇਹਨੂੰ ਹੋਰ ਅਗਾਂਹ ਤੱਕ ਲੈ ਕੇ ਜਾਵਾਂਗੇ। ਸੋ ਇੰਨੀਆਂ ਕਿ ਹੁਣ ਬੇਨਤੀਆਂ ਇੱਥੇ ਆਪਾਂ ਸਮਾਪਤੀ ਕਰਨੀ, ਅਤੇ ਮੈਂ ਦੱਸ ਦੇਵਾਂ ਕਿ ਜਿਹੜੀ ਸਲਾਈਡਸ ਤੁਸੀਂ ਅੱਜ ਦੇਖੀਆਂ ਇਹ ਤੁਸੀਂ ਇਹਦੀ ਇਨਫੋਰਮੇਸ਼ਨ ਖਾਲਸਾ ਸਕੂਲ ਦੀ ਵੈਬਸਾਈਟ ਤੋਂ ਲੈ ਸਕਦੇ ਹੋ, freemountkhalsaschool.org। ਅਤੇ ਇਹ ਤੋਂ ਲੈਦਾ ਜੇ ਕਿਸੇ ਨੂੰ ਕੋਈ ਕੁਸ਼ਚਨ ਹੋਵੇ, ਬਿਕੋਜ਼ ਵੀ ਆਰ ਰਨਿੰਗ ਲਿਲ ਬਿਟ ਆਊਟ ਆਫ ਟਾਈਮ, ਬਾਹਰ ਡੈਸਕ ਜਿਹੜਾ ਟੇਬਲ ਆ ਖਾਲਸਾ ਸਕੂਲ ਦੇ ਵਲੰਟੀਅਰਸ ਨੇ ਲਾਇਆ, ਤੁਸੀਂ ਉੱਥੇ ਜਾ ਕੇ ਬੈਠ ਸਕ ਜਾ ਕੇ ਕੋਈ ਜਾਣਕਾਰੀ ਲੈ ਸਕਦੇ ਹੋ ਇੰਡੀਵਿਜੁਅਲੀ। ਅਸੀਂ ਵੀ ਉੱਥੇ ਚਲੇ ਜਾਣਾ ਇਫ ਯੂ ਹੈਵ ਇਨਫੋਰਮੇਸ਼ਨ, ਅਤੇ ਅਪ ਤੁਸੀਂ ਉੱਥੇ ਸਾਨੂੰ ਮਿਲ ਕੇ ਗੱਲਬਾਤ ਕਰ ਸਕਦੇ ਹੋ। ਸੋ ਇਹ ਤੋਂ ਇੰਨੀਆਂ ਕੁ ਗੱਲਾਂ ਦੇ ਨਾਲ ਹੀ ਖੇਮਾ ਦਾ ਜਾ ਚੁੱਕਿਆ, ਸੋ ਥੈਂਕ ਯੂ ਬਹੁਤ ਬਹੁਤ ਸਾਰਿਆਂ ਦਾ ਆਉਣ ਦਾ, ਅਤੇ ਅ ਸਟੈਪ ਟੂਵਰਡਸ ਅ ਬੈਟਰ ਫਿਊਚਰ ਆਫ ਯੂਅਰ ਖੇਡਸ, ਤਾਂ ਕਿ ਉਹ ਗੁਰਮਤ ਗੁਰਮੁਖੀ ਸਿੱਖਣ ਅਤੇ ਗੁਰਮਤ ਗਾਡੀ ਰਾਹ ਦੇ ਉੱਤੇ ਚੱਲਣ ਦੀ ਮਹਾਰਾਜ ਦੀ ਆਗਿਆ ਦੇ ਨਾਲ ਉਹਨਾਂ ਦਾ ਜੀਵਨ ਸਫਲਾ ਹੋਵੇ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੁਇਕ ਰਿਮਾਈਂਡਰ ਆ ਕਿ ਜਿਹੜੀ ਫਸਟ ਕਲਾਸ ਹੋਏਗੀ ਉਹ ਅਗਲੇ ਹਫ਼ਤੇ ਹੋਏਗੀ, ਨੈਕਸਟ ਵੀਕ ਤੋਂ ਵੀਕਐਂਡ ਤੋਂ ਜਿਹੜੀ ਖਾਲਸਾ ਸਕੂਲ ਦੀਆਂ ਕਲਾਸਿਸ ਆ ਉਹ ਸ਼ੁਰੂ ਹੋਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਦੇਖ ਪਰ ਮੈਚ ਤੇ ਚੱਲਦੇ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

पैज रखदा आया राम राजे हरनाखस दुष्ट हर मारिया प्रहलाद तराया

ਛਰਿਆ ਤਿਨ ਕਵਨ ਖਿਲਾਵੇ ਕਵਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ

ਪਾਰਾ ਸਭ ਧਿਆਵੈ ਹੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰ ਹਰ ਧਿਆਵ ਸੰਤੋਹ ਜੀ ਸਭ ਦੁੱਖ ਵਿਸਾਰਣਹਾਰ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਨ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਨਾਣਾ

ਕੀ ਫਾਸੀ ਜਿਨ ਨਿਰਪਉ ਜਿਨ ਹਰ ਨਿਰਪਉ ਧਿਆਇਆ ਜੀ ਤਿਨ ਕਾ ਪਹੁ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਆਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚਾਉ ਪਈ।

ਮਾਰਿਆ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਠਨੇ ਉਪਜਾਇਓ, ਆਦ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ।

ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਹਤ ਦੋਖ ਤੇਰਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੈਲੇ ਹੋਇ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇਲੇ ਹੋ ਬਚਾਈ।

ਸ੍ਰੀ ਅਹਤੁਜ ਜਬ ਪਹਿ ਦਇ ਅੱਲਾ ਪੂਰਨ ਕਰਾਂ ਗ੍ਰੰਥ ਤਤਕਾਲਾ ਮਨ ਬਾਂਝ ਫਲ ਪਾਵੈ ਸੋਈ ਦੁਖ ਨ ਤਿਸੈ ਬਿਆਪਤ ਕੋਈ ਤੜਿਲ ਸੁਣੇ।

ਨਿਕਟੋ ਨਾ ਆਵੇ। ਬਿਸਨ ਭਗਤ ਕੀ ਏ ਫਲ ਹੋਈ, ਆਦ ਬਿਆਦ ਸ਼ਵੈ ਸਕੈ ਨਾ ਕੋਈ। ਸੰਬਦ ਸਤਰ ਸਹਿਸ ਪਚਾਵਨ, ਹਾੜ ਵਦੀ ਪ੍ਰਿਥਮ ਸੁਖ ਦਾਵਣ, ਤਵੈ ਪ੍ਰਸਾਦ ਕਰ ਗ੍ਰੰਥ ਸੁਧਾਰਾ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਹਾਇ ਹਰਿ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣ ਦੇ ਆਵੇ ਤਾਹ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਕੇ ਛਕਿਆ ਦੇਗ ਤਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸੁਆਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਹਿਤਾਂ

ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ।

ਪ੍ਰਸਾਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ।

ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਉੜ, ਨਿਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਹਜ਼ੂਰ ਸੋਦਰ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਪੜ੍ਹੀ ਸੁਣੀ ਬਾਣੀ ਦਾ ਪਹਾਵਾਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ, ਹੇਮਾ ਕੌਰ ਵੱਲੋਂ ਆਪਣੀ ਮਾਤਾ ਵਿਜੇ ਕੁਮਾਰੀ ਦੇ ਜਨਮ ਦਿਨ ਤੇ ਸ਼ੁਕਰਾਨਾ ਕਰਦੇ ਅਰਦਾਸ ਬੇਨਤੀ। ਸੱਚੇ ਪਾਤਸ਼ਾਹ ਜੀਓ, ਮੇਰਾ ਪ੍ਰਾਰਥ ਰੱਖਣਾ। ਵਰਿੰਦਰਪਾਲ ਸਿੰਘ ਦੇ ਬੇਟੇ ਅੰਮ੍ਰਿਤਪਾਲ ਸਿੰਘ ਦੇ ਜਨਮ ਦਿਨ ਤੇ ਆਪਦਾ ਸ਼ੁਕਰਾਨਾ ਕਰਦਿਆਂ ਹੋਇਆਂ, ਗੁਰਸਿੱਖੀ ਨਾਮ ਦੀਆਂ ਦਾਤਾਂ ਸੱਚੇ ਪਾਤਸ਼ਾਹ, ਉਜ ਵਿੱਦਿਆ ਦੀ ਦਾਤ ਸੱਚੇ ਪਾਤਸ਼ਾਹ ਬਖਸ਼ਣੀ, ਮੇਰਾ ਪ੍ਰਾਰਥ ਰੱਖਣਾ। ਆਪਣੇ ਦਰ ਕਰਦੀਆਂ ਸੇਵਾਵਾਂ ਦੇ ਨਾਲ ਨਿਵਾਜਣਾ। ਆਨੰਦ ਅਰੋੜਾ ਦੀ ਸਿੱਧ ਜਾਬੀ ਵਾਸਤੇ ਸੰਗਤਾਂ ਵੱਲੋਂ ਅਰਦਾਸ ਬੇਨਤੀ। ਕਿਰਪਾ ਕਰਨੀ, ਚੜ੍ਹਦੀਆਂ ਕਲਾ ਬਖਸ਼ਣੀਆਂ, ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਨ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਹੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸਿੰਘ ਜੀ, ਆਪ ਸੰਗਤਾਂ ਨੇ ਸੋਹਦਰ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਵਾਹਿਗੁਰੂ ਜੀ ਕਿਰਪਾ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ, ਸ਼ਾਮ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ। ਸੋ ਆਓ ਹੁਣ ਆਪ ਜੀਆਂ ਨੂੰ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮਿਕ ਸਾਲ ਬਾਰੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗ੍ਰੰਥ ਸਿੰਘ ਸਾਹਿਬ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਬੁਲਾਓ, ਸਾਰੇ ਮਾਈ ਭਾਈ ਪਿਆਰ ਸਹਿਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।

ਪਟਵਾਰੀ ਅਤੀ ਸਤਿਕਾਰਯੋਗ ਸਾਧ ਸੰਗਤ ਜੀ ਸਰਬੱਤਰ ਹੀ ਮਾਈ ਭਾਈ ਗੁਰਸਿੱਖ ਪ੍ਰੇਮੀ ਬਹੁਤ ਵੱਡਿਆਂ ਭਾਗਾਂ ਵਾਲੇ ਨੇ ਗੁਰੂ ਕੀ ਅਪਾਰ ਕਿਰਪਾ ਹੈ ਅਪਾਰ ਕਿਰਪਾ ਹੈ ਅਪਾਰ ਕਿਰਪਾ ਹੈ ਗੁਰੂ ਸੰਗਤ ਗੁਰੂ ਦਰਬਾਰ ਵਿੱਚ ਸਜ ਕਰਕੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਕੇ ਜ਼ਿੰਦਗੀ ਦੇ ਲਾਹੇ ਪ੍ਰਾਪਤ ਕੀਤੇ ਨੇ ਗੁਰੂ ਸਵਾਰੇ ਗੁਰੂ ਕੇ ਕੀਰਤਨੀਏ ਸਿੰਘ ਸਾਹਿਬਾਨ ਜੀ ਬਹੁਤ ਹੀ ਪ੍ਰੇਮ ਦੇ ਵਿੱਚ ਭਿੱਜ ਕਰਕੇ ਆਪ ਜੀਆਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਵਾ ਰਹੇ ਸਨ ਭੱਟਾਂ ਦੇ ਸਵਾਈਆਂ ਦੇ ਵਿੱਚੋਂ ਔਰ ਬਾਰ-ਬਾਰ ਹਰਮੋਨੀਅਮ ਵਾਜੇ ਦੀਆਂ ਸੁਰਾਂ ਦੇ ਨਾਲ ਇੱਕੋ ਬੋਲ ਬਾਰ-ਬਾਰ ਉਹ ਟੇਕ ਲੈ ਕੇ ਕਹਿ ਰਹੇ ਸੀ ਜਾਲਪਾ ਪਦਾਰਥ ਇੱਤੜੇ ਜਾਲਪਾ ਪਦਾਰਥ ਇੱਤੜੇ ਗੁਰ ਅਮਰਦਾਸ ਡੱਠੇ ਮਿਲੇ ਬਾਰ ਬਾਰ ਉਹਨਾਂ ਨੇ ਸ਼ਬਦ ਦੀ ਟੇਕ ਰੱਖੀ ਹੈ ਇਹ ਸ਼ਬਦ ਕਹਿਣ ਵਾਲੇ ਸਤਿਕਾਰਯੋਗ ਭੱਟ ਸਾਹਿਬਾਨ ਜੀ ਭੱਟ ਜਾਲਪ ਜੀ ਇੱਥੇ ਸ਼ਬਦ ਦੀ ਸਮਾਪਤੀ ਹੈ ਵੀ ਕਿਹੜੇ ਕਿਹੜੇ ਪਦਾਰਥ ਮਿਲ ਜਾਂਦੇ ਨੇ ਜਿੰਨੇ ਪਦਾਰਥ ਨੇ ਸੰਸਾਰ ਵਿੱਚ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਦਿ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਦਰਸ਼ਨ ਦੀਦਾਰ ਸੰਗਤ ਵਿੱਚ ਆ ਕੇ ਪਦਾਰਥ ਮਿਲ ਜਾਂਦੇ ਨੇ

ਪਾਤਕ ਬੇਨਾਸਾ। ਹੇ ਗਰੀਬ ਨਿਵਾਜ, ਕਿੰਨੇ ਪਦਾਰਥ ਮਿਲ ਜਾਂਦੇ ਨੇ ਗੁਰੂ ਅਮਰਦਾਸ ਜੀ, ਤੁਸਾਂ ਨੇ ਸ਼ਬਦ ਕੀਰਤਨ ਸਰਵਣ ਕੀਤਾ, ਜਿਹੜਾ ਤੁਹਾਡਾ ਨਾਮ ਲੈਂਦੇ ਨੇ, ਤੁਹਾਡੇ ਦੀਦਾਰ ਕਰਦੇ ਨੇ, ਸ਼ਬਦ ਸੁਣਦੇ ਨੇ, ਸਾਰੇ ਦੇ ਸਾਰੇ ਪਾਪ ਕੱਟੇ ਜਾਂਦੇ ਨੇ। ਗੁਰ ਅਮਰਦਾਸ ਪਰਸੀਐ ਪਹੁੰਮ ਪਾਤਕ ਬਿਨਾਸੈ, ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ, ਸਾਧਨਾ ਕਰਨ ਵਾਲੇ ਸਿੱਧ ਲੋਕ ਸਾਧ ਲੋਕ ਜਿੰਨੇ ਵੀ ਨੇ ਗੁਰੂ ਅਮਰਦਾਸ ਮਹਾਰਾਜ ਤੁਹਾਡੀ ਟੇਕ ਲੈਂਦੇ ਨੇ, ਅਤੇ ਜਿੰਨੇ ਪ੍ਰੇਮੀ ਗੁਰਸਿੱਖ ਗੁਰੂ ਦਰਬਾਰ ਵਿੱਚ ਬੈਠੇ ਨੇ, ਸਾਰਿਆਂ ਤੋਂ ਵੱਡਿਆ ਭਾਗਾਂ ਵਾਲੇ ਨੇ। ਗੁਰੂ ਕੀ ਅੰਮ੍ਰਿਤ ਬਾਣੀ ਸਰਵਣ ਕਰਨ ਦਾ ਸੁਭਾਗ ਮਿਲ ਗਿਆ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ, ਗੁਰ ਅਮਰਦਾਸ ਪਰਸੀਐ ਧਿਆਨ ਲਈਐ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ੋਹ ਪ੍ਰਾਪਤ ਹੋ ਜਾਂਦੀ ਹੈ, ਸ਼ਬਦ ਤੇ ਸੁਰਤ ਦਾ ਟਕਾਅ ਬਣ ਜਾਂਦਾ, ਸੁਰਤ ਵਿੱਚ ਗੁਰੂ ਸ਼ਬਦ ਦਾ ਟਕਾਅ ਬਣ ਜਾਂਦਾ ਹੈ, ਫਿਰ ਸਿਮਰਨ ਦੀ ਦਾਤ ਮਿਲ ਜਾਂਦੀ ਹੈ। ਊੜੈ ਊੜ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮਹਿ। ਬਸ ਉਹ ਸਿਮਰਨ ਦੀ ਜੁਗਤੀ ਜਿਹੜੀ ਹੈ ਸੁਰਤ ਵਿੱਚ ਚੱਲਦੀ ਰਹਿੰਦੀ ਹੈ। ਗੁਰ ਅਮਰਦਾਸ ਪਰਸੀਐ ਧਿਆਨ ਲਈਐ, ਧਿਆਨ ਟਿਕ ਜਾਂਦਾ। ਭਉ ਮੁੱਕੇ ਜਿਹੜੇ ਡਰ ਨੇ, ਸੰਸਾਰ ਦੇ ਡਰ ਨੇ, ਅਗਲੇ ਪਾਸੇ ਦੇ ਡਰ ਨੇ, ਸਾਰੇ ਦੇ ਸਾਰੇ ਖਤਮ ਹੋ ਜਾਂਦੇ ਨੇ। ਨਿਰਭਉ ਜਪੈ ਸੋ ਨਿਰਭਉ ਹੋਏ, ਗੁਰੂ ਦਾ ਜਾਪ ਜਪਦਿਆਂ ਜਪਦਿਆਂ ਡਰ ਤੋਂ ਰਹਿਤ ਹੋ ਜਾਂਦਾ ਹੈ। ਗੁਰ ਅਮਰਦਾਸ ਪਰਸੀਐ ਧਿਆਨ ਲਈਐ ਭਉ ਮੁੱਕੇ, ਗੁਰ ਅਮਰਦਾਸ ਪਰਸੀਐ ਭਉ ਲਭੈ, ਗਹੁ ਚੁੱਕੇ ਇੱਕ ਬਿਨ ਦੁੱਗਣ ਜਾ ਤੋ ਰਹਿ, ਜਾ ਸੋ ਮੰਤਰ ਮਾਣਵੈ ਲਹਿ। ਹੇ ਸਤਿਗੁਰੂ ਗੁਰੂ ਅਮਰਦਾਸ, ਜਿਨ੍ਹਾਂ ਨੂੰ ਤੁਹਾਡੀ ਅੰਮ੍ਰਿਤ ਬਾਣੀ ਦੀ ਦਾਤ ਮਿਲ ਗਈ, ਉਹ ਇੱਕ ਦੋ ਤੋਂ ਇੱਕ ਹੋ ਗਏ ਨੇ, ਤੁਹਾਡਾ ਹੀ ਰੂਪ ਬਣ ਗਏ ਨੇ, ਜਪ ਜਪ ਕੇ ਆਪ ਜੀ ਦਾ ਨਾਮ। ਇੱਕ ਬਿਨ ਦੁੱਗਣ ਜਾ ਤੋ ਰਹਿ, ਜਾ ਸੋ ਮੰਤਰ ਮਾਣਵੈ ਲਹਿ। ਤੇ ਫਿਰ ਅੰਤ ਵਿੱਚ ਕਹਿ ਦਿੱਤਾ, ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਠੈ ਮਿਲੈ, ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਅਨਿਤ ਤਿਆਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ, ਆਵ ਛੋੜ ਬੇਨਤੀ ਕਰਹੋ, ਸਾਧ ਸੰਗ ਆਗਣ ਸਾਗਰ ਤਾਰਹੋ। ਸਾਧ ਸੰਗਤ ਵਿੱਚ ਆ ਕੇ ਜੀਵਨ ਦਾ ਬੇੜਾ ਪਾਰ ਹੋ ਜਾਂਦਾ ਜੇ। ਗੁਰੂ ਕੀ ਅਪਾਰ ਕਿਰਪਾ ਹੈ, ਰੋਜ਼ਾਨਾ ਦੇ ਤੁਸੀਂ ਨੇਮੀ ਅਤੇ ਪ੍ਰੇਮੀ ਹੋ, ਗੁਰੂ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋਇਆ ਹੈ। ਗੁਰੂ ਬਖਸ਼ਿਸ਼ ਦੁਆਰੇ ਲੜੀਵਾਰ ਗੁਰੂ ਸ਼ਬਦ ਨਾਲ ਰੋਜ਼ਾਨਾ ਸਾਂਝ ਬਣਦੀ ਹੈ। ਅੰਮ੍ਰਿਤ ਬਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 430 ਤੇ ਸਤਿਗੁਰਾਂ ਦਾ ਸ਼ਬਦ ਖਾਲਸਾ ਜੀ ਸੁਭਾਇਮਾਨ ਹੈ, ਅਤੇ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਦੀ ਹੀ ਮੁਬਾਰਕ ਰਸਨਾ ਤੋਂ ਅੰਮ੍ਰਿਤ ਬਚਨਾਂ ਦੀ ਦਾਤ ਪ੍ਰਾਪਤ ਹੋਈ ਹੈ। ਆਓ ਅੱਜ ਦੇ ਅੰਮ੍ਰਿਤ ਬਚਨਾਂ ਨਾਲ ਗੁਰਸੰਗਤ ਜੀ ਸਾਂਝ ਕਰੀਏ।

ਅੰਮ੍ਰਿਤ ਬਚਨ ਆਰੰਭਦੇ ਨੇ। ਰਹਾਉ ਦੇ ਅੰਮ੍ਰਿਤ ਬਚਨ ਇਹ ਮਨ ਮੇਰੇ ਬਾਵਲੇ ਹਰ ਰਸ ਚੱਖ ਸਾਧ ਪਾਏ ਅੰਨ ਰਸ ਲਾਗਾ ਤੂੰ ਫਿਰੈ ਬਿਰਥਾ ਜਨਮ ਗਵਾਏ। ਇਹ ਮਨ ਇਹ ਮੇਰਿਆ ਮਨਾ ਬਾਵਲੇ ਝੱਲਿਆ ਕਮਲਿਆ ਹਰ ਰਸ ਚੱਖ ਮੇਰੇ ਵਾਹਿਗੁਰੂ ਜੀ ਦੇ ਨਾਮ ਦਾ ਰਸ ਆਨੰਦ ਪ੍ਰਾਪਤ ਕਰ ਹੋਰ ਅੰਨ ਰਸਾਂ ਦੇ ਵਿੱਚ ਤੂੰ ਲੱਗਾ ਹੋਇਆ ਹੈ ਜਨਮ ਜਿਹੜਾ ਵਿਅਰਥ ਤੁਰਿਆ ਜਾ ਰਿਹਾ।

ਸਾਈ ਮੋਹਨ ਠਗੋਰੀ ਸਿਉ ਉਲਝ ਪਹਾ ਕਾਚ ਬਾਦਰ ਲਾਲ ਹੋਈ ਹੈ ਫੇਰ ਇਹੋ ਅਵਸਰ ਕਦ ਲਹ। ਦੁਬਾਰਾ ਦੁਬਾਰਾ ਸਮਾਂ ਨਹੀਂ ਮਿਲਦਾ ਮੇਰਿਆ ਮਨਾ ਬਾਵਲਿਆ, ਮੇਰੇ ਵਾਹਿਗੁਰੂ ਜੀ ਦੇ ਨਾਮ ਰਸ ਨੂੰ ਚੱਖ, ਮਨ ਵਸ ਕਿੱਥੇ ਆਉਂਦਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੰਮ੍ਰਿਤ ਬਚਨ, ਮਾਈ ਮਨ ਮੇਰੋ ਬਸ ਨਾਹੀਂ ਨਿਸ ਬਾਸੁਰ ਵਿਖਿਅਨ ਕੋ ਧਾਵਤ ਕਿਹ ਬਿਦਰੋ ਕੋ ਤਾਹੇ, ਵੇਦ ਪੁਰਾਣ ਸਿਮਰਤ ਕੇ ਮਤ ਸੁਣ ਨਿਮਖ ਨਾਹੀਏ ਬਸਾਵੈ, ਪਰ ਤਨ ਪਰ ਦਾਰਾ ਸਿਉ ਰਚਿਓ ਬਿਰਥਾ ਜਨਮ ਸਰਾਵੈ, ਮਦ ਮਾਇਆ ਕੇ ਭਇਓ ਬਾਵਰੋ ਸੂਝਤ ਨਹਿ ਕਛ ਗਿਆਨਾ, ਘਾਟੀ ਮਾਹੇ ਨਿਰੰਜਨ ਤੇਰੈ ਤਾਕੋ ਮਰਮ ਨ ਜਾਨਾ। ਫਿਰ ਬਚਨ ਪੜ੍ਹਾਂ, ਮਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਗੁਰੂ ਚਰਨਾਂ ਚ ਬੇਨਤੀ ਕਰ, ਹੇ ਗਰੀਬ ਨਿਵਾਸ ਸੱਚੇ ਪਾਤਸ਼ਾਹ, ਮੇਰਾ ਮਨ ਕਿੱਥੇ ਵਸ ਆਉਂਦਾ ਦੇ, ਦੌੜਦਾ ਦੌੜਦਾ। ਇੱਕ ਬੋਲ ਹੋਰ ਆਉਂਦੇ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਜੀ ਦੇ, ਆਚਾਰ ਚਰ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਭਾਈ। ਆਚਾਰ ਚਰ ਹੈ ਭਾਵ ਵਿਸ਼ਿਆਂ ਵਿਕਾਰਾਂ ਦਾ ਖੇਤ ਚਰੀ ਜਾ ਰਿਹਾ, ਚਲਾਏ ਮਾਣ ਹੋ ਰਿਹਾ, ਚਰ ਹੈ ਚੱਲਦਾ ਜਾ ਰਿਹਾ, ਚੱਲਦਾ ਹੀ ਜਾ ਰਿਹਾ, ਰੁਕਦਾ ਨਹੀਂ ਹੈ। ਇਸੇ ਦੇ ਬੋਲ ਜਾ ਕੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਮਾਈ ਮਨ ਮੇਰੋ ਬਸ ਨਾਹੀਂ, ਇਹ ਵਸ ਨਹੀਂ ਆਉਂਦਾ। ਕੀ ਕਰਦਾ ਮਹਾਰਾਜ, ਕੀ ਕਰਦਾ ਗਰੀਬ ਨਿਵਾਜ? ਤਾਂ ਮਹਾਰਾਜ ਸਾਹਿਬ ਜੀ ਨੇ ਅੱਗੇ ਬੜੇ ਪਿਆਰੇ ਜਗਿਆਸੂ ਨੂੰ ਉਪਦੇਸ਼ ਦੇਣ ਵਾਸਤੇ ਅੰਮ੍ਰਿਤ ਬਚਨ ਕਹੇ ਨੇ, ਨਿਸ ਬਾਸੁਰ ਵਿਖਿਅਨ ਕੋ ਧਾਵਤ। ਨਿਸ ਮੀਨਜ ਤੁਹਾਨੂੰ ਪਤਾ ਰਾਤ ਹੈ, ਬਾਸੁਰ ਮੀਨ ਤੁਹਾਨੂੰ ਇਹ ਪਤਾ ਹੈ ਬੜੀ ਵਾਰ ਸੁਣਿਆ, ਦਿਨ ਹੈ। ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਚਾਹੇ ਦਿਨ ਹੈ ਚਾਹੇ ਰਾਤ ਹੈ, ਚਾਹੇ ਰਾਤ ਹੈ ਚਾਹੇ ਦਿਨ ਹੈ, ਵਿਖਿਅਨ ਕੋ ਧਾਵਤ, ਵਿਸ਼ਿਆਂ ਵਿਕਾਰਾਂ ਵੱਲੇ ਪਦਾਰਥਾਂ ਵੱਲੇ ਦੌੜਦਾ ਹੈ, ਦੌੜਦਾ ਦੌੜਦਾ ਜਾ ਰਿਹਾ, ਟਿਕਦਾ ਹੀ ਨਹੀਂ ਹੈ। ਕਾਇਆ ਨਗਰ ਬਾਲਕ ਇੱਕ ਵਸਿਆ ਖਿੰਨ ਪਲ ਥਿਰ ਨਾ ਰਹਾਈ, ਅਨਕ ਜਤਨ ਉਪਾਵ ਕਰ ਥਾਕੇ ਬਾਰੰਗਵਾਰ ਭਰਮਾਈ। ਇਹ ਕਾਇਆ ਹੈ, ਸਰੀਰ ਹੈ, ਜਿਵੇਂ ਕਿਸੇ ਭੈਣ ਨੇ ਬੱਚਾ ਚੁੱਕਿਆ ਹੋਵੇ, ਜਦੇ ਪੈ ਜਾਵੇ ਢਾਕੇ ਲਾਇਆ ਹੋਵੇ, ਉਹ ਬੜੀਆਂ ਲੱਤਾਂ ਛੜੀਆਂ ਮਾਰਦਾ ਹੈ, ਅਜੇ ਉਹ ਤੇ ਕੰਟਰੋਲ ਆ ਜਾਂਦਾ ਹੈ, ਪਰ ਮਨ ਕੰਟਰੋਲ ਕਿੱਥੇ ਆਉਂਦਾ ਹੈ। ਨਿਸ ਬਾਸੁਰ ਵਿਖਿਅਨ ਕੋ ਧਾਵਤ ਕਿਹੇ ਬਿਦ ਰੋਕੋ ਤਾਹੇ। ਫਿਰ ਸਾਹਿਬ ਕਹਿੰਦੇ, ਵੇਦ ਪੁਰਾਣ ਸਿਮਰਤ ਕੇ ਮਤ ਸੁਣ ਨਿਮਖ ਨਾਹੀਏ ਬਸਾਵੈ। ਵੇਦ ਪੁਰਾਣ ਸ਼ਾਸਤਰਾਂ ਦੀਆਂ ਕਥਾ ਕਹਾਣੀਆਂ ਵੀ ਸੁਣਦਾ ਹੈ, ਸੱਜਿਓ ਸੁਣ ਕੇ ਤੇ ਖੱਬੇ ਬਾਰ ਬਾਰ, ਖੱਬਿਓ ਸੁਣ ਕੇ ਸੱਜੇ ਬਾਰ, ਨਿਮਖ ਨਾਹੀਏ ਬਸਾਵੈ। ਕੀ ਕਰਦਾ ਜੇ, ਪਰ ਤਨ ਪਰ ਦਾਰਾ ਸਿਉ ਰਚਿਓ ਬਿਰਥਾ ਜਨਮ ਸਿਰਾਵੈ। ਪ੍ਰਾਇਆ ਤਨ ਪ੍ਰਾਏ ਰੂਪ ਦੇ ਵਿੱਚ ਹੀ ਲਪਟਾਏ ਮਾਣ ਹੁੰਦਾ ਰਹਿੰਦਾ ਹੈ। ਗਰੀਬ ਨਿਵਾਜ ਨੇ ਫਿਰ ਜੁਗਤੀ ਦੱਸੀ ਹੈ, ਕਹਿੰਦੇ, ਵਸ ਆ ਜਾਵੇਗਾ ਜਬ ਹੀ ਸਰਨ ਸਾਧ ਕੀ ਆਇਓ, ਦੁਰਮਤ ਸਗਲ ਬਿਨਾਸੀ ਤਬ ਨਾਨਕ ਚੇਤਿਓ ਚਿੰਤਾ ਮਨ ਕਾਟੀ ਜਮ ਕੀ ਫਾਸੀ। ਜਿਸ ਵੇਲੇ ਸਾਧ ਸੰਗਤ ਦੀਆਂ ਮੂਲਕ ਘੜੀਆਂ ਪ੍ਰਾਪਤ ਹੋ ਜਾਣ ਤਾਂ ਇਹਦਾ ਟਿਕਾ ਬਣ ਜਾਂਦਾ। ਇੱਕ ਕਵਿੱਤ ਤੁਹਾਡੇ ਨਾਲ ਸਾਂਝਾ ਕਰਾਂ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦਾ, ਕਿਧਰੇ ਗੁਰੂ ਕੀ ਅੰਮ੍ਰਿਤ ਬਾਣੀ, ਭਾਈ ਸਾਹਿਬ ਜੀ ਦੇ ਬੋਲ ਅਰਥ ਕਰਦੇ ਨੇ ਅੰਦਰ ਦਾ ਟਿਕਾ ਬਣ ਜਾਵੇ। ਪਰ ਤੁਸੀਂ ਇੱਕ ਵਾਰ ਆਖੋ ਗੱਜ ਕੇ ਸਤਨਾਮ ਸ਼੍ਰੀ। ਭਾਈ ਸਾਹਿਬ ਜੀ ਕਹਿੰਦੇ, ਜੈਸੋ ਮਨ ਲਾਗਤ ਹੈ ਲੇਖਕ ਕੋ ਲੇਖੈ ਬਿਖੈ, ਹਰ ਜਸ ਲਿਖਤ ਨਾ ਤੈਸੋ ਠਹਿਰਾਵੇ। ਜੈਸੋ ਮਨ ਬਣ ਜੋ ਵਿਵਹਾਰ ਕੇ ਬਥਾਰ ਬਿਖੈ, ਸ਼ਬਦ ਸੁਰਤ ਅਵਗਾਹ ਨਾ ਭਾਵਈ। ਜੈਸੋ ਮਨ ਕਣਕ ਔ ਕਾਮਣੀ ਸਨੇਹ ਬਿਖੈ, ਸਾਧ ਸੰਗ ਤੈਸੋ ਨੇਹੋ ਪਾਲਣਾ ਲਗਾਵਈ। ਜੈਸੋ ਮਨ ਲੇਖਕ ਕੋਈ ਹਿਸਾਬ ਕਿਤਾਬ ਕਰਦਾ ਹੋਵੇ, ਕੋਈ ਚਾਰ ਟੱਕਿਆਂ ਦਾ, ਚਾਰ ਕੌਡੀਆਂ ਮਾਇਆ ਦਾ, ਜਾਂ ਹੋਰ ਕੁਝ ਲਿਖਦਾ ਹੋਵੇ, ਤੇ ਜਿੰਨੀ ਇਕਾਗਰਤਾ ਨਾਲ ਉਹ ਹਿਸਾਬ ਲਿਖਦਾ ਹੈ ਨਾ ਕਰਦਾ ਹੈ, ਉਹਨੂੰ ਥੋੜ੍ਹਾ ਜਿਹਾ ਹਿਲਾ ਦਈਏ, ਇੱਕਦਮ ਕਹਿੰਦਾ ਲੈ ਵੀ ਮੈਨੂੰ ਸਾਰਾ ਦਾ ਸਾਰਾ ਦੁਬਾਰਾ ਤੋਂ ਫਿਰ ਕਰਨਾ ਪੈਣਾ, ਮੇਰਾ ਧਿਆਨ ਉਖੇੜ ਦਿੱਤਾ ਹੈ। ਭਾਈ ਸਾਹਿਬ ਜੀ ਕਹਿੰਦੇ, ਜਿੰਨਾ ਉੱਥੇ ਟੱਕ ਜਾਂਦਾ ਹੈ ਨਾ ਮਾਇਆ ਦੇ ਵਿੱਚ ਗਿਣਦਿਆਂ ਗਿਣਦਿਆਂ, ਜਾਂ ਪਦਾਰਥਾਂ ਵਿੱਚ, ਜਾਂ ਕੱਪੜਿਆਂ ਵਿੱਚ, ਜਾਂ ਹੋਰ ਥਾਂ 'ਤੇ ਵਿਸ਼ਿਆਂ ਵਿਕਾਰਾਂ ਵਿੱਚ, ਉਹਨੇ ਟਕਾ ਦੇ ਵਿੱਚ ਗੁਰੂ ਦਾ ਸ਼ਬਦ
ਨਹੀਂ ਸੁਣਦਾ, ਨਹੀਂ ਇਕਾਗਰਤਾ ਬਣਦੀ। ਜੈਸੋ ਮਨ ਲੇਖਕ ਲਿਖਤ ਹੈ ਤੈਸੋ ਮਨ ਠਹਿਰਾਵ ਨਹੀਂ ਠਹਿਰਦਾ। ਦੂਜਾ ਬੋਲ ਕਹਿੰਦੇ ਨੇ, ਜੈਸੋ ਮਨ ਬਣ ਜੋ ਵਿਹਾਰ ਕੇ ਬਥਾਰ ਵਿਖੈ, ਜੈਸੋ ਮਨ ਬਨਜ ਵਿਹਾਰ ਕੇ ਬਥਾਰ ਵਿਖੈ, ਸ਼ਬਦ ਸੁਰਤ ਅਵਗਾਹ ਨਾ ਭਾਵੇ। ਕੋਈ ਵਪਾਰ ਕਰਦਾ, ਕੋਈ ਵਣਜ ਕਰਦਾ ਹੈ, ਕੋਈ ਚੀਜ਼ਾਂ ਵਸਤੂਆਂ ਨੂੰ ਤੋਲ ਤੋਲ ਕੇ ਦਿੰਦਾ ਹੋਵੇ, ਬੜੇ ਧਿਆਨ ਨਾਲ ਵਣਜ ਕਰਦਾ ਹੈ, ਕਹਿੰਦੇ ਓਨੀ ਇਕਾਗਰਤ ਨਾਲ ਸ਼ਬਦ ਸੁਰਤ ਦਾ ਅਭਿਆਸ ਨਹੀਂ ਹੋ ਰਿਹਾ, ਮਨ ਨਹੀਂ ਟਿਕਦਾ। ਤੀਜਾ ਬੋਲ ਕਹਿੰਦੇ ਨੇ ਭਾਈ ਗੁਰਦਾਸ ਸਾਹਿਬ ਜੀ, ਜੈਸੋ ਮਨ ਕਣਕ ਔ ਕਾਮਨੀ ਸਨੇਹ ਵਿਖੈ। ਬੜਾ ਪਿਆਰਾ ਬੋਲ ਜੀ, ਜੈਸੋ ਮਨ ਕਣਕ ਔ ਕਾਮਨੀ ਸਨੇਹ ਵਿਖੈ, ਸਾਧ ਸੰਗ ਤੈਸੋ ਨੇਹੋ ਪਲ ਨਾ ਲਗਾਵਈ। ਜੈਸੋ ਜਿਵੇਂ ਮਨ ਕਣਕ ਸੋਨਾ ਕਾਮਨੀ ਔਰਤ ਮਰਦ, ਜੈਸੋ ਕਣਕ ਜੈਸੋ ਮਨ ਕਣਕ ਔ ਕਾਮਨੀ ਸਨੇਹ ਪ੍ਰੇਮ ਪਿਆਰ, ਜੈਸੋ ਮਨ ਕਣਕ ਔ ਕਾਮਨੀ ਸਨੇਹ ਵਿਖੈ, ਸਾਧ ਸੰਗ ਹਾਂਜੀ ਸਾਧ ਸੰਗ ਤੈਸੋ ਨੇਹੋ ਪਲ ਨਾ ਲਗਾਵਈ। ਕਹਿੰਦੇ ਇੱਕ ਪਲ ਮਾਤਰ ਵੀ ਸੰਗਤ ਵਿੱਚ ਉਹ ਟਿਕਾ ਨਹੀਂ ਜੇ ਬਣ ਰਿਹਾ, ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਦਾ ਟਿਕਾ ਬਣ ਜਾਂਦਾ ਜੇ ਰੋਜ਼ਾਨਾ ਦੇ ਨੇਮੀ ਹੋ। ਸਾਧ ਸੰਗ ਤੈਸੋ ਨੇਹੋ ਪਲ ਨਾ ਲਗਾਵਈ। ਕਹਿੰਦੇ ਤੈਸੇ ਗੁਰ ਉਪਦੇਸ਼ ਔਦ ਬਿਹਾਏ ਜਾਵੇ, ਅੰਤਕਾਲ ਪਛਤਾਤਾਪ ਦੇ ਵਿੱਚ ਪੈ ਜਾਂਦਾ। ਕਹਿੰਦੇ ਗੁਰੂ ਤੋਂ ਉਪਦੇਸ਼ ਬਿਨਾਂ ਉਮਰਾਂ ਲੰਘਦਿਆਂ ਲੰਘਦਿਆਂ ਲੰਘ ਜਾਂਦੀ ਹੈ। ਤਾਂ ਮਹਾਰਾਜ ਸਾਹਿਬ ਜੀ ਅੱਜ ਕਿਰਪਾ ਕਰਦੇ ਨੇ, ਮੇਰਿਆ ਮਨਾਂ ਤੋਂ ਅੰਧ ਰਸਾਂ ਦੇ ਵਿੱਚ ਖੱਚਤ ਹੋਇਆ, ਇਹਨਾਂ ਰਸਾਂ ਤੋਂ ਛੱਡ ਕੇ ਕੇਵਲ ਗੁਰੂ ਦੇ ਸ਼ਬਦ ਵਿੱਚ ਜੁੜਨਾ ਕਰ। ਅੰਨ ਰਸ ਮੈਂ ਭੁਲਾਇਆ, ਅੰਨ ਰਸ ਹੋਰ ਜਿਹੜੇ ਰਸ ਨੇ ਉਹਨਾਂ ਵਿੱਚ ਭੁੱਲ ਚੁੱਕਾ ਹੈ, ਜਿਹਨੂੰ ਭਾਈ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਾਦੀ ਜੀਵਨਾ ਰੱਜੀਆ। ਰਸਾਂ ਵਿੱਚ ਸਾਦੀ ਜੀਵਨਾ ਰੱਜੀਆ ਕਰ ਭੋਗ ਬਿਲਾਸੇ, ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਉਸਤ ਤੇ ਰਾਸੀ ਹੈ ਨਾ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਵਨਾ ਰੱਜੀਆ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸੁਭਾਸੇ। ਗਰੀਬ ਨਿਵਾਜ ਜੀ ਕਿਰਪਾ ਕਰਦੇ, ਇਹ ਮਨ ਮੇਰੇ ਬਾਵਲੇ, ਉਹ ਭੁੱਲਿਆ ਕਮਲਿਆ ਹਰ ਰਸ ਚਾਕ, ਮੇਰੇ ਵਾਹਿਗੁਰੂ ਜੀ ਦੇ ਨਾਮ ਰਸ ਨੂੰ ਲੈ। ਵਿਖੇ ਬਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ ਰਾਮ ਰਸ ਪੀਆ ਰੇ, ਜਿਹ ਰਸ ਬਿਸਰ ਗਏ ਰਸ ਔਰ। ਹੋਰਾਂ ਰਸਾਂ ਨੂੰ ਛੱਡ ਕੇ ਸਾਹਿਬ ਜੀ ਕਹਿੰਦੇ ਨਾਮ ਦਾ ਰਸ ਪ੍ਰਾਪਤ ਕਰ। ਪਰ ਕੀ ਹੋਇਆ ਹੈ, ਅੰਨ ਰਸ ਮੈਂ ਭੁਲਾਇਆ, ਬਿਨ ਨਾਮ ਮੈਂ ਦੁੱਖ ਪਾਏ। ਤਾਂ ਗਰੀਬ ਬਨਵਾਸ ਜੀ ਕਹਿੰਦੇ ਨਾਮ ਤੋਂ ਬਿਨਾਂ ਜੀਵ ਜਿਹੜਾ ਦੁੱਖ ਪਾਉਂਦਾ ਹੈ, ਹਰ ਕੇ ਨਾਮ ਬਿਨਾਂ ਦੁੱਖ ਪਾਵੈ, ਭਗਤ ਬਿਨਾਂ ਸਹਿਸਨ ਚੁਕੈ। ਗੋਰ ਇਹੋ ਭੇਦ ਬਤਾਵੈ, ਜ਼ੀਅਰੇ ਓਲਾ ਨਾਮ ਕਾ, ਅਵਰ ਜੇ ਕਰਨ ਕਰਾਵਣੋ ਤਿੰਨ ਕੋ ਭਾਉ ਹੈ ਜਾਮ ਕਾ। ਬਿਨ ਨਾਮੈ ਦੁੱਖ ਪਾਏ, ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਦਹਿਦ ਸਤਾਵੈ, ਸਿਮਰਤ ਨਾਮ ਸਦਾ ਸੁਹੇਲਾ, ਜਿਸ ਦੇਵੈ ਦੀਨ ਦਇਆਲਾ ਜੀਓ। ਜਿਹਨੂੰ ਨਾਮ ਦੀ ਦਾਤ ਮਿਲ ਜਾਵੇ ਉਹ ਸੁਖੀ ਹੈ।

ਮਿਲਾਪ ਨਹੀਂ ਕਰਦਾ। ਭੇਟਿਓ ਤੋਂ ਭਾਵ ਹੁੰਦਾ ਮਿਲ ਜਾਣਾ। ਇੱਕ ਹੋਰ ਬੋਲ ਆਉਂਦਾ ਹੈ, ਗੁਰ ਪੂਰਾ ਭੇਟਿਓ ਵੱਡ ਭਾਗੀ ਮਨ ਹੈ ਭਇਆ ਪ੍ਰਗਾਸਾ। ਜਿਸ ਵੇਲੇ ਪੂਰਿਆਂ ਗੁਰਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਪੂਰੇ ਸਤਿਗੁਰੂ ਜੀ ਅੰਦਰ ਗਿਆਨ ਬਖਸ਼ਿਸ਼ ਕਰਦੇ ਨੇ। ਗੁਰੂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਹੁੰਦੀ ਨਹੀਂ ਹੈ। ਇੱਕ ਸੁਖਮਨੀ ਸਾਹਿਬ ਜੀ ਦਾ ਬੋਲ ਤੁਹਾਨੂੰ ਆਉਂਦਾ ਹੈ। ਸਾਹਿਬ ਕਹਿੰਦੇ, ਗਿਆਨ ਅੰਜਣ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ, ਸਤਿਗੁਰ ਪੁਰਖ ਨਾ ਭੇਟਿਓ। ਨਹੀਂ ਮਿਲ ਰਿਹਾ, ਨਹੀਂ ਯਤਨ ਕਰਦਾ, ਗੁਰੂ ਨੂੰ ਮਿਲ ਜਾਵੇਗਾ ਜੇ ਸੱਚੀ ਬੂਝ ਬੁਝਾਏ ਤੇ ਸਤਿਗੁਰੂ ਮਹਾਰਾਜ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਜਿਹੜਾ ਸ਼ਬਦ ਦਾ ਰਸ ਹੈ ਉਹਦੇ ਨਾਲ ਜੋੜ ਦੇਣਗੇ ਢੰਗ ਤਰੀਕੇ ਦੇ। ਇੱਕ ਜੁਗਤੀ ਮਿਲ ਜਾਂਦੀ ਹੈ ਗੁਰੂ ਸਵਾਰੀ ਸੰਗਤ ਜੀ, ਇਹੀ ਜੁਗਤੀ ਜਿਹੜੀ ਸੀ ਸੂਫੀ ਦਰਵੇਸ਼ ਬਾਬਾ ਸਾਹਿਬ ਜੀ ਬਾਬਾ ਫਰੀਦ ਸਾਹਿਬ ਜੀ ਨੂੰ ਮਿਲ ਗਈ ਸੀ। ਜਿਸ ਵੇਲੇ ਬਾਹਰਲੀ ਸ਼ੱਕਰ ਦਾ ਕਈ ਵਾਰ ਤੁਸਾਂ ਨੇ ਬਾਤ ਸੁਣੀ ਹੈ, ਪਰ ਜਿਸ ਵੇਲੇ ਨਾਮ ਦਾ ਰਸ ਆਇਆ ਸੀ ਫਿਰ ਉਹਨਾਂ ਨੇ ਪੁਕਾਰ ਕੇ ਕਿਹਾ ਸੀ, ਮਾਤਾ ਬੇਸ਼ੱਕ ਇਹ ਰਸਾਂ ਵਾਲੀਆਂ ਚੀਜ਼ਾਂ ਨੇ ਪਰ ਇਹ ਫਿੱਕੀਆਂ ਨੇ। ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁੱਧ, ਇਹ ਮਨ ਮੇਰੇ ਬਾਵਲੇ ਕਮਲਿਆ, ਹਰ ਰਸ ਚੱਖ ਸਾਧ ਪਾਏ। ਜਦੋਂ ਨਾਮ ਰਸ ਨੂੰ ਚੱਕੇਗਾ ਤਦੋਂ ਆਨੰਦ ਆਵੇਗਾ, ਪਰ ਮਨ ਕਿੱਥੇ ਟਿਕਦਾ। ਇੱਕ ਮੈਨੂੰ ਪੌੜੀ ਬੜੀ ਸੋਹਣੀ ਯਾਦ ਆ ਗਈ ਭਾਈ ਗੁਰਦਾਸ ਸਾਹਿਬ ਜੀ ਦੀ। ਸਰੀਰ ਬਜ਼ੁਰਗ ਹੋ ਜਾਂਦਾ ਜੇ ਉਮਰ ਦੇ ਮੁਤਾਬਕ, ਸਹਿਜੇ ਸਹਿਜੇ ਢਲਦਿਆਂ ਢਲਦਾ ਹੀ ਹੈ ਨਾ, ਕਮਜ਼ੋਰ ਹੋ ਰਿਹਾ ਹੈ, ਅੱਖਾਂ ਕਮਜ਼ੋਰ ਹੋਈਆਂ, ਜੋਤ ਕਮਜ਼ੋਰ ਹੋ ਰਹੀ ਹੈ, ਕੰਨਾਂ ਦਾ ਸੁਣਨਾ ਕਮਜ਼ੋਰ ਹੋ ਰਿਹਾ ਹੈ, ਹਰ ਤਰ੍ਹਾਂ ਸੁਰਤ ਕਮਜ਼ੋਰ ਹੋ ਰਹੀ ਹੈ, ਪਰ ਮਨ ਸਰੀਰ ਕਮਜ਼ੋਰ ਹੋਣ ਦੇ ਨਾਲ ਕਦੇ ਕਮਜ਼ੋਰ ਨਹੀਂ ਹੁੰਦਾ। ਜਿਵੇਂ ਜਿਵੇਂ ਬਿਰਧ ਅਵਸਥਾ ਆਉਂਦੀ ਜੇ ਤੇਵੇਂ ਤੇਵੇਂ ਮਨ ਦੀ ਜਿਹੜੀ ਦੌੜ ਹੈ ਤੇਜ਼ ਹੁੰਦੀ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬੋਲ ਬੜਾ ਪਿਆਰਾ ਹੈ, ਕਹਿੰਦੇ, ਸੁੱਧ ਨਾ ਹੋਵੇ ਬਾਲ ਬੁੱਧ। ਇਹ ਗੱਲ ਦੀ ਖਬਰ ਸਾਰੇ ਜਾਣਦੇ ਨੇ ਵੀ ਬਾਲਕ ਅਵਸਥਾ ਜੇ ਕੋਈ ਖਬਰ ਨਹੀਂ ਹੈ ਵੱਡਾ ਹੋ ਕੇ ਸਮਝ ਜਾਵੇਗਾ। ਸੁੱਧ ਨਾ ਹੋਵੇ ਬਾਲ ਬੁੱਧ, ਬਾਲਕ ਲੀਲਾ ਵਿੱਚ ਵਿਹਾਵੇ, ਉਹ ਖੇਡਾਂ ਵਿੱਚ ਸਮਾਂ ਲੰਘ ਜਾਂਦਾ ਹੈ, ਪਰ ਜੋਬਣ ਭਰਮਾਈ ਹੈ, ਪਰ ਤਨ ਪਰ ਧਨ ਨਿੰਦ ਲੁਭਾਵੇ। ਤੇ ਜਦੋਂ ਜਵਾਨੀ ਆਉਂਦੀ ਹੈ ਪ੍ਰਾਇਆ ਧਨ ਪ੍ਰਾਇ ਰੂਪਾਂ ਦੇ ਵਿੱਚ ਸਮਾਂ ਲੰਘ ਜਾਂਦਾ ਹੈ। ਬਾਰਾਂ ਬਰਸ ਬਾਲਪਨ ਬੀਤੇ, ਵੀਸ ਬਰਸ ਕਛ ਤਾਪਣਾ ਕੀਓ, ਤੀਸ ਬਰਸ ਕਛ ਦੇਵਨਾ ਪੂਜਾ, ਫਿਰ ਕੁਛ ਤਨ ਬਿਰਧ ਪਇਓ, ਮੇਰੀ ਮੇਰੀ ਕਰਤ ਜਨਮ ਗਇਓ। ਸੁੱਧ ਨਾ ਹੋਵੇ ਬਾਲ ਬੁੱਧ, ਬਾਲਕ ਲੀਲਾ ਵਿੱਚ ਵਿਹਾਵੇ, ਪਰ ਜੋਬਣ ਭਰਮਾਈ ਹੈ, ਪਰ ਤਨ ਨਿੰਦ ਲੁਭਾਵੇ। ਬਿਰਧ ਹੋਵਾ ਜੰਜਾਲ ਵਿੱਚ, ਜੰਜਾਲ ਇੰਨੇ ਤਕੜੇ ਪੈ ਜਾਂਦੇ ਨੇ, ਰੰਝੇਵੇ ਇੰਨੇ ਪੈ ਜਾਂਦੇ ਨੇ, ਗੁਰਦੁਆਰੇ ਆਉਣ ਦਾ ਵੀ ਸੰਭਵ ਨਹੀਂ ਬਣਦਾ। ਬਿਰਧ ਹੋਵਾ ਜੰਜਾਲ ਵਿੱਚ, ਮਹਾਂ ਜੰਜਾਲ ਪਰਿਵਾਰ ਫਹਾਵੇ। ਬਲਹੀਣਾ ਬਿਰਧ ਅਵਸਥਾ ਵਿੱਚ ਤਾਕਤਾਂ ਖਤਮ ਹੋ ਜਾਂਦੀ ਹੈ, ਮਤਹੀਨ ਹੋਏ ਤਾਂ ਕਹਿੰਦੇ ਜੀ ਮਤ ਵੀ ਇਹਦੀ ਟਿਕਾਣੇ ਨਹੀਂ ਹੈ, ਇੱਧਰ ਗੱਲ ਕਰਦਾ ਜੀ ਇੱਧਰ ਭੁੱਲ ਜਾਂਦਾ, ਕਰਦਾ ਕੁਝ ਹੋਰ ਹੈ ਤੇ ਮੂੰਹ ਚੋਂ ਕੁਝ ਹੋਰ ਨਿਕਲ ਜਾਂਦੀ ਹੈ। ਬਲਹੀਣਾ ਮਤਹੀਣ ਹੋਏ, ਨਾਓ ਬਹੱਤਰ ਆ ਬਰਡਾਵੇ, ਤੇ ਕਹਿੰਦੇ ਜੀ ਰਾਤ ਨੂੰ ਵੀ ਆਪੇ ਇਕੱਲਾ ਹੀ ਗੱਲਾਂ ਕਰੀ ਜਾਂਦਾ, ਬਰਡਾਉਂਦਾ ਰਹਿੰਦਾ, ਹਾਲਤ ਸਰੀਰ ਦੀ ਬਣ ਗਈ ਹੈ। ਫਿਰ ਸਹਿਜੇ ਸਹਿਜੇ ਕੀ ਹੁੰਦਾ, ਅੰਨਾ, ਨੇਤਰਾਂ ਤੋਂ ਦਿਸਣਾ ਵੀ ਸੁਭਾਵਕ ਹੈ, ਘੱਟ ਹੋ ਜਾਂਦਾ ਹੈ। ਭਾਈ ਸਾਹਿਬ ਜੀ ਦੇ ਬੋਲ ਨੇ ਅੰਨਾ, ਸਿੱਧਾ ਹੀ ਬੋਲ, ਪੰਜਾਬੀ ਠੇਠ ਬੋਲੀ ਹੈ ਬੋਲਾ। ਤੇ ਦੂਜਾ ਵਚਨ ਕਹਿੰਦੇ ਵੀ ਕੰਨਾਂ ਤੋਂ ਵੀ ਉੱਚਾ ਸੁਣਨਾ ਸ਼ੁਰੂ ਹੋ ਜਾਂਦਾ, ਕੰਨ ਕੰਮ ਕਰਦੇ ਕੰਮ ਨਹੀਂ ਕਰਦੇ। ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਹੇੜੇ ਮੁੱਤੀ ਧਾਹਾ ਸੇ ਜਾਨੀ ਚੱਲ ਗਏ। ਅੰਨਾ ਬੋਲਾ, ਤੀਜਾ ਬੋਲ ਕਹਿੰਦੇ ਪਿੰਗੁਲਾ, ਪਿੰਗਲਾ ਵੀ ਤੁਰਿਆ ਵੀ ਨਹੀਂ ਜਾਂਦਾ, ਹੁਣ ਚੱਲਣ ਦੀ ਸਮਰੱਥਾ ਨਹੀਂ ਰਹਿ ਗਈ, ਦੇਖੋ ਸਰੀਰ ਦੀ ਇੱਦਾਂ ਦੇ ਹਾਲਤ ਬਣ ਗਏ ਨੇ। ਫਿਰ ਸੁਣੋ, ਅੰਨਾ ਬੋਲਾ ਪਿੰਗਲਾ ਤਨ ਥੱਕਾ, ਤਾਂ ਕਹਿੰਦੇ ਮਨ ਦਹਿ ਦਿਸ ਧਾਵੈ, ਮਨ ਦੀ ਦੌੜ ਜਿਹੜੀ ਹੈ ਤੇ ਹੋਰ ਵਧੀ ਹੋਈ ਹੈ, ਉਹ ਨਹੀਂ ਘਟੀ ਹੋਈ, ਉੱਥੇ ਜਵਾਨੀ ਜਿਉਂਦੀ ਤਿਉਂ ਹੀ ਬਣੀ ਹੋਈ ਹੈ। ਅੰਨਾ ਬੋਲਾ ਪਿੰਗੁਲਾ ਤਨ ਥੱਕਾ, ਮਨ ਦਹਿ ਦਿਸ ਧਾਵੈ, ਸਾਧ ਸੰਗਤ ਗੁਰ ਸ਼ਬਦ ਬਿਨਾ। ਭਾਈ ਸਾਹਿਬ ਜੀ ਕਹਿੰਦੇ ਗੁਰੂ ਦੀ ਸੰਗਤ ਤੋਂ ਬਿਨਾਂ ਤੇ ਗੁਰੂ ਦੇ ਸ਼ਬਦ ਤੋਂ ਬਿਨਾਂ
ਕਦੇ ਟਕਾ ਨਹੀਂ ਜੇ ਬਣਦਾ। ਸਾਧ ਸੰਗਤ ਗੁਰ ਸ਼ਬਦ ਵਿਣ ਲੱਖ 84 ਜੂਨ ਪਵਾਵੈ ਔਸਰ ਚੁੱਕਾ ਹੱਥ ਨ ਆਵੈ। ਤਾਂ ਗਰੀਬ ਬਨਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਅੰਨ ਰਸ ਲਾਗਾ ਤੂੰ ਫਿਰੈ ਬਿਰਥਾ ਜਨਮ ਗਵਾਏ। ਜਿਹੜਾ ਤੈਨੂੰ ਹੀਰੇ ਵਰਗਾ ਜਨਮ ਮਿਲਿਆ ਹੈ ਇਹ ਤਾਂ ਬਿਰਥ ਜਾ ਰਿਹਾ ਹੈ। ਫਰੀਦਾ ਕਿੱਦਾਂ ਜਾ ਰਿਹਾ ਜੇ,

ਜਾਂਦੇ ਕਿੰਨੇ ਪੈਰ ਚਾਰ ਹੀ ਹੈ ਨਾ, ਉਹ ਤਾਂ ਕੰਮ ਧੰਦੇ ਕਰਕੇ ਖਾ ਪੀ ਕੇ ਗੁਜ਼ਾਰ ਲਏ ਨੇ ਤੇ ਚਾਰ ਆ ਗਏ ਰਾਤ ਦੇ। ਫਰੀਦਾ ਰਾਤੀ ਵੱਡੀਆਂ ਧੁੱਖ ਧੁੱਖ ਉੱਠਣ ਪਾਸ ਧਿਕ ਤਨਾਂ ਦਾ ਜੀਵਿਆ ਜਿਨ੍ਹਾਂ ਵਡਾਣੀ ਆਸ ਤੇ ਘੁਰਾੜੇ ਮਾਰ ਕੇ ਗੁਜ਼ਾਰ ਲਏ, ਜਪਿਆ ਹੀ ਨਹੀਂ ਸਤਨਾਮ ਸ਼੍ਰੀ ਵਾਹਿਗੁਰੂ। ਫਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ ਲੇਖਾ ਰੱਬ ਮੰਗੇਸੀਆ, ਤੂੰ ਆਵੋ ਕਿਹੜੇ ਕੰਮ ਲੇਖਾ ਲਿਆ ਜਾਣਾ, ਕਿਹੜੇ ਕੰਮ ਵਾਸਤੇ ਆਇਆ ਸੀ। ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕੰਬੜੇ ਵੀ ਸਾਰ, ਮਤ ਸ਼ਰਮਿੰਦਾ ਥੀ ਵਹੀ ਸਾਈ ਦਾ ਦਰਬਾਰ। ਸ਼ਰਮਿੰਦਾ ਕਹਿੰਦੇ ਜੀ ਆ ਸ਼ਰਮਿੰਦਾ ਹੋਇਆ ਜੇ ਇਹ ਤੋਂ ਮੈਂ ਕੁਝ ਲੈਣਾ ਦੇਣਾ, ਮੇਰੇ ਸਾਹਮਣੇ ਅੱਖਾਂ ਨੀ ਚੁੱਕਦਾ ਉਹਨੂੰ ਸ਼ਰਮਿੰਦਾ ਕਹਿੰਦੇ, ਉਹਨੇ ਸ਼ਰਮਸ਼ਾਰ ਹੋ ਗਿਆ। ਗਰੀਬ ਨਵਾਜ ਕਹਿੰਦੇ ਜਦੋਂ ਸਾਈਂ ਦੇ ਦਰਬਾਰ ਵਿੱਚ ਜਾਵੇਗਾ ਨਾ, ਲਜਾਏ ਮਾਣ ਹੋਣਾ ਪਵੇਗਾ, ਇਸ ਕਰਕੇ ਸੁਰਖਰੂ ਹੋ ਕੇ ਜਾ, ਜਨਮ ਨੂੰ ਸਵਾਰ ਕੇ ਜਾ, ਤੂੰ ਜਾ, ਤੇਰਾ ਆਦਰ ਮਾਣ ਹੋਵੇ, ਇਹੋ ਜਿਹੀ ਬਾਤ ਮਿਲ ਜਾਵੇ, ਕਿਰਪਾ ਵਰਤ ਜਾਵੇ। ਰੇ ਰੇ ਦਰਗ ਹੈ ਕਹਿ ਨਾ ਕਹੂ, ਜਨਮ ਸਵਾਰ ਕੇ ਜਾ, ਆਓ ਜੀ ਹੋਵੇ। ਰੇ ਰੇ ਦਰਗ ਹੈ ਕਹਿ ਨਾ ਕਹੂ, ਆਓ ਬੈਠ ਆਦਰ ਸੁਭ ਦੇਉ, ਆਓ ਜੀ ਤੂੰ ਆਓ ਹਮਾਰੇ, ਹਰ ਜਸ ਸਰਵਣ ਸੁਣਾਵਣ, ਨਾਮ ਧਿਆਨ ਸਾਜਣ, ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪੁਨੀਤ। ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਨਾਮ ਤੋਂ ਬਿਨਾਂ ਬਿਰਥਾ ਜਨਮ ਗਵਾਏ, ਜਨਮ ਜਿਹੜਾ ਬਿਰਥ ਜਵਾ ਰਿਹਾ, ਕਿਵੇਂ ਜਾ ਰਿਹਾ ਹੈ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਵੋਹ ਬੰਧ ਨਿਤ ਪਾਰਚ, ਮਾਗ ਵੇ ਭਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸਰਣੀ, ਕਰਤ ਵਿਕਾਰ ਦੋ ਕਰ ਝਾਰਤ, ਰਾਮ ਰਤਨ ਰਿਦ ਤਿਲ ਨਹੀਂ ਧਾਰਤ, ਭਰਨ ਪੋਖਣ ਸੰਗ ਔਦ ਬਿਹਾਣੀ, ਜੈ ਜਗਦੀਸ਼ ਕੀ ਗੱਤ ਨਹੀਂ ਜਾਣੀ। ਢਿੱਡ ਭਰ ਲਿਆ, ਖਾ ਲਿਆ, ਸੌ ਲਿਆ, ਉਮਰਾ ਲੰਘ ਗਈ, ਉਹਨੂੰ ਜਾਣਿਆ ਹੀ ਨਹੀਂ ਹੈ। ਨਦੀ ਦਾ ਪ੍ਰਵਾਹ ਚੱਲਦਾ, ਉਮਰਾ ਤੇਵੇਂ ਜਾ ਰਹੀ ਹੈ। ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਹੋਰ ਕਰਦੇ ਨੇ ਅੱਗੇ ਰਹਾ। ਇਸ ਯੁਗ ਮੈਂ ਗੁਰਮੁਖ ਨਿਰਮਾਲੇ, ਸੱਚ ਨਾਮ ਰਹਿ ਲਿਵਲਾਏ। ਵੀ ਇਸ ਯੁਗ ਸੰਸਾਰ ਵਿੱਚ ਕਲਯੁਗ ਦੇ ਵਿੱਚ ਜਿਨ੍ਹਾਂ ਦਾ ਮੁੱਖ ਗੁਰੂ ਵੱਲੇ ਹੈ, ਗੁਰਮੁਖ ਇੱਕ ਅਰਾਧਨਾ, ਇੱਕ ਮਨ ਹੋਏ ਨਾ ਹੋਏ ਦੋ ਚਿੱਤਾ। ਗੁਰਮੁਖ ਦੀ ਅਵਸਥਾ ਕਿਹੜੀ ਹੈ? ਇੱਕ ਨੂੰ ਹੀ ਜਪਦਾ ਹੈ, ਦੋ ਉਹਦੇ ਅੰਦਰ ਨਹੀਂ ਹੈ, ਗੁਰੂ ਤੇ ਪ੍ਰਤੀਤ ਹੈ। ਗੁਰਮੁਖ ਇੱਕ ਅਰਾਧਨਾ, ਇੱਕ ਮਨ ਹੋਏ ਨਾ ਹੋਏ ਦੋ ਚਿੱਤਾ। ਗੁਰਮੁਖ ਆਪ ਗਵਾਇਆ, ਜੀਵਨ ਮੁਕਤ ਨਾ ਤਾਮਸ ਭਿੱਤਾ, ਗੁਰ ਉਪਦੇਸ਼ ਅਵੇਸ਼ ਕਰ, ਸਨ ਦੂਤਾਂ ਬਿਖੜਾ ਗੜ ਜਿੱਤਾ। ਕਹਿੰਦੇ ਗੁਰਮੁਖ ਜਿਹੜਾ ਹੈ ਵਿਕਾਰਾਂ ਨੂੰ ਜਿੱਤ ਲੈਂਦਾ ਹੈ, ਵਿਕਾਰਾਂ ਨੂੰ ਜਿੱਤ ਕੇ ਨਿਰਮਲੇ, ਉਹ ਨਿਰਮਲ ਹੋ ਗਿਆ ਹੈ। ਸੱਚ ਨਾਮ ਰਹੇ ਲਿਵਲਾਏ, ਤੇ ਅੱਠੇ ਪੈਰ ਉਹਦੀ ਸੱਚੇ ਨਾਮ ਦੇ ਵਿੱਚ ਸੁਰਤ

ਸਾਰੇ ਮਾਈ ਭਾਈ ਆਖੋ ਸਤਨਾਮ ਸ਼੍ਰੀ। ਇਸ ਗੱਲ ਨੂੰ ਤੁਸੀਂ ਬਹੁਤ ਵਾਰ ਸੁਣਿਆ ਵੀ ਕਰਮਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ। ਜਿਹਾ ਬੀਜੈ ਸੋ ਲੁਣਾ, ਕਰਮਾਂ ਸੰਧੜਾ ਖੇਤ, ਆਪ ਬੀਜ ਆਪੇ ਹੀ ਖਾਹੋ। ਜੋ ਜੋ ਕਰਮ ਕੀਤੇ ਨੇ ਤੇਵੇਂ ਤੇਵੇਂ ਦੇ ਫਲ ਭੁਗਤਣੇ ਪੈਂਦੇ ਨੇ। ਸਾਹਿਬ ਜੀ ਕਿਰਪਾ ਕਰਦੇ ਨੇ ਪਰ ਸਤਿਗੁਰੂ ਜੀ ਦੇ ਦਰ ਤੇ ਆ ਕੇ ਕਰਮ ਕੱਟੇ ਵੀ ਜਾਂਦੇ ਨੇ। ਇੱਕ ਬਹੁਤ ਪਿਆਰੀ ਜੀ ਗਾਥਾ ਆਉਂਦੀ ਹੈ, ਕਰਮ ਕਿੰਨੇ ਕੁ ਵੱਡੇ ਪ੍ਰਬਲ ਹੁੰਦੇ ਨੇ, ਤਾਂ ਹੀ ਕਹਿੰਦੇ ਸ਼ੁਭ ਕਰਮ ਕਰੋ। ਕੋਈ ਗਰੀਬ ਵਿਚਾਰਾ ਲੱਕੜਾਂ ਕੱਟਣ ਵਾਲਾ, ਉਹ ਜੰਗਲ ਵਿੱਚ ਲੱਕੜਾਂ ਕੱਟ ਰਿਹਾ ਤੇ ਲਕਸ਼ਮੀ ਤੇ ਕਰਮਾਂ ਦਾ ਆਪਸ ਵਿੱਚ ਸੰਵਾਦ ਹੋ ਗਿਆ। ਲਕਸ਼ਮੀ ਕਹਿਣ ਲੱਗੀ, ਅਗਰ ਜੇ ਮੈਂ ਚਾਹਵਾਂ ਇਹਨੂੰ ਮੈਂ ਬਹੁਤ ਵੱਡਾ ਅਮੀਰ ਕਰ ਸਕਦੀ ਹਾਂ। ਕਰਮ ਕਹਿਣ ਲੱਗੇ, ਅਗਰ ਜੇ ਮੈਂ ਚਾਹਵਾਂ ਤੇ ਤੂੰ ਜਿੰਨੀ ਮਰਜ਼ੀ ਤਾਕਤ ਲਾ ਜਾਵੇਂ, ਇਹਦੇ ਨਾਲੋਂ ਵੀ ਗਰੀਬ ਹੋ ਸਕਦਾ ਹੈ। ਆਖੋ ਸਤਨਾਮ ਸ਼੍ਰੀ। ਕਹਿਣ ਲੱਗੇ ਸੰਵਾਦ ਹੋ ਗਿਆ। ਲਕਸ਼ਮੀ ਕਹਿਣ ਲੱਗੀ, ਫਿਰ ਤੂੰ ਇਹਨੂੰ ਤਕੜਾ ਕਰ। ਉਹ ਕਹਿਣ ਲੱਗੀ, ਮੈਂ ਤਕੜਾ ਨਹੀਂ ਕਰਦਾ, ਤੂੰ ਇਹਨੂੰ ਅਮੀਰ ਕਰ। ਤੂੰ ਇਹ ਗੱਲ ਚਲਾਈ ਹੈ ਵੀ ਮੈਂ ਇਹਨੂੰ ਅਮੀਰ ਕਰ ਦਿਆਂਗੀ, ਤੇ ਅਮੀਰ ਕਰ ਦੇ। ਉਹ ਲੱਕੜਾਂ ਕੱਟਦਿਆਂ ਕੱਟਦਿਆਂ ਜਿਸ ਵੇਲੇ ਥੱਲੇ ਆਇਆ, ਇੱਕ ਗਾਥਾ ਹੈ ਸਮਝਣ ਵਾਸਤੇ, ਕਰਮ ਕਿੰਨੇ ਬਲੀ ਹੁੰਦੇ ਨੇ। ਉਹ ਇਹਨੂੰ ਇੱਕ ਕੈਂਠਾ ਦਿੰਦੀ ਹੈ, ਹਾਰ ਦਿੰਦੀ ਹੈ, ਬੜਾ ਕੀਮਤੀ ਹੈ। ਕਹਿਣ ਲੱਗਾ, ਲੈ ਪਈ ਹਾਰ ਲੈ ਲਾ। ਲਕਸ਼ਮੀ ਕਹਿੰਦੀ ਹੈ, ਤੇਰੀ ਗਰੀਬੀ ਜਿਹੜੀ ਆ ਉਹ ਸਾਰੀ ਦੀ ਸਾਰੀ ਚਲੇ ਜਾਵੇਗੀ। ਹਾਰ ਲੈ ਲਿਆ, ਸੋਨੇ ਦਾ ਕੈਂਠਾ ਹੈ, ਬੜਾ ਖੁਸ਼ ਹੋਇਆ ਵੀ ਕੱਲ੍ਹ ਨੂੰ ਜੰਗਲ ਵਿੱਚ ਲੱਕੜਾਂ ਕੱਟਣ ਨਹੀਂ ਆਵਾਂਗਾ, ਮੈਨੂੰ ਹਾਰ ਮਿਲ ਗਿਆ, ਅਮੀਰ ਬਣ ਜਾਵਾਂਗਾ। ਕਹਿੰਦੇ ਕੀ ਹੋਇਆ, ਜਿਸ ਵੇਲੇ ਹਾਰ ਲਿਆ ਹੈ ਉਹਨੂੰ ਆਪਣੀ ਦਸਤਾਰ ਵਿੱਚ ਟੰਗ ਲੈਣਾ ਕੀਤਾ, ਸਾਂਭ ਕੇ ਰੱਖ ਲਿਆ, ਤੇ ਚੱਲਦਿਆਂ ਚੱਲਦਿਆਂ ਗਰਮੀ ਦੀ ਰੁੱਤ ਹੈ ਤੇ ਨਦੀ ਪਾਰ ਕਰਨੀ ਹੈ, ਤੇ ਜਿਸ ਵੇਲੇ ਨਦੀ ਦੇ ਕਿਨਾਰੇ ਆਇਆ ਕਹਿਣ ਲੱਗਾ, ਗਰਮੀ ਦੀ ਰੁੱਤ ਹੈ, ਪਹਿਲਾਂ ਇੱਥੇ ਇਸ਼ਨਾਨ ਹੀ ਨਾ ਕਰ ਲਵਾਂ। ਆਪਣੇ ਕੱਪੜੇ ਉਤਾਰ ਕੇ, ਦਸਤਾਰ ਉਤਾਰ ਕੇ ਜਦੋਂ ਨਦੀ ਵਿੱਚ ਵੜਿਆ, ਉਹਦੀ ਹੀਰਿਆਂ ਦੀ ਚਮਕ ਐਸੀ ਸੀ, ਉਹ ਪੱਗ ਦੇ ਵਿੱਚ ਮੌਜੂਦ ਸੀ, ਉੱਤੋਂ ਇੱਲ ਉੱਡਦੀ ਆ ਰਹੀ ਦੀ ਨਿਗਾਹ ਉਹਦੇ ਹਾਰ ਵੱਲੇ ਪੈ ਗਈ। ਉਸਨੇ ਸੋਚਿਆ ਮੇਰੇ ਕੋਈ ਪੇਟ ਪੂਰਤੀ ਦੀ ਚੀਜ਼ ਹੋਵੇਗੀ, ਉਹ ਪੱਗ ਦੇ ਸਮੇਤ ਹੀ ਹਾਰ ਚੱਕ ਕੇ ਲੈ ਗਈ, ਖਾਲੀ ਰਹਿ ਗਿਆ, ਅੱਗੇ ਨਾਲੋਂ ਵੀ ਕੰਗਲਾ ਹੋ ਗਿਆ। ਅਗਲੇ ਦਿਨ ਗਿਆ ਤੇ ਸਿਰ ਤੋਂ ਨੰਗਾ ਗਿਆ। ਉਹ ਕਹਿਣ ਲੱਗੀ, ਅੱਜ ਤੂੰ ਫੇਰ ਆ ਗਿਆ, ਕੱਲ ਮੈਂ ਤੈਨੂੰ ਕਿਹਾ ਸੀ ਵੀ ਤੈਨੂੰ ਹਾਰ ਦਿੱਤਾ ਸੀ। ਉਹ ਕਹਿਣ ਲੱਗਾ ਵੀ ਹਾਰ ਜਿਹੜਾ ਮੇਰੇ ਤੇ ਪੱਗ ਦੇ ਸਮੇਤ ਹੀ ਚਲਾ ਗਿਆ। ਫਿਰ ਉਹ ਇੱਕ ਥੈਲੀ ਦਿੰਦੀ ਹੈ ਮਾਇਆ ਦੀ, ਕਹਿਣ ਲੱਗੀ, ਲੈ ਤੈਨੂੰ ਆਹ ਧਨ ਦਿੱਤਾ ਹੈ, ਇਹਨੂੰ ਸਾਂਭ ਕੇ ਰੱਖੀ, ਤੂੰ ਅਮੀਰ ਹੋ ਜਾਵੇਂਗਾ ਕੱਲ ਨੂੰ ਨਾ ਆਵੀ ਜੰਗਲ ਵਿੱਚ। ਥੈਲੀ ਮਿਲ ਗਈ, ਬੜਾ ਖੁਸ਼ ਹੋਇਆ। ਜਦੋਂ ਘਰ ਪਹੁੰਚਿਆ ਹੈ, ਥੈਲੀ ਰੱਖਦਾ ਹੈ, ਆਂਢ ਗੁਆਂਢ ਕੋਈ ਘਰ ਬੈਠੇ ਹੋਏ ਨੇ, ਇੱਧਰ ਉੱਧਰ ਲੱਗਾ ਪੈਸਿਆਂ ਦਾ ਖੜਕਾ ਆਇਆ, ਸਮਝਣ ਵਾਸਤੇ ਬਾਤ ਹੈ, ਤਾਂ ਉਹ ਥੈਲੀ ਜਿਹੜੀ ਸੀ ਰਾਤ ਨੂੰ ਚੋਰੀ ਹੋ ਗਈ, ਉਹਨਾਂ ਨੇ ਸਿਖਾ ਲਈ, ਫਿਰ ਖਾਲੀ ਹੋ ਗਿਆ। ਅਗਲੇ ਦਿਨ ਫਿਰ ਆਇਆ, ਤਿੰਨ ਵਾਰ ਦੀ ਬਾਤ ਹੈ। ਜਦੋਂ ਅਗਲੇ ਦਿਨ ਆ ਕਹਿੰਦੀ, ਅੱਜ ਫਿਰ ਆ ਕਹਿੰਦਾ, ਥੈਲੀ ਵੀ ਚਲੇ ਗਈ। ਕਹਿੰਦੀ, ਹੁਣ ਮੈਂ ਤੈਨੂੰ ਬਹੁਤੀ ਚੀਜ਼ ਤਾਂ ਨਹੀਂ ਦਿੰਦੀ, ਸਿਰਫ ਇੱਕ ਹੀਰਾ ਹੀ ਦਿੰਦੀ ਹੈ, ਉਹ ਬੜਾ ਕੀਮਤੀ ਹੈ, ਪਰ ਇਹਨੂੰ ਸਾਂਭ ਕੇ ਰੱਖੀ, ਇਹਨੂੰ ਗਵਾ ਨਾ ਲਵੀਂ ਕਿਤੇ। ਤਿੰਨ ਵਾਰ ਤੈਨੂੰ ਮੌਕੇ ਦਿੱਤੇ ਨੇ। ਤੇ ਜਿਸ ਵੇਲੇ ਇਹਦੇ ਵਾਰਤਾ ਨੂੰ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਨਿਤਨੇਮ ਵਾਲੇ ਸਟੀਕ ਵਿੱਚ ਇਹ ਗਾਥਾ ਲਿਖੀ ਹੈ, ਕਹਿੰਦੇ ਜਿਸ ਵੇਲੇ ਉਹ ਹੀਰਾ ਦਿੱਤਾ ਹੈ ਉਹਨੇ ਸਾਂਭ ਕੇ ਆਪਣੀ ਉੱਪਰਲੀ ਜੇਬ ਦੇ ਵਿੱਚ ਰੱਖ ਲਿਆ ਵੀ ਇੱਥੋਂ ਤਾਂ ਕਿਧਰੇ ਗਵਾਚਣਾ ਹੀ ਨਹੀਂ ਹੈ। ਤੇ ਜਿਸ ਵੇਲੇ ਤੁਰਿਆ ਆ ਰਿਹਾ ਉਹੀ ਨਦੀ ਦੇ ਕਿਨਾਰੇ ਆ ਗਿਆ ਤੇ ਪਿਆਸ ਲੱਗ ਗਈ, ਜਦੋਂ ਨੀਵੇਂ ਢੋਈ ਹੋ ਕੇ ਪਾਣੀ ਪੀਣ ਲੱਗਾ ਤੇ ਉਹ ਜਿਹੜਾ ਹੀਰਾ ਸੀ ਉਹ ਨਦੀ 'ਚ ਡਿੱਗ ਪਿਆ ਤੇ ਇੱਕ ਮੱਛੀ ਸੀ, ਉਸ ਮੱਛੀ ਨੇ ਆਪਣੇ ਅੰਦਰ ਨਿਕਲ ਲਿਆ। ਆਖੋ ਸਤਨਾਮ ਸ਼੍ਰੀ। ਤੀਜਾ ਦਿਨ ਖਾਲੀ ਰਹਿ ਗਿਆ, ਚੌਥੇ ਦਿਨ ਆਇਆ ਹੈ ਫਿਰ ਖਾਲੀ ਹੈ। ਲਕਸ਼ਮੀ ਕਹਿਣ ਲੱਗੀ, ਹੁਣ ਤੂੰ ਇਹਨੂੰ ਕੁਛ ਦੇ। ਕਹਿਣ ਲੱਗਾ, ਮੈਂ ਤੇਰੇ ਵਾਂਗੂ ਹੀਰਾ ਨਹੀਂ ਦੇਣਾ, ਮੈਂ ਤੇਰੇ ਵਾਂਗੂ ਇਹਨੂੰ ਕੈਂਠਾ ਨਹੀਂ ਦੇਣਾ, ਮੈਂ ਤੇਰੇ ਵਾਂਗ ਇਹਨੂੰ ਮਾਇਆ ਦੀ ਥੈਲੀ ਨਹੀਂ ਦੇਣੀ, ਮੈਂ ਸਿਰਫ ਇਹਨੂੰ ਦੋ ਪੈਸੇ ਦਿਆਂਗਾ। ਆਖੋ ਸਤਨਾਮ ਸ਼੍ਰੀ। ਸਿਰਫ ਦੋ ਪੈਸੇ ਦਿਆਂਗਾ। ਦੋ ਪੈਸੇ ਦੇ ਕੇ ਕਹਿੰਦਾ, ਲੈ ਵੀ ਸੱਜਣਾ ਇਹਦਾ ਕੁਝ ਖਾ ਲਵੀ, ਇਹਦਾ ਕੁਝ ਛੱਕ ਛਕਾ ਲਵੀ। ਦੋ ਪੈਸੇ ਲੈ ਲਏ ਨੇ ਤੇ ਜਿਸ ਵੇਲੇ ਤੁਰਿਆ ਜਾਂਦਾ ਹੈ ਨਾ ਤੇ ਚਿੱਤ ਕੀਤਾ, ਕਹਿੰਦਾ ਕੁਝ ਖਰੀਦ ਨਾ ਲਈਏ, ਤੇ ਜਾਂਦਿਆਂ ਜਾਂਦਿਆਂ ਮੱਛੀ ਖਰੀਦ ਲਈ।
ਜਾਂਦਿਆਂ ਜਾਂਦਿਆਂ ਮੱਛੀ ਖਰੀਦ ਲਈ ਤੇ ਜਦੋਂ ਖਰੀਦੀ ਘਰ ਲੈ ਕੇ ਉਹਦਾ ਪੇਟ ਪਾੜਿਆ ਤੇ ਵਿੱਚੋਂ ਹੀਰਾ ਲੱਭ ਗਿਆ। ਆਖੋ ਸਤਨਾਮ ਸ਼੍ਰੀ। ਤੇ ਜਦੋਂ ਹੀਰਾ ਲੱਭਾ ਤੇ ਜ਼ੋਰ ਜ਼ੋਰ ਦੀ ਪੁਕਾਰ ਕੇ ਕਹਿੰਦਾ ਲੱਭ ਗਿਆ ਜੇ, ਲੱਭ ਗਿਆ ਜੇ, ਗਵਾਚੀ ਚੀਜ਼ ਲੱਭ ਗਈ ਜੇ। ਆਂਢੀਆਂ ਗਵਾਂਢੀ ਨੂੰ ਪਤਾ ਲੱਗਾ ਵੀ ਕਹਿੰਦਾ ਚੋਰ ਲੱਭ ਗਿਆ। ਰਾਤ ਨੂੰ ਥੈਲੀ ਵੀ ਆ ਗਈ, ਦੋ ਕੰਮ ਬਣ ਗਏ ਨੇ ਦੋ ਪੈਸਿਆਂ ਦੇ। ਹੁਣ ਉਹਨੂੰ ਰਿੜਨਾ ਹੈ, ਉਹਦਾ ਮਾਸ ਰਿੜਨਾ ਹੈ ਤੇ ਉਹਦੇ ਰਿੜਨ ਵਾਸਤੇ ਸੁੱਕਾ ਬਾਲਣ ਲੱਭਦਾ ਫਿਰਦਾ ਹੈ ਤੇ ਨਿਗਾਹ ਮਾਰਦਾ ਦਰਖਤ ਵੱਲੇ, ਕਹਿੰਦਾ ਸੋਹਣਾ ਸੁੱਕਾ ਸੁੱਕਾ ਬਾਲਣ ਹੈ। ਜਦੋਂ ਦਰਖਤ ਤੇ ਚੜ੍ਹਦਾ ਉਹ ਜਿਹੜਾ ਆਲਣਾ ਉਹ ਸਹੀ ਇਲਦਾ ਜੇ, ਜਿਹੜੀ ਉਹਦੀ ਪੱਗ ਚੱਕ ਕੇ ਲੈ ਕੇ ਆਈ ਸੀ। ਉੱਥੋਂ ਦਸਤਾਰ ਵੀ ਲੱਭ ਗਈ ਤੇ ਕੈਂਠਾ ਵੀ ਲੱਭ ਗਿਆ। ਕਰਮ ਇੰਨੇ ਬੜੀ ਹੁੰਦੇ ਨੇ ਤਾਂ ਮਹਾਰਾਜ ਕਹਿੰਦੇ ਜੇ ਕਿਧਰੇ ਦੁੱਖ ਆਉਂਦਾ ਹੈ ਨਾ ਤੇ ਫਿਰ ਗੁਰੂ ਅੱਗੇ ਆ ਕੇ ਅਰਦਾਸ ਕਰਿਆ ਕਰ, ਮੇਰੇ ਕਰਮਾਂ ਦਾ ਹੀ ਦੋਸ਼ ਹੈ। ਦੱਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਗੁਰੂ ਦੀ ਵਡਿਆਈ ਹੈ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਇਆ, ਇੱਥੇ ਲੇਖੇ ਜੋਖੇ ਗੁਰੂ ਮੁਕਾ ਦਿੰਦਾ ਹੈ, ਇੱਥੇ ਕਿਰਪਾ ਵਰਤਦੀ ਹੈ। ਤਾਂ ਗਰੀਬ ਨਿਵਾਜ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਕਿਰਪਾ ਕਰਦੇ ਨੇ, ਬਿਨ ਕਰਮਾ ਕਿਛ ਪਾਈ ਹੈ ਨਹੀਂ, ਭਈ ਸ਼ੁਭ ਕਰਮਾਂ ਤੋਂ ਬਿਨਾਂ ਕਦੇ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਸੋਭਲ ਸੰਭਲ ਕੇ ਪੈਰ ਧਰ, ਕਿਆ ਕਰ ਕਿਹਾ ਜਾਏ, ਕੀ ਕੁਝ ਕਿਹਾ ਜਾ ਸਕਦਾ ਹੈ।

ਗਰੀਬ ਰਿਵਾਜ ਜੀ ਕਿਰਪਾ ਕਰਦੇ ਨੇ ਆਪਣੇ ਅੰਦਰੋਂ ਵਿਕਾਰਾਂ ਨੂੰ ਛੱਡ ਦੇ, ਵਿਕਾਰਾਂ ਦਾ ਤਿਆਗ ਕਰ ਦੇ, ਆਪ ਪਛਾਣੈ ਆਪੇ ਦੀ ਪਛਾਣ ਕਰ, ਆਪਣੇ ਆਪ ਨੂੰ ਅੰਦਰ ਝਾਤ ਮਾਰ। ਪਛਾਣ ਕੀ ਕਰਨੀ ਹੈ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਦੜੇ ਗਿਰੀਵਾਨ ਮਹ ਸਿਰ ਨੀਵਾਂ ਕਰ। ਵੇਖ ਮਹਾਰਾਜ ਕਹਿੰਦੇ ਆਪੇ ਦੀ ਪਛਾਣ, ਆਪਣੇ ਅੰਦਰ ਔਗੁਣਾਂ ਨੂੰ ਤੱਕ ਤੇ ਮਨਾਂ ਚੋਂ ਵਿਕਾਰ ਦੂਰ ਕਰਦੇ, ਗੁਰੂ ਚਰਨਾਂ ਚ ਬੇਨਤੀ ਕਰਿਆ ਕਰ। ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ।

ਮਿਟ ਜਾਹੀ ਗੁਰੂ ਦੀ ਟੇਕ ਲੈ ਤਾਂ ਪਾਤਸ਼ਾਹ ਜੀ ਕਹਿੰਦੇ ਕਿਰਪਾ ਵਰਤ ਜਾਂਦੀ ਹੈ ਨਾਥ ਕਛੂ ਨਾ ਜਾਣੋ ਮਨ ਮਾਇਆ ਕਹਿ ਹੱਥ ਬਿਕਾਨੋ ਤੁਮ ਕਹੀਅਤ ਹੋ ਜਗਤ ਗੁਰ ਸਵਾਮੀ ਹਮ ਕਹੀਅਤ ਕਲ ਜੁਗ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਵਿਗਾਰਿਓ ਪਲ ਪਲ ਹਰ ਜੀਤੇ ਅੰਤਰ ਪਾਰਿਓ ਜਤ ਦੇਖੋ ਤਤ ਦੁੱਖ ਕੀ ਰਾਸੀ ਅਜੋ ਨਾ ਪਤੇ ਆਏ ਨਿਗਾ ਭਏ ਸਾਖੀ ਗੌਤਮ ਨਾਰ ਉਮਾਪਤ ਸਵਾਮੀ ਸੀਸ ਧਰਨ ਸਹਿਸ ਪਗ ਗਾਮੀ ਇਨ ਦੋਤਨ ਖਲ ਬਧ ਕਰ ਮਾਰਿਓ ਬਡੋ ਨਿਲਾਜ ਅਜੂਹੂ ਨਹੀਂ ਹਾਰਿਓ ਕਹਰ ਉਦਾਸ ਕਹਾਂ ਕੈਸੇ ਕੀਜੈ ਬਿਨ ਰਘੁਨਾਥ ਸਰਨ ਕਾ ਕੀ ਲੀਜੈ ਕਿਹਦੀ ਸ਼ਰਨ ਲਈਏ ਦਾਤਾ ਤੁਹਾਡੀ ਸ਼ਰਨਾਂ ਦੀ ਸ਼ਰਨ ਵਿੱਚ ਆਏ ਹਾਂ ਸਾਹਿਬ ਜੀ ਕਿਰਪਾ ਕਰਦੇ ਆਪ ਛਾਣੇ ਸ਼ਬਦ ਮਰਨ ਸ਼ਬਦ ਦੁਆਰੇ ਆਪੇ ਭਾਵ ਨੂੰ ਮਾਰ ਦੇ ਅੰਦਰੋਂ ਵਿਕਾਰ ਛੱਡ ਗੁਰ ਸਰਨਾਈ ਭੱਜ ਪਏ ਬਖਸ਼ੇ ਬਖਸ਼ਣ ਹਾਰ ਸਾਰੇ ਮਾਈ ਭਾਈ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਗੁਰ ਸ਼ਰਨਾਈ ਭੱਜ ਪਏ ਜਿਹੜੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਗਏ ਨੇ ਸਾਹਿਬ ਜੀ ਕਿਰਪਾ ਕਰਦੇ ਨੇ ਫਿਰ ਗਰੀਬ ਨਿਵਾਜ ਜੀ ਕੀ ਕਿਰਪਾ ਕਰਦੇ ਬਖਸ਼ੇ ਬਖਸ਼ਣਹਾਰ ਉਹ ਬਖਸ਼ਣਹਾਰਾ ਬਖਸ਼ ਲੈਂਦਾ ਹੈ ਬੋਲ ਬੜੇ ਪਿਆਰੇ ਨੇ ਸਾਸ ਸਾਸ ਹਾਂ ਭੂਲਣ ਹਾਰੇ ਤੁਮ ਸਮਰੱਥ ਅਗਮ ਪਾਰੇ ਸਰਨ ਪਰੇ ਕੀ ਰਾਖ ਦਿਆਲਾ ਨਾਨਕ ਤੁਮਰੇ ਬਾਲ ਗੋਪਾਲ ਖਿਨ ਖਿਨ ਭੂਲਣਹਾਰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਿਰਤ ਬੜਾ ਪਿਆਰਾ ਲਿਖਿਆ ਹੈ ਇਹ ਗਰੀਬ ਨਿਵਾਜ ਮੇਰੇ ਗੁਣਾ ਇੰਨੇ ਨੇ ਅੰਤ ਕੋਈ ਨਹੀਂ ਆਉਂਦਾ ਪਰ ਤੁਹਾਡਾ ਬਿਰਦ ਬਹੁਤ ਵੱਡਾ ਹੈ ਭਾਈ ਸਾਹਿਬ ਜੀ ਕਹਿੰਦੇ ਭਗਤ ਵਛੜ ਸੁਣ ਨਿਰਾਸ ਹੋਤ ਰਿਦੈ ਮੈਂ ਸੁਣਦਾ ਤੁਸੀਂ ਭਗਤਾਂ ਨਾਲ ਪਿਆਰ ਕਰਦੇ ਹੋ ਤਾਂ ਮੈਂ ਨਿਰਾਸਾ ਹੋ ਜਾਣਾ ਕਿਉਂਕਿ ਭਗਤੀ ਵਾਲਾ ਗੁਣ ਹੀ ਕੋਈ ਨਹੀਂ ਹੈ ਹਾ ਹਾ ਪ੍ਰਭ ਰਾਖ ਲਿਹੋ ਹਮ ਤੇ ਕਿਸ਼ੂ ਨਾ ਹੋਏ ਮੇਰੇ ਸਵਾਮੀ ਕਰ ਕਿਰਪਾ ਆਪਣਾ ਨਾਮ ਦੇਹੋ ਅਗਨ ਕੁਟੰਬ ਸਾਗਰ ਸੰਸਾਰ ਭਰਮ ਮੋਹ ਅਗਿਆਨ ਅੰਧਾਰ ਊਚ ਨੀਚ ਸੁਖ ਦੁਖ ਧਰਪ ਸਨਾਹੀ ਤ੍ਰਿਸ਼ਨਾ ਭੂਖ ਮਨ ਬਾਸ ਨਾਰਚ ਵਿਖੇ ਵਿਆਦ ਪੰਚ ਦੂਤ ਸੰਗ ਮਹਾ ਅਸਾਦ ਜੀ ਜਹਾਨ ਪ੍ਰਾਣ ਤਨ ਤੇਰਾ ਨਾਨਕ ਜਾਣ ਸਦਾ ਹਰ ਮੇਰਾ ਭਗਤ ਵਛਲ ਸੁਣ ਨਿਰਾਸ ਹੋ ਤਰਦੈ ਪਤਤ ਪਾਵਣ ਸੁਣ ਆਸਾ ਉਰ ਧਾਰ ਹੋ ਸੁਣਦਾ ਤੁਸੀਂ ਪਤਤਾਂ ਨੂੰ ਪਵਿੱਤਰ ਕਰ ਦਿੰਦੇ ਹੋ ਆਸਾ ਲੱਗ ਜਾਂਦੀ ਹੈ ਦੂਜਾ ਮੁੱਲ ਕਹਿੰਦੇ ਨੇ ਅੰਤਰ ਜਾਮੀ ਅੰਤਰ ਜਾਮੀ ਸੁਣ ਕੰਪਤ ਹੋ ਅੰਤਰ ਗੱਤ ਸੁਣਦਾ ਤੁਸੀਂ ਅੰਤਰ ਜਾਮੀ ਹੋ ਝਨਾਟ ਛਿੜਦੀ ਹੈ ਕਰੰਟ ਲੱਗਦਾ ਮੇਰੇ ਗੁਣਾਂ ਨੂੰ ਤੁਸੀਂ ਜਾਣਦੇ ਹੋ ਅੰਤਰ ਜਾਮੀ ਸੁਣ ਕੰਪਤ ਹੋ ਅੰਤਰ ਗੱਤ ਦੀਨ ਕਉ ਦਿਆਲ ਸੁਣ ਭੈ ਭ੍ਰਮ ਟਾਰ ਹੋ ਤੇ ਜਦੋਂ ਸੁਣਦਾ ਤੁਹਾਡਾ ਨਾਮ ਹੈ ਗਰੀਬ ਨਿਵਾਜ ਤਾਂ ਮੈਂ ਅੰਦਰੋਂ ਭਰਮ ਦੂਰ ਕਰ ਦਿੰਦਾ ਤੁਹਾਡਾ ਬਿਰਧ ਹੈ ਤੁਹਾਡੇ ਕੋਲ ਬਖਸ਼ਣ ਵਾਲਾ ਘਰ ਹੈ ਤੁਸੀਂ ਬਖਸ਼ਦੇ ਹੋ ਦੀਨ ਕੋ ਦਿਆਲ ਸੁਣ ਭੈ ਭ੍ਰਮ ਟਾਰ ਹੋ ਜਲ ਤਰ ਸੰਗਮ ਕੈ ਅਫਲ ਸਿੰਬਲ ਦਰੁੰਮ ਸਿੰਬਲ ਦਾ ਦਰਖਤ ਬਿਲਕੁਲ ਕੱਚਾ ਹੈ ਫਲ ਵੀ ਫਿੱਕੇ ਨੇ ਫਲ ਫਿੱਕੇ ਫੁੱਲ ਬਕ ਬਕੇ ਪਰ ਅਗਰ ਉਹਨੂੰ ਚੰਦਨ ਦਾ ਸੰਗ ਹੋ ਜਾਵੇ ਤੇ ਉਹ ਸਿੰਬਲ ਨਹੀਂ ਜੇ ਰਹਿੰਦਾ ਚੰਦਨ ਸੁਗੰਧ ਸਨ ਬੰਦ ਮਲ ਗਾਰ ਹੋ ਤੇ ਚੌਥਾ ਬੋਲ ਭਾਈ ਸਾਹਿਬ ਜੀ ਕਹਿੰਦੇ ਨੇ ਆਪਣੀ ਕਰਨੀ ਕਰ ਨਰਕ ਹੁਮ ਨਾ ਪਾਵੋ ਠੌਰ ਤੁਮਰੇ ਬਿਰਧ ਕਰ ਆਸਰੋਂ ਸੰਭਾਰ ਹੋ ਇਹ ਤੁਹਾਡਾ ਬਿਰਧ ਹੈ ਮੇਰੇ ਅੰਦਰ ਝਾਤ ਦੇਖਦਾ ਹੈ ਤੇ ਮੈਨੂੰ ਮਹਿਸੂਸ ਹੁੰਦਾ ਕਿਧਰੇ ਨਰਕਾਂ ਵਿੱਚ ਵੀ ਥਾਂ ਨਹੀਂ ਲੱਭਣਾ ਤਾਂ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਬਖਸ਼ੇ ਬਖਸ਼ਣ ਹਾਰ ਅਸੀਂ ਖੱਟੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲੈ ਹੋ ਪਾਪੀ ਵੱਡ ਗੁਣ ਹੈ ਗਾਰ

ਅਮਰਦਾਸ ਜੀ ਗਰੀਬ ਨਿਵਾਜ ਜੀ ਕਿਰਪਾ ਕਰਦੇ ਬਿਨ ਨਾਵੈ ਭਾਈ ਨਾਮ ਤੋਂ ਬਿਨਾ ਸੁੱਖ ਨਾ ਪਾਈਏ ਕਦੇ ਵੀ ਸੁੱਖ ਨਹੀਂ ਮਿਲਦਾ ਨਾ ਦੁੱਖ ਵਿੱਚੋਂ ਜਾਏ ਤੇ ਜਦੋਂ ਸੁੱਖ ਨਹੀਂ ਤੇ ਫਿਰ ਦੁੱਖਾਂ ਦਾ ਘਰ ਤੇ ਆਪੇ ਬਣਿਆ ਹੋਇਆ ਹੈ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਨਾਮ ਤੋਂ ਬਿਨਾ ਕਦੇ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ ਚੋਵਾ ਚੰਦਨ ਅੰਕ ਚੜਾਵੋ ਪਾਟ ਪਟੰਬਰ ਪਹਿਰ ਹਟਾਵੋ ਬਿਨ ਹਰ ਨਾਮ ਹਾਂਜੀ ਬਿਨ ਹਰ ਨਾਮ ਕਹਾਂ ਸੁੱਖ ਪਾਵੋ ਬਿਨ ਹਰ ਨਾਮ ਕਹਾਂ ਸੁੱਖ ਪਾਵੋ ਕਾਨੀ ਕੁੰਡਲ ਗੱਲ ਮੋਤੀਆਂ ਕੀ ਮਾਲਾ ਲਾਲ ਨਿਹਾਲੀ ਫੂਲ ਗੁਲਾਲਾ ਬਿਨ ਜਗਦੀਸ਼ ਕਹਾਂ ਸੁੱਖ ਭਾਲਾ ਨੈਣ ਸਲੋਨੀ ਸੁੰਦਰ ਨਾਰੀ ਖੋੜ ਸਿੰਗਾਰ ਕਰੇ ਅਤ ਪਿਆਰੀ ਬਿਨ ਜਗਦੀਸ਼ ਭਜੇ ਨਿਤ ਖੁਆਰੀ ਦਾਰ ਘਰ ਮਹਿਲਾ ਸੇਜ ਸੁਖਾਲੀ ਐਨ ਸਫੂਲ ਵਿਛਾਵੈ ਮਾਲੀ ਬਿਨ ਹਰ ਨਾਮ ਸੋ ਦੇਹ ਦੁਖਾਲੀ ਹੈਵਰ ਗੈਵਰ ਨੇਜੇ ਵਾਜੇ ਲਸਕਰ ਨੇਵ ਖਵਾਸੀ ਪਾਜੇ ਬਿਨ ਜਗਤੀਸ਼ ਝੂਠੇ ਦੇ ਵਾਜੇ ਸਿੱਧ ਕਹਾਵੋ ਰਿੱਧ ਸਿੱਧ ਬੁਲਾਵੋ ਤਾਜ ਕੁਲਹ ਸਿਰ ਛਤਰ ਬਣਾਵੋ ਬਿਨ ਜਗਦੀਸ਼ ਕਹਾਂ ਸੱਚ ਪਾਵੋ ਖਾਣ ਮਲੂਕ ਕਹਾਵੋ ਰਾਜਾ ਅਬੇ ਤਵੇ ਕੂੜੇ ਹੈ ਪਾਜਾ ਬਿਨ ਗੁਰ ਸ਼ਬਦ ਨ ਸਵਰ ਸਕਾਜਾ ਗਰੀਬ ਨਿਵਾਜੀ ਕਿਰਪਾ ਕਰਦੇ ਨੇ ਨਾ ਦੁੱਖ ਵਿੱਚੋਂ ਜਾਏ ਭਈ ਨਾਮ ਨੂੰ ਦੁੱਖ ਨਹੀਂ ਦੂਰ ਜਾਂਦਾ ਨਾਮ ਤੋਂ ਬਿਨਾਂ ਦੁੱਖ ਮੋਹਰਾ ਮਾਰਨ ਹਰ ਨਾਮ ਇਹੋ ਜਗ ਮਾਇਆ ਮੋਹੇ ਵਿਆਪਿਆ ਦੂਜੈ ਭਰਮ ਪੁਲਾਏ ਕਹਿੰਦੇ ਸੰਸਾਰ ਬਹੁ ਗਿਣਤੀ ਵਿੱਚ ਮੈਕੀ ਪਦਾਰਥਾਂ ਦੇ ਮੋਹ ਵਿੱਚ ਵਿਆਪ ਰਿਹਾ ਹੈ ਭਾਵ ਲੁਪਟਾਏ ਮਾਣ ਹੋ ਰਿਹਾ ਹੈ ਦਵੈਤ ਭਾਵਨਾ ਕਰਕੇ ਅੰਦਰ ਭਰਮ ਪਿਆ ਹੋਇਆ ਹੈ ਵਾਸਤਵ ਵਿੱਚ ਜਿਹੜਾ ਹੈ ਨਹੀਂ ਹੈ ਉਹਨੂੰ ਸੱਚ ਮੰਨੀ ਬੈਠਾ ਹੈ ਭਰਮ ਇਹ ਹੈ ਵਿਚਾਰ ਸਾਗਰ ਜੀ ਦੇ ਕਰਤਾ ਨੇ ਪੰਜ ਪ੍ਰਕਾਰ ਦਾ ਭਰਮ ਲਿਖਿਆ ਹੈ ਕਹਿੰਦੇ ਭੇਦ ਭਰਮ ਕਰਤੱਤ ਭਰਮ ਪੁੰਨ ਸੰਗ ਭਰਮ ਵਿਕਾਰ ਬ੍ਰਹਮ ਇੱਤਰ ਜਗ ਸੱਤ ਹੈ ਪੰਚੋ ਭਰਮ ਵਿਕਾਰ ਵਾਸਤਵ ਵਿੱਚ ਜਿਹੜਾ ਸੰਸਾਰ ਨੂੰ ਸੱਚਾ ਮੰਨੀ ਬੈਠਾ ਹੈ ਨਹੀਂ ਹੈ ਤਾਂ ਹੀ ਤਾਂ ਮਹਾਰਾਜ ਕਹਿੰਦੇ ਨੇ ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮੰਨੀਐ ਹੋਏ ਨਾ ਤੈਸਾ ਫੂਟੋ ਵਾਂਡਾ ਭਰਮ ਕਾ ਮਣੇ ਭਇਆ ਪ੍ਰਗਾਸ ਗੁਰੂ ਹੀ ਇਸ ਨੂੰ ਦੂਰ ਕਰੇਗਾ ਇਸ ਕਰਕੇ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਦੂਜੇ ਭਰਮ ਭੁਲਾਏ ਦੁਹਾਗਣੀ ਪਿਰ ਕੀ ਸਾਰ ਨਾ ਜਾਣਹੀ ਕਿਆ ਕਰੇ ਸਿਗਾਰ ਦੁਹਾਗਣੀ ਕਿਆ ਨੀ ਸਾਣੀਆਂ ਖਸਮੋ ਕੁੱਥੀਆਂ ਫਿਰ ਨੀ ਮਾਰੀ ਗਰੀਬ ਨਿਵਾਜ ਜੀ ਕਹਿੰਦੇ ਉਹਨਾਂ ਦਾ ਸ਼ਿੰਗਾਰ ਕੀਤਾ ਵਿਅਰਥ ਹੈ ਅਣਦਿਨ ਸਦਾ ਜਲਦੀਆਂ ਫਿਰ ਹੈ ਸੇਜੈ ਰਵੇ ਨਾ ਪਤਾਰ ਵਿਸ਼ਿਆਂ ਵਕਾਰਾਂ ਵਿੱਚੋਂ ਜੀਵ ਰੂਪ ਇਸਤਰੀਆਂ ਸੜਦੀਆਂ ਨੇ ਅਤੇ ਹਿਰਦੇ ਰੂਪੀ ਸੇਜਾ ਤੇ ਪਤੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਸੁਹਾਗਣੀ ਮਹਿਲ ਪਾਇਆ ਵਿੱਚੋਂ ਆਪ ਗਵਾਏ ਜਿਹੜੀਆਂ ਸੁਹਾਗਵੰਤੀਆਂ ਨੇ ਜਿਹਨਾਂ ਨੂੰ ਪਤੀ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ ਉਹਨਾਂ ਨੂੰ ਸਰੂਪ ਦੀ ਪ੍ਰਾਪਤੀ ਹੋ ਗਈ ਆਪਾ ਭਾਵ ਗਵਾ ਦਿੱਤਾ ਹੈ ਗੁਰ ਸ਼ਬਦੀ ਸੀ ਗਾਰੀਆ ਆਪਣੇ ਸਹਿ ਲਈਆ ਮਿਲਾਏ ਗੁਰੂ ਦੇ ਸ਼ਬਦ ਦਾ ਸ਼ਿੰਗਾਰ ਕੀਤਾ ਹੈ ਤੇ ਮੇਰੇ ਵਾਹਿਗੁਰੂ ਪਤੀ ਪਰਮਾਤਮਾ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ

ਵਿੱਚ ਬੜੇ ਪਿਆਰੇ ਬੋਲ ਨੇ, ਮਨਮੁੱਖ ਪੁਰਸ਼ ਜਿਹੜਾ ਹੈ ਜੰਮਦਾ ਹੈ ਮਰਦਾ ਹੈ, ਮਰਦਾ ਹੈ ਜੰਮਦਾ ਹੈ, ਕਾਰਨ ਕੀ ਹੈ? ਉਹਨੇ ਜਿਉਂਦਿਆਂ ਮਰਨਾ ਭੁਲਾ ਦਿੱਤਾ ਹੈ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਕਾਹਦੇ ਵਿੱਚ? ਮਾਇਆ ਮੋਹ ਗੁਵਾ, ਅਗਿਆਨ ਦੇ ਹਨੇਰੇ ਵਿੱਚ, ਪਦਾਰਥਾਂ ਦੇ ਹਨੇਰੇ ਵਿੱਚ। ਆਪ ਮਿਲਾਇਨ ਸੇ ਮਿਲੇ

ਜਿਨ੍ਹਾਂ ਨਾਮ ਦੇ ਵਿੱਚ ਭੇਦ ਹੋ ਗਏ ਨੇ ਮੁੱਖ ਉਜਲੇ, ਜਿਨੀ ਨਾਮ ਤਿਹਾਇਆ ਗਏ ਮਸਕਤ ਕਹਾਰ, ਨਾਨਕ ਤੇ ਮੁੱਖ ਉਜਲੇ। ਹੋਰ ਹੋਰ ਕਿਹਤੀ ਛੁੱਟੀ ਨਾਲ ਇਮਾਜ ਰਾਗ ਵਿੱਚ ਹੈ ਹੋਰ। ਗਰੀਬ ਨਿਵਾਜ ਜੀ ਕਹਿੰਦੇ ਹੋਰਾਂ ਦਾ ਵੀ ਉਧਾਰ ਹੋ ਜਾਂਦਾ ਨਾਮ ਜਪਣ ਕਰਕੇ, ਆਪ ਮਿਲਾਇਨ ਸੇ ਮਿਲੇ। ਫਿਰ ਸਤਿਗੁਰੂ ਜੀ ਕਹਿੰਦੇ ਜਿਹਨਾਂ ਨੂੰ ਆਪ ਮਿਲਾ ਲੈਂਦੇ ਨੇ ਮੇਰੇ ਸਤਿਗੁਰੂ ਜੀ, ਉਹ ਸ਼ਬਦ ਨਾਲ ਮਿਲ ਜਾਂਦੇ ਨੇ, ਸ਼ਬਦ ਦੁਆਰੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ, ਸ਼ਬਦ ਦੀ ਵਿਚਾਰ ਕਰਦੇ ਨੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ। ਸਿਰਫ ਇੱਕ ਮਿੰਟ ਦਾ ਸਮਾਂ ਪਿਆਰ ਵਿੱਚ ਗੱਜ ਕੇ ਆਖੋ।

0: ਗੁਰੂ ਸਵਾਰੀ ਸੰਗਤ ਜੀ ਆਪ ਜੀਆਂ ਨੇ ਲੰਬੇਰਾ ਸਮਾਂ ਗੁਰੂ ਦਰਬਾਰ ਵਿੱਚ ਸੱਜ ਕਰਕੇ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਦਾ ਆਨੰਦ ਪ੍ਰਾਪਤ ਕੀਤਾ ਜੀ। ਸਭ ਦੀਆਂ ਹਾਜ਼ਰੀਆਂ ਪ੍ਰਵਾਨ ਹੋ ਜਾਵਣ ਜੀ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪ ਹੈ ਮੇਲੇ। ਸਾਰੇ ਮਾਈ ਭਾਈ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ। ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਭਾਈ ਸਾਹਿਬ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ, ਸ੍ਰੀ ਪੌਂਡਾ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ, ਉਹਨਾਂ ਪਾਸੋਂ ਕੀਰਤਨ ਸਰਵਣ ਕਰੀਏ ਜੀ। ਸੋ ਕੱਲ੍ਹ ਨੂੰ ਜੋ 6 ਸ੍ਰੀ ਖੰਡ ਪਾਤ ਸਾਹਿਬ ਸੰਗਤਾਂ ਵੱਲੋਂ ਆਰੰਭ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ 10:30 ਵਜੇ ਤੱਕ ਹੋਣਗੀਆਂ, ਫਿਰ ਸਾਰਾ ਦਿਨ ਜੋ ਕਥਾ ਕੀਰਤਨ ਦੇ ਦੀਵਾਨ ਸਜਣੇ ਹਨ। ਸੋ ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨਾ, ਉਲਾ ਚੁੱਕਾਂ ਦੀ ਖਿਮਾ ਕਰਨਾ, ਅਸੀਸ ਬਖਸ਼ਣਾ, ਸਤਿਗੁਰ ਸੇਵਾ ਲੈਂਦੇ ਰਹਿਣਾ। ਆਓ ਸਾਰੇ ਰਲ ਕੇ ਅਨੰਦ ਸਾਹਿਬ ਦਾ ਜਾਪ ਕਰਕੇ ਸਮਾਪਤੀ ਕਰੀਏ।

उचेते उचा भगवंत सगल समगरी तुम रह तुम ते हो सो

ਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ। ਅਰਜਨ ਹਰਿ ਗੋਬਿੰਦੋ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਉ ਨਿਧਿ ਆਵੈ ਤਾਏ। ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇ ਤਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ। ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਧ ਕੇਸਾਂ ਸਵਾਸਾਂ ਸੰਗ ਨਿਭਾਇਆ। ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ। ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰਸਾਦ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦਿਸਦਾ ਸਹਾਈ ਦਤਾਰ ਜੀ ਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓਡਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ। ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਗੁਰਬਾਣੀ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਫੁੱਲ ਚੁਗਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਧਰਮ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਅਰਦਾਸ ਬੇਨਤੀ ਹੈ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਆਪਣੇ ਬੱਚੇ ਸਮਰਦੀ ਤੰਦਰੁਸਤੀ ਵਾਸਤੇ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਆਪਣੀਆਂ ਤੰਦਰੁਸਤੀਆਂ ਦੇਹ ਰੋਗਤਾ ਬਖਸ਼ਣੀ ਬੱਚੇ ਦੇ ਸੀਸ ਤੇ ਮਿਹਰਾਂ ਪ੍ਰਯਾਤ ਰੱਖਣਾ ਸੱਚੇ ਪਾਤਸ਼ਾਹ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਬਖਸ਼ਾਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀਆਂ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੇ
ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਏ ਅਰਜਨ ਹਰਗੋਬਿੰਦ ਨਵ ਸਿਮਰਵ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਰਿੱਠੇ ਸ਼ਬਦ ਫਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਧਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ ਮਨੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਉਪਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ 'ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜੱਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪਦਾ ਨਾਮ ਚਿੱਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

ਨਮਸਕਾਰ ਤਾਕੋ ਲੱਕ ਬਾਰ ਇਹ ਮਨ ਦੀਜੇ ਤਾਕੋ ਵਾਰ।

ਕਹੇ ਤੁਹਾਗਨ ਆਪ ਸਿੰਗਾਰੀ ਰੂਪ ਰੰਗ ਦੇ ਨਾਮ ਸਵਾਰੀ ਮਿਟਿਓ ਦੁਖੀ ਅਰ ਸਗਲ ਸੰਤਾਪ ਗੁਰ ਹੋਏ ਮੇਰੇ ਮਾਈ ਬਾਪ ਸਖੀ ਸਹੇਰੀ ਮੇਰਾ ਗ੍ਰਹਿਸਥ ਆਨੰਦ ਕਰ ਕਿਰਪਾ ਭੇਟੇ ਮੋਹੇ ਕੰਤ ਰਹਾਓ ਤਪਤ ਬੁਝੀ ਪੂਰਨ ਸਭ ਆਸਾ ਮਿਟੇ ਅੰਧੇਰ ਪੈ ਪਰਗਾਸਾ ਅਨਹਦ ਸ਼ਬਜ ਅਨਹਦ ਸ਼ਬਦ ਅਚਾ

ਸਦਾ ਨਿਹਾਲ ਸਰਬ ਗੁਣਾ ਤਾਕੇ ਬਹੁਤ ਨਿਧਾਨ ਜਾਕੋ ਸਤਿਗੁਰ ਦੀਓ ਨਾਮ ਜਾਕੋ ਭੇਟਿਓ ਠਾਕਰ ਆਪਣਾ ਮਨ ਧਨ ਸੀਤਲ ਹਰ ਹਰ ਜਪਨਾ ਕਹੋ ਨਾਨਕ ਜੋ ਜਨ ਪ੍ਰਭ ਪਾਏ ਤਾਂ ਕੀ ਰੇਨਾ ਬਿਰਲਾ ਕੋ ਪਾਏ ਭੈਰੋ ਮੁਹੱਲਾ ਪੰਜਵਾ ਚਿਤਵਤ ਪਾਪ ਨਾ ਆਲਕ ਆਵੈ ਬੇਸਵਾ ਭਜਤ ਕਿਸ਼ਨੈ ਸਰਮਾਵੈ ਸਾਰੋ ਦਿਨ ਸਮਜੂਰੀ ਕਰੈ ਹਰ ਸਿਮਰਨ ਕੀ ਵੇਲਾ ਬਜਰ ਸਿਰ ਪਰੈ ਮਾਇਆ ਲਗ ਭੂਲੋ ਸੰਸਾਰ ਆਪ ਭੁਲਾਇਆ ਭੁਲਾਵਣ ਹਾਰ ਰਾਚ ਰਹਿਆ ਬਿਰਥਾ ਵਿਵਹਾਰ ਰਹਾਓ ਪੇਖਤ ਮਾਇਆ ਰੰਗ ਬਿਹਾਏ ਗੜਬੜ ਕਰੈ।

ਸਾਧਕ ਸਰ ਧਰਾ ਪਾਰ ਬ੍ਰਹਮ ਕੇ ਭਗਤ ਨਿਰਵੈਰ ਸੋ ਨਿਤਰੇ ਜੋ ਪੂਜੈ ਪੈਰ ਆਦਿ ਪੁਰਖ ਨਿੰਦਕ ਭੋਲਾ।

ਗਿਆਨ ਮੂੜ ਮੁਗਦ ਹੋਏ ਚਤੁਰ ਸੁਗਿਆਨ ਸਗਲ ਭਿਆਨ ਕਾ ਭੋ ਨਸੇ ਜਨ ਆਪਣੇ ਕਹਿ ਹਰ ਮਨ ਬਸੈ ਪਾਰ ਬ੍ਰਹਮ ਪ੍ਰਭ ਸੂਖ ਨਿਧਾਨ ਤਤ ਗਿਆਨ ਹਰਿ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਿਲੈ ਲਾਏ ਨਾਨਕ ਸਾਧੂ ਸੰਗ ਸੁਮਾਏ ਭੈਰੋ ਮਹੱਲਾ ਪੰਜਵਾ ਸੰਤ ਮੰਡਲ ਮੈਂ ਹਰ ਮਨ ਵਸੈ ਸੰਤ ਮੰਡਲ ਮੈਂ ਦੁਰਤ ਸਭ ਨਸੈ ਸੰਤ ਮੰਡਲ ਮੈਂ ਨਿਰਮਲ ਰੀਤ ਸੰਤ ਸੰਗ

ਸਾਧ ਸੰਗਤ ਪਾਈਏ ਵੱਡ ਪਾਗੇ ਗੁਰਮੁਖ ਹਰ ਹਰ ਨਾਮ ਕਹੋ ਰਹਾਓ ਬੰਧਨ ਮਾਤ ਪਿਤਾ ਸੁਤ ਬਨਤਾ ਬੰਧਨ ਕਰਮ ਧਰਮ ਹੋ ਕਰਤਾ ਬੰਧਨ ਘਟਨ ਹਰ ਮਨ ਵਸੈ ਤੋ ਸੁਖ ਪਾਵੇ ਨਿਜ ਘਰ ਬਸੈ ਸਭ

ਸਰਬ ਸੁਖ ਪਾਏ ਰਹਾਉ, ਰੋਗ ਦੁੱਖ ਕਰ ਸ਼ਬਦ ਨਿਵਾਰੇ, ਨਾਮ ਔਖਦ ਮਨ ਪੀਤਰ ਸਾਰੇ, ਗੁਰ ਭੇਟਤ ਮਨ ਭਇਆ ਆਨੰਦ, ਸਰਬ ਨਿਧਾਨ ਨਾਮ ਭਗਵੰਤ।

ਚਾਹ ਮੂਲ ਬਿਨਾ ਸਾਖਾ ਕਤ ਆਹ ਗੁਰ ਗੋਬਿੰਦ ਮੇਰੇ ਮਨ ਧਿਆਏ ਜਨਮ ਜਨਮ ਕੀ ਮੈਲ ਉਤਾਰੈ ਬੰਧਨ ਕਾਟ ਹਰ ਸੰਗ ਮਿਲਾਏ ਰਹਾਓ ਤੀਰਥ ਨਹਾਏ ਕਹਾ ਸੁਚ ਸਹਿਲ ਮਨ ਕੋ ਵਿਆਪੈ ਹੋਮੇ ਮੈਲ ਕੂਟ ਕਰਮ

ਸੋ ਧਨਵੰਤਾ ਜਿਸ ਬੁੱਧ ਵਿਵੇਕ, ਸੋ ਕੁਲਵੰਤਾ ਜੇ ਸਿਮਰੈ ਸੁਆਮੀ, ਸੋ ਪਤਵੰਤਾ ਜੇ ਆਪ ਪਛਾਨੀ। ਗੁਰ ਪ੍ਰਸਾਦ ਪਰਮ ਪਦ ਪਾਇਆ, ਗੁਣ ਗੋਪਾਲ ਦਿਨ ਰਹਿਣ ਧਿਆਇਆ। ਟੂਟੇ ਬੰਧਨ ਪੂਰਨ ਆਸਾ, ਗੁਰ ਕੇ ਚਰ

ਨਿਰਵਿਘਨ ਭਗਤ ਭਜ ਹਰ ਹਰ ਨਾਉ ਰਸਕ ਰਸਕ ਹਰ ਕੀ ਗੁਣ ਗਾਓ ਰਹਾਓ ਹਰ ਸਿਮਰਤ ਕਿਛ ਚਾਖ ਨਾ ਜੋ ਹੈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

वाहेगुरु, वाहेगुरु, वाहेगुरु।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Ua, guru, ua, guru, ua, guru, ua, guru, ua, guru, ua, guru.

Bye.

Vaheguru, Vaheguru, Vaheguru, Vaheguru, Vaheguru.

Hi, Guru. Hi, Guru. Hi, Guru. Hi, Guru. Hi.

Hi.

Vai, grande.

Bye, Guru. Bye, Guru. Bye, Guru.

Guru Rai, Guru Rai, Guru Rai, Guru Rai, Guru Rai, Guru Rai.

Vaiguru, Vaiguru, Vaiguru.

ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹੋ।

ਲੋਕ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵ ਖੰਡਨ ਹੈ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵ ਖੰਡਨ ਹੈ।

ਸਲੋਕ ਬਸੰਤ ਸਵਰਗ ਹੈ ਲੋਕ ਹੈ ਜਿਤ ਤੇ ਪ੍ਰਿਥਵੀ ਨਵ ਖੰਡਨ ਹੈ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹੇ ਮਿਟਾਵੋ ਸਿਮਰੋ ਜਾ

ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਧਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿਛ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹੇ ਸਮਾਏ ਪ੍ਰਭ ਜੀ ਬਸਹਿ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ।

ਅਸਟਪਦੀ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜਹ ਮਹਾਂਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ ਜਹ ਮੁਸਕਲ ਹੋਵੈ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਹ ਚਰਨ ਕਰਤ ਨਹੀਂ ਧਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪਹੋ ਮਨ ਮੇਰੇ ਨਾਨਕ ਪਾਵਹੁ ਸੁਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ ਜਿਹ ਮਾਰਗ ਇਹੋ ਜਾਤ ਅਕੇਲਾ ਤਹ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹ ਪਾਰ ਪਰਾਹੀ ਅਨਕ ਬਿਘਨ ਜਹ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ

ਨਾਮ ਉਧਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ। ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕੈ।

ਸਲੋਕ ਬਹੁ ਸ਼ਾਸਤਰ ਬਹੁ ਸਿਮਰਤੇ ਪੇਖੇ ਸਰਬ ਟਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀਸਰ ਥੀਵੈ ਅਗਨ ਮਾਹੇ ਹੋਮਤ ਪ੍ਰਾਨ ਕਨਕ ਅਸਵ ਹੈ ਬਰਭੂਮ ਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਭੀ ਹਉਮੈ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇਹ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ ਸੋਚ ਕਰੈ ਦਿਨ ਸਾਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬਹੂ ਨਾ ਬਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਵਿਆਪੈ ਅਨਕ ਜਤਨ ਕਰ ਤ੍ਰਿਸਨ ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁਝੈ ਕੋਟ ਉਪਾਵ ਦਰਗਹ ਨਹੀਂ ਸਿੱਜੈ ਛੂਟ ਸਨਾਹੀ ਊਬ ਪਿਆਲ ਮੋਹੇ ਵਿਆਪਹਿ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹੋਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ ਸਗਲ ਪੁਰਖ ਮਹਿ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕਉ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਊਚਾ ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ।

ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪਹੁ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ, ਸਗਲ ਥਾਨ ਤੇ ਉਹ ਉੱਤਮ ਥਾਨ, ਨਾਨਕ ਜਿਹ ਘਟ ਵਸੈ ਹਰ ਨਾਮ। ਸਲੋਕ ਨਿਰ

ਕਾਲ ਅਸਟਪਦੇ ਰਮਈਆ ਕੇ ਗੁਣਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸੀ ਗਾਰਿਆ ਗਰਭ ਅਗਰ ਮਹਿ ਜਿਨਹਿ ਉਬਾਰਿਆ ਬਾਰ ਵਿਵਸਥਾ ਤੁਝੈ ਪਿਆਰੈ ਦੂਧ ਪਰ ਜੋਵਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਕ ਸੈਨ ਮੁਖ ਅਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਜੈ ਬਖਸ ਲਿਹੋ ਤੋ ਨਾਨਕ ਸੀਜੈ ਜਿਹ ਪ੍ਰਸਾਦ ਧਰ ਉਪਰ ਸੁਖ ਬਸਹਿ ਸੁੱਤ ਪ੍ਰਾਤ ਮੀਤ ਬਨਤਾ ਸੰਗ ਹਸਹਿ ਜਿਹ ਪ੍ਰਸਾਦ ਪੀਵਹਿ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜਿਹ ਪ੍ਰਸਾਦ ਭੋਗਹਿ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸਹਿ ਤਿਆਗ ਅਵਰ ਸੰਗਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਆਦਿ ਅੰਤ ਜੋ ਰਾਖਨ ਹਾਰ ਤਿਸ ਸਿਓ ਪ੍ਰੀਤ ਨਾ ਕਰੈ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਾ ਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾ ਕੋ ਅੰਧਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗਹਿ ਮਾਨ ਤਿਸਹਿ ਬਿਸਾਰੈ ਮੁਗਧ ਅਜਾਨ ਸਦਾ ਸਦਾ ਇਹੋ ਭੁੱਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰ ਤਹਵ ਪ੍ਰੀਤ ਭਸਮ ਸੰਗ ਹੋਏ ਅੰਧਕੂਪ

ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਂ।

ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਅਨਕ ਪਾਤ ਮਾਇਆ ਕੇ ਹੇਤ, ਸਰਪਰ ਹੋਵਤ ਜਾਨ ਅਨੇਤ। ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਜੋ ਦਿਸੈ ਸੋ ਚਲਨਹਾਰ, ਲਪਟ ਰਹਿਓ ਤਹਿ ਅੰਧ ਅੰਧਾਰ। ਬਟਾਊ

ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ। ਜਿਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕਉ ਰਖ ਮਨ ਮਾਹੇ। ਜਿਹ ਪ੍ਰਸਾਦ ਸੁਗੰਧਤ ਤਨ ਲਾਭ ਹੈ, ਤਿਸ ਕਉ ਸਿਮਰਤ ਪਰਮ ਗਤ ਪਾਵ ਹੈ। ਜਿਹ ਪ੍ਰਸਾਦ ਬਸਹਿ ਸੁਖ ਮੰਦਰ, ਤਿਸਹਿ ਧਿਆਏ ਸਦਾ ਮਨ ਅੰਦਰ। ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰਹੁ ਤਿਸ ਰਸਨਾ। ਜਿਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਜਿਹ ਪ੍ਰਸਾਦ ਪਾਠ ਪਟੰਪਰ ਹਡਾਵ ਹੈ, ਤਿਸਹਿ ਤਿਆਗ ਕਤ ਅਵਰ ਲੁਭਾਵ ਹੈ। ਜੇ ਪ੍ਰਸਾਦ ਸੁਖ ਸੇਜ ਸੋਈ ਜੈ, ਮਨ ਆਠ ਪਹਿਰ ਤਾਕਾ ਜਸ ਗਾਵੀ ਜੈ। ਜੇ ਪ੍ਰਸਾਦ ਤੁਝ ਸਭ ਕੋ ਮਾਨੈ, ਮੁਖ ਤਾਕੋ ਜਸ ਰਸਨ ਬਖਾਨੈ। ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪਤ ਦਰਗਹਿ ਮਾਨ ਪਾਵੈ, ਨਾਨਕ ਪਤ ਸੇਤੀ ਕਰ ਜਾਵਹਿ। ਜਿਹ ਪ੍ਰਸਾਦ ਆਰੋਗ ਕੰਚਨ ਦੇਹੀ, ਲਿਵ ਲਾਵਹੋ ਤਿਸ ਰਾਮ ਸਨੇਹੀ। ਜਿਹ ਪ੍ਰਸਾਦ ਤੇਰਾ ਓਲਾ ਰਹਿਤ, ਮਨ ਸੁਖ ਪਾਵ ਹੈ ਹਰ ਹਰ ਜਸ ਕਹਿਤ। ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ। ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ। ਜੇ ਪ੍ਰਸਾਦ ਪਾਏ ਦੁਰਲੱਭ ਦੇਹ, ਨਾਨਕ ਤਾਗੀ ਭਗਤ ਕਰੇਹ। ਜੇ ਪ੍ਰਸਾਦ ਆਭੁਖਨ ਪੈਰੀ ਜੈ, ਮਨ ਤਿਸ ਸਿਮਰਤ ਕਿਉ ਆਲਸ ਕੀਜੈ। ਜੇ ਪ੍ਰਸਾਦ ਅਸਵ ਹਸਤ ਅਸਵਾਰੀ, ਮਨ ਤਿਸ ਪ੍ਰਭ ਕਉ ਕਬਹੂ ਨਾ ਬਿਸਾਰੀ। ਜੇ ਪ੍ਰਸਾਦ ਬਾਗ ਮਿਲਖ ਧਨਾ, ਰਾਖ ਪਰੋਏ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਬਨਤ ਬਨਾਏ, ਉਠਤ ਬੈਠਤ ਸਾਧ ਤਿਸਹਿ ਧਿਆਈ। ਤਿਸਹਿ ਧਿਆਏ ਜੋ ਏਕ ਅਲਖ ਹੈ, ਈਹਾ ਊਹਾ ਨਾਨਕ ਤੇਰੀ ਰੱਖੈ। ਜਿਹ ਪ੍ਰਸਾਦ ਕਰਹਿ ਪੁੰਨ ਬਹੁਦਾਨ, ਮਨ ਆਠ ਪਹਿਰ ਕਰ ਤਿਸਕਾ ਧਿਆਨ। ਜਿਹ ਪ੍ਰਸਾਦ ਤੂੰ ਆਚਾਰ ਬਿਉਹਾਰੇ, ਤਿਸ ਪ੍ਰਭ ਕਉ ਸਾਸ ਸਾਸ ਚਿਤਾਰੇ।

ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੈ ਸੰਗ ਮਿਟੈ ਅਭਿਮਾਨ ਸਾਧ ਕੈ ਸੰਗ ਪ੍ਰਗਟੈ ਸੁਗਿਆਨ ਸਾਧ ਕੈ ਸੰਗ ਬੁੱਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੈ ਕੌਣ ਪਰਾਨੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ ਸਾਧ ਕੈ ਸੰਗ ਅਗੋਚਰ ਮਿਲੈ ਸਾਧ ਕੈ ਸੰਗ ਸਦਾ ਪ੍ਰਫੁੱਲੈ ਸਾਧ ਕੈ ਸੰਗ ਆਵਹਿ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੈ ਸੰਗ ਮਨੋਹਰ ਬੈਨ ਸਾਧ ਕੈ ਸੰਗ ਨਾ ਕਤਹੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸ ਸਿਉ ਨਹੀਂ ਬੈਰ ਸਾਧ ਕੈ ਸੰਗ ਨਾ ਬੀਗਾ ਪੈਰ ਸਾਧ ਕੈ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧ ਕੈ ਸੰਗ ਨਾਹੀ ਹਉ ਤਾਪ ਸਾਧ ਕੈ ਸੰਗ ਤਜੈ ਸਭ ਆਪ ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧ ਕੈ ਸੰਗ ਨਾ ਕਬਹੂ ਧਾਵੈ ਸਾਧ ਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਚਰ ਲਹੈ ਸਾਧੂ ਕੈ ਸੰਗ ਅਜਰ ਸਹੈ ਸਾਧ ਕੈ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧ ਕੈ ਸੰਗ ਦ੍ਰਿੜੈ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ ਸਾਧ ਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੈ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧ ਕੈ ਸੰਗ ਕਲੂਖਤ ਹਰੈ ਸਾਧ ਕੈ ਸੰਗ ਨਰਕ ਪਰ ਹਰੈ ਸਾਧ ਕੈ ਸੰਗ ਈਹਾ ਊਹਾ ਸੁਹੇਲਾ ਸਾਧ ਸੰਗ ਬਿਛਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧ ਕੈ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਦ ਬਸੈ ਨਾਨਕ ਉਧਰੈ ਸਾਧ ਸੁਨ ਰਸੈ ਸਾਧ ਕੈ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਕੈ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧ ਕੈ ਸੰਗ ਲੱਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਭਏ ਆਗਿਆਕਾਰੀ ਸਾਧ ਸੰਗ ਗਤ ਭਈ ਹਮਾਰੀ ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਬੇਦਨਾ ਜਨ ਹੈ ਜੇਤਾ ਸੁਨਹਿ ਤੇਤਾ ਬਖਿਆਨ ਹੈ ਸਾਧ ਕੀ ਉਪਮਾ ਤਿਹੋ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਊਚੇ ਸਾਧ ਕੀ ਸੋਭਾ ਮੂਚ ਤੇ ਮੂਚੇ ਸਾਧ ਕੀ ਸੋਭਾ ਸਾਧ ਬਨ ਆਏ ਨਾਨਕ ਸਾਧ ਪ੍ਰਭ ਭੇਦ ਨ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕ ਸਭਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕਉ ਸੋਖ ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਕ ਕਉ ਲਾਗੈ ਤੁਲ ਪਵਾਨ ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉ ਬਸੁਧਾ ਕੋਉ ਖੋਦੈ ਕੋਉ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗੁਨਾਉ ਨਾਨਕ ਜਿਉ ਪਾਵਕ ਕਾ ਸਹਿਜ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣਾ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੇ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ
ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान। ब्रह्म ज्ञानी एक ऊपर आस, ब्रह्म ज्ञानी का नहीं विनाश। ब्रह्म ज्ञानी का गरीबी समाहा, ब्रह्म ज्ञानी पर उपकार उमाहा। ब्रह्म ज्ञानी का नाही तंदा, ब्रह्म ज्ञानी ले तावत बंदा। ब्रह्म ज्ञानी का होए सो भला, ब्रह्म ज्ञानी सफल फला। ब्रह्म ज्ञानी संग सगल उधार, नानक ब्रह्म ज्ञानी जपै सगल संसार। ब्रह्म ज्ञानी का एक रंग, ब्रह्म ज्ञानी का बसै प्रभ संग। ब्रह्म ज्ञानी का नाम आधार, ब्रह्म ज्ञानी का नाम परवार। ब्रह्म ज्ञानी सदा सद जागत, ब्रह्म ज्ञानी अंग बुद्ध त्यागत। ब्रह्म ज्ञानी का मन परमानंद, ब्रह्म ज्ञानी का घर सदा आनंद। ब्रह्म ज्ञानी सुख सहज निवास, नानक ब्रह्म ज्ञानी का नहीं विनाश। ब्रह्म ज्ञानी ब्रह्म का बेता, ब्रह्म ज्ञानी एक संग हेता। ब्रह्म ज्ञानी का होए अचिंत, ब्रह्म ज्ञानी का निर्मल मंत। ब्रह्म ज्ञानी जिस करै प्रभ आप, ब्रह्म ज्ञानी का बड़ प्रताप। ब्रह्म ज्ञानी का दर्श बड़ भागी पाइय, ब्रह्म ज्ञानी कौ बल बल जाइय। ब्रह्म ज्ञानी कौ खोज है महेश्वर, नानक ब्रह्म ज्ञानी आप परमेश्वर। ब्रह्म ज्ञानी की कीमत नाहे, ब्रह्म ज्ञानी कै सगल मन माहे। ब्रह्म ज्ञानी का कौन जाने भेद, ब्रह्म ज्ञानी कौ सदा आदेश। ब्रह्म ज्ञानी का कथया ना जाए अदाखर, ब्रह्म ज्ञानी सर्व का ठाकुर। ब्रह्म ज्ञानी कीमत कौन बखाने।

ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਉਹ ਅਪਰਸ ਸਗਲ ਨਿਸਤਾਰੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ ਪਰਤ੍ਰ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ

ਪੰਚ ਦੋਖ ਤੇ ਰਹਿਤ ਨਾਨਕ ਕੋਟ ਮੱਧੇ ਕੋ ਐਸਾ ਅਪਰਸ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੈ ਨਹਿ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੈ ਅਵਰਹਿ ਨਾਮ ਜਪਾਵੈ ਨਾਨਕ ਉਹ ਬੈਸਨੋ ਪਰਮ ਗਤ ਪਾਵੈ ਭਗੌਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗੌਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮਹਿ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋਨ ਨ ਆਵੈ ਵੇਦ ਪੁਰਾਣ ਸਿਮਰਤ ਬੂਝੈ ਮੂਲ ਸੂਖਮ ਮਹਿ ਜਾਣੈ ਅਸਥੂਲ ਚਉ ਵਰਨਾ ਕਉ ਦੇ ਉਪਦੇਸ਼ ਨਾਨਕ ਉਸ ਪੰਡਿਤ ਕਉ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਉ ਵਰਨਾ ਮਹਿ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰਧਾਰੈ ਪਸ ਪ੍ਰੇਤ ਮੁਗਧ ਪਾਥਰ ਕਉ ਤਾਰੈ ਸਰਵ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੈ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਣ ਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕਉ ਆਪ ਕਿਰਪਾ ਕਰੈ ਤਿਸ ਦਾਸ ਕਉ ਸਭ ਸੋਝੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹ ਨਹੀਂ ਬਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਵਨ ਜੋਗ ਪ੍ਰਭ ਭਾਵੈ ਸੋਈ ਫੁਨ ਹੋਗ ਪਸਰਿਓ ਆਪ ਹੋਏ ਅਨੰਤ ਤਰੰਗ ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਿਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰਹਿ ਅਨੇਕ ਜਨ ਅੰਤ ਨਾ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੇ ਬਹੁ ਵਿਧ ਅਨਕ ਪ੍ਰਕਾਰ ਅਸ਼ਟਪਦੀ

ਕਈ ਕੋਟ ਪਾਥਰ ਬ੍ਰਿਖ ਨਿਪਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਰ ਸੂਰ ਨਖੇਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ, ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸਤ, ਕਈ ਕੋਟ ਕੀਏ ਰਤਨ ਸਮੁੱਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ।

ਚਿੰਤਾ ਜਹ ਜਹ ਭਾਣਾ ਤਹ ਤਹ ਰਾਖੇ ਨਾਨਕ ਸਭ ਕਿਛ ਪ੍ਰਭ ਕੈ ਹਾਥੇ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੇ ਕਈ ਕੋਟ ਪ੍ਰਭ ਕਉ ਖੋਜੰਤੇ ਆਤਮ ਮਹਿ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸਨ ਪ੍ਰਭ ਪਿਆਸ ਤਿਨ ਕਉ ਮਿਲਿਓ ਪ੍ਰਭ ਅਭਿਨਾਸ ਕਈ ਕੋਟ ਮਗਹਿ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ।

ਪਸਾਰ ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਏਕੰਕਾਰ ਕਈ ਕੋਟ ਕੀਨੇ ਬਹੁ ਭਾਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ।

ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ, ਜੋ ਤਿਸ ਭਾਵੈ ਸੋਈ ਹੋਗ, ਖਿਨ ਮਹਿ ਥਾਪ ਉਥਾਪਨ ਹਾਰਾ, ਅੰਤ ਨਹੀਂ ਕਿਛ ਭਾਰਾ ਵਾਰਾ, ਹੁਕਮੇ ਧਾਰ ਅਧਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮਹਿ ਰਹਿਆ ਸਮਾਈ, ਪ੍ਰਭ ਭਾਵੈ ਮਾਨੁਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ, ਪ੍ਰਭ ਭਾਵੈ ਤਾਂ ਪਤਿਤ ਉਧਾਰੈ, ਆਪ ਕਰੈ ਆਪਨ ਵਿਚਾਰੈ, ਦੁਹਾ ਸਰਿਆ ਕਾ ਆਪ ਸੁਆਮੀ, ਖੇਲੈ ਵਿਗਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਕਹੋ ਮਾਨੁਖ ਤੇ ਕਿਆ ਹੋਏ ਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੈ ਹਾਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ, ਅਨਜਾਨਤ ਵਿਖਿਆ ਮਹਿ ਰਚੈ, ਜੇ ਜਾਣਤ ਆਪਨ ਆਪ ਬਚੈ, ਭਰਮੇ ਭੂਲਾ ਦਹਿ ਦਿਸਧਾਵੈ, ਨਿਮਖ ਮਾਹੇ ਚਾਰ ਕੁੰਟ ਫਿਰ ਆਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ, ਖਿਨ ਮਹਿ ਨੀਚ ਕੀਟ ਕੌ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ, ਜਾ ਕਉ ਆਪਣੀ ਕਰੈ ਬਖਸੀਸ, ਤਾਕਾ ਲੇਖਾ ਨਾ ਗਨੈ ਜਗਦੀਸ਼, ਜੀਉ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣ ਤੇ ਆਪ ਬਨਾਈ, ਨਾਨਕ ਜੀਵੈ ਦੇਖ ਵਡਾਈ, ਇਸਕਾ ਬਲ ਨਾਹੀ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੈ ਸੋਏ ਫੁਨਥੀਓ, ਕਬਹੂ ਊਚ ਨੀਚ ਮਹਿ ਬਸੈ, ਕਬਹੂ ਸੋਗ ਹਰਖ ਰੰਗ ਹੱਸੈ, ਕਬਹੂ

ਈ ਹਾ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਤ੍ਰਿਣ ਸਮਾਨ ਕਛ ਸੰਗ ਨ ਜਾਵੈ ਬਹੁ ਲਸਕਰ ਮਾਨੁਖ ਉਪਰ ਕਰੇ ਆਸ ਪਲ ਭੀਤਰਤਾ ਕਾ ਹੋਏ ਬਿਨਾਸ ਸਭ ਤੇ ਆਪ ਜਾਨੈ ਬਲਵੰਤ ਖਿਨ ਮਹਿ ਹੋਏ ਜਾਏ ਪਸਮੰਤ।

ਮਾਨ ਕੋਟ ਕਰਮ ਕਰੈ ਹਉ ਧਾਰੇ ਸਰਮ ਪਾਵੈ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਵੈ ਹਰ ਦਰਗਹਿ ਕਹੋ ਕੈਸੇ ਗਵੈ ਆਪਸ ਕਹੋ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨ ਆਵੈ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕਹੋ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮਹਿ ਫਿਰਤਾ ਜਬ ਧਾਰੈ ਕਉ ਬੈਰੀ ਮੀਤ ਤਬ ਲਗ ਨਿਚਲ ਨਾਹੀ ਚੀਤ ਜਬ ਲਗ ਮੋਹ ਮਗਰ ਸੰਗਮਾਏ ਤਬ ਲਗ ਧਰਮ ਰਾਏ ਦੇਹ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹੋ ਛੁਟੈ ਸਹਿਸ ਖੱਟੇ ਲੱਖ ਕਹੁ ਉਠਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਬਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾ

ਭੈ ਸੱਚ ਅਸਟਪਦੇ ਚਰਨ ਸੱਤ ਸਤ ਪਰਸਨਹਾਰ ਪੂਜਾ ਸੱਤ ਸਤ ਸੇਵਦਾਰ ਦਰਸ਼ਨ ਸੱਤ ਸਤ ਪੇਖਨਹਾਰ ਨਾਮ ਸੱਤ ਸਤ ਧਿਆਵਨਹਾਰ ਆਪ ਸੱਤ ਸੱਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸੱਤ ਸੱਤ ਪ੍ਰਭ ਬਖਤਾ ਸੁਰਤ ਸੱਤ ਸੱਤ ਜਸ ਸੁਨਤਾ ਬੁੱਝਣਹਾਰ ਕਉ ਸੱਤ ਸਭ ਹੋਏ ਨਾਨਕ ਸੱਤ ਸੱਤ ਪ੍ਰਭ ਸੋਏ ਸੱਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿੰਨ ਮੂਲ ਪਛਾਨਿਆ ਜਾ ਕੈ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਾ ਤਿਸ ਮਾਹੇ ਸਮਾਨਾ ਬਸਤ ਮਾਹਿਲੇ ਬਸਤ ਗਡਾਈ ਤਾਕੋ ਭਿੰਨ ਨਾ ਕਹਿ ਨਾ ਜਾਈ ਬੁੱਝੈ ਬੁੱਝਣਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਉ ਸੇਵਕ ਜਾਨੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਉ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕਉ ਦੇ ਵਡਾਈ ਆਪਣੇ ਸੇਵਕ ਕਉ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕਿ ਗਤ ਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸਕਾ ਸਾਸ ਨਾ ਕਾਢਤ ਆਪ ਤਾਕੋ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਤ ਤਿਸਕੇ ਕਰਤਵ ਬਿਰਥੇ ਜਾਤ ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆ ਕਾ ਰਾਖਾ ਸੋਏ ਕਾਹੇ ਸੋਚ ਕਰਹਿਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੈ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਉ ਨਾਨਕ ਜਨ ਕੈ ਸਾਧ ਕਾਮ ਬੋਲੋ ਜਸ ਜੇ ਬਾਦਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰਹਿ ਭਗਤ ਆਤਮ ਕਹਿ ਚਾਹੇ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਹਿ ਏਕ ਨਾ ਜਾਨੋ ਆਠ ਪਹਿਰ ਪ੍ਰਭ ਬਸਹਿ ਹਜੂਰੇ ਕਹੁ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨਕੀ ਓਟ ਲੇਹ ਮਨ ਤਨ ਆਪਣਾ ਤਿੰਨ ਜਨ ਦੇਹ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵ ਹੈ ਤਿਸਕੈ ਦਰਸ ਸਭ ਪਾਪ ਮਿਟਾਵ ਹੈ ਅਵਰ ਸਿਆਣਪ ਸਗਲੀ ਛਾਡ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜਹੋ ਸਦ ਪੈਰਾ ਸਲੋਕ ਸਤਪੁਰਖ ਜਿਨ ਜਾਣਿਆ ਸਤਗੁਰ ਤਿਸਕਾ ਨਾਉ ਤਿਸਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਅਸਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੇਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮਹਿ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ ਸਹਿਸ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਜੇ ਬਾ ਏਕ ਉਸਤਤ ਅਨੇਕ ਸਤਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਬਾਨੀ
निराहार निर्वैर सुखदाई ताकी कीमत किनै ना पाई अनक भगत बंदन नित कर है चरण कमल हृदय सिमर है सद बलिहारी सतगुर अपने नानक जिस प्रसाद ऐसा प्रभ जपने एहो हर रस पावै जन कोए अमृत पीवै अमर सो होए उस पुरख का नाही कदे विनाश जाकै मन प्रगटे गुणतास आठ पहर हर का नाम ले सच उपदेश सेवक कौ दे मोह माया कह संग न लेप मन मै राखै हर हर एक अंधकार दीपक प्रगासे नानक भरम मोह दुख तह ते नासे तपत माहे ठाड वरताई अनंत भया दुख न ठे भाई जन्म मरण के मिटे अंदेसे साधु के पूर्ण उपदेसे भौ चूका निर्भौ होए बसे सगल ब्याद मन ते खै नसे जिसका सातन कृपा धारी साध संग जप नाम मुरारी थित पाई चुके भ्रम गवन सुन नानक हर हर जस श्रवण निर्गुण आप सरगुण पी ओही कला धार जिन सगली मोहे अपने चरित प्रव्याप बनाए अपनी कीमत आपे पाए हर बिन दूजा नाही कोए सर्व निरंतर एको सोए।

ਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਵ ਸਭ ਮੀਤ ਵਿਸਾਰ ਹੋ ਚਰਨ ਕਮਲ ਰਿਧਮਹਿ ਉਰ ਧਾਰ ਹੋ ਚਰਨ ਕਮਲ ਰਿਧਮਹਿ ਉਰ ਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹ ਹੋ ਨਾਮ ਹਰ ਵੱਥ ਇਹੋ ਧਨ ਸੰਚ ਹੋ ਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰੱਖ ਹੋ ਮਨ ਮਾਹੇ ਸਰਵ ਰੋਗ ਨਾਨਕ ਮਿਟ ਜਾਹੇ ਜਿਸ ਧਨ ਕਉ ਚਾਰ ਕੁੰਟ ਉਠ ਧਾਵ ਹੈ ਸੋ ਧਨ ਹਰ ਸੇਵਾ ਤੇ ਪਾਵ ਹੈ ਜਿਸ ਸੁਖ ਕਉ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਉ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨਕ ਉਪਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਰਵ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪਰਵਾਨ ਮਨ ਪ੍ਰਬੋਧ ਹੋ ਹਰ ਕਹਿ ਨਾਏ ਦਹ ਦਿਸ ਧਾਵਤ ਆਵੈ ਠਾਏ ਤਾ ਕਉ ਬਿਘਨ ਨਾ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ ਕਲ ਤਾਟੀ ਠਾਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ ਭਉ ਬਿਨਸੈ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ ਤਿਤ ਘਰ ਜਾਏ ਬਸੈ ਅਬਨਾਸੀ ਕਉ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਕ ਉਪਾਵਨਾ ਛੁਟਨ ਹਾਰੇ ਸਿਮਰਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਛਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰਾ ਧਨਾ ਤੂੰ ਕੈ ਲਪਟਾਵੈ ਮੂਰਖ ਮਨਾ ਸੁਤ ਮੀਤ ਕੁਟੰਬ ਅਰ ਬਨਤਾ ਇਨ ਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਅਸ ਵਾਰੀ ਝੂਠਾ ਡੰਫ ਝੂਠ ਪਾਸਾਰੀ ਜਿਨ ਦੀਏ ਤਿਸ ਬੁਝੈ ਨਾ ਬਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲਿਹ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰਹੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰੱਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪਹੋ ਅਵਰਾ ਨਾਮ ਜਪਾਵਹੋ ਸੁਨਤ ਕਹਿਤ ਰਹਿਤ ਗਤ ਪਾਵਹੋ ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਈ ਹੋਮੈ ਬਿਖ ਫੈਲ ਹੋਹੇ ਅਚਿੰਤ ਬਸੈ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸੰਭਾਲ ਛਾੜ ਸਿਆਣਪ ਸਗਲੀ ਮਨਾ ਸਾਧ ਸੰਗ ਪਾਵਹਿ ਸੱਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰਗਹਿ ਜੈਕਾਰ ਸਰਵ ਨਿਰੰਤਰ ਏਕੋ ਦੇਖ ਕਹੁ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ ਏਕਸ ਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਨਕ ਵਿਸਥਾਰ ਏਕ ਤੇ ਭਏ ਏਕ ਅਰਾਧ ਪਰਾਛਤ ਗਏ

ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰ ਗੁਰਪ੍ਰਸਾਦ ਜਪ ਆਦਿ ਸੱਚ ਜੰਗਵਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵੈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾਂ ਲੱਖ ਹੋਹੇ

ਕਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀਆ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖ ਸੀਸ ਇਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਾਂ ਮੈਂ ਕਹਿ ਨਾ ਕੋਏ

ਲੈ ਫਿਰ ਦੇਹ ਗਾਵੇ ਕੋ ਜਾਪੈ ਦੱਸੈ ਦੂਰ ਗਾਵੇ ਕੋ ਵੇਖੈ ਹਾਜ਼ਰਾ ਹਦੂਰ ਕਥਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਹੋ ਸੱਚ

ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆਂ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ

ਜੇਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉਰ ਖਾਏ ਕੈ ਜਸ ਕੀਰਤ ਜਗਲੇ ਜੇ ਤਿਸ ਨਜ਼ਰ ਨਾ ਵਈ ਤਾਂ ਵਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਏ ਕਰੇ

ਨਾਨਕ ਭਵੇ ਨਾ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹ ਹੈ ਦਾਰ

ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ

ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿੰਕਾਰ ਅਸੰਖ ਮੂਰਖ ਅੰਧ ਕੋਹਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫਿਰਾਹੇ ਅਸੰਖ ਮਲੇਛ ਮਾਲ ਭਖ ਖਾਹੇ ਅਸੰਖ ਨਿੰਦਕ ਸਿਰ

ਜਾਣੇ ਸੋਈ ਕਿਵ ਕਰੇ ਆਖਾਂ ਕਿਵ ਸਾਲਾਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ

ਇੱਕ ਦੂਜੀ ਬਹੁ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਏ, ਏਕ ਨਾਮ ਜਗਦੀਸ, ਏਤ ਰਾਹੇ ਪਦ ਪਵੜੀਆਂ ਚੜੀਏ ਹੋਏ ਕੀਸ।

ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੇ ਨਾਦ ਬਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀ ਹੈ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੇ ਪਛਤਾਏ ਜਿੱਥੇ ਘੜੀਐ ਸੁਰਤ ਮਤ ਮਨ ਬੁੱਧ ਤਿੱਥੇ ਘੜੀਐ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਜਿੱਥੇ ਜੋਤ ਮਹਾਂਬਲ ਸੂਰ ਤਿੰਨ ਮਹਿਰਾਮ ਰਹਿਆ ਭਰਪੂਰ

ਸੇਵੇ ਤਿਵਕਾਰ ਵੇਖੇ ਵਿਕਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਪਾਉ ਖਲਾ ਅਗਣ ਤਪ ਦਾਉ ਭਾਂਡਾ ਪਾਉ ਅੰਮ੍ਰਿਤ ਤਿਤ ਢਾਲ ਘੜੀ ਜੈ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਜਗਿਆਈਆ ਬੁਰਿਆਈਆ ਵਾਚੇ ਧਰਮ ਹਦੂਰ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਗ ਪਾਤਸ਼ਾਹ ਜੀ ਦਸਵੀਂ ਛਪੈ ਸ਼ਾਂਤ ਵੈ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਣ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਨਿਜੈ ਤਿਰਭਵ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤਵੈ ਸਰਬਨਾਮ ਕਥੇ ਕਵਣ ਕਰਮ ਨਾਮ ਵਰਨਤ ਸੁਮਤ ਭਜੰਗ ਪ੍ਰਿਆ ਛੰਦ ਨਵਾਹ ਤਵੰਗ ਅਕਾਲੇ ਨਵਾਹ ਤਵੰਗ ਕਿਰਪਾਲੇ

ਸਹਿ ਅਭੇ ਸਹਿ ਭਜੰਗ ਪ੍ਰਿਆ ਛੰਦ ਅਗਾ ਦੇ ਵਾਦੇ ਨੰਦੀ ਸਰੂਪੇ ਨਮੋ ਸਰਮਾਨੇ ਸਮਸਤੀ ਨਿਧਾਨੇ ਨਵਾਹ ਤਵੰਗ ਨਿਰਨਾਥੇ ਨਵਾਹ ਤਵੰਗ ਪ੍ਰਮਾਥੇ ਨਵਾਹ ਤਵੰਗ ਅਗੰਜੇ ਨਵਾਹ ਤਵੰਗ ਅਭੰਜੇ ਨਵਾਹ ਤਵੰਗ ਅਕਾਲੇ ਨਵਾਹ ਤਵੰਗ ਅਪਾਲੇ ਨਮੋ ਸਰਬਦੇਸੇ ਨਮੋ

ਸੁਖ ਸੁਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਪੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ

ਦੇਸ ਧਰਮ ਧਾਮ ਸੋ ਭਰਮ ਰਹਤੇ ਅਭੂਤ ਅਲਾਖਿਆ ਭੇਸ ਅੰਗ ਰਾਗ ਨਰੰਗ ਜਾ ਕਹਿ ਜਾਤ ਪਾਤਰ ਨਾਮ ਗਰਭ ਗੰਜਣ ਦੁਸ਼ਟ ਭੰਜਣ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤ ਦੇਖ ਪੁਰਖਿਅਵ ਤੁਹਤ ਗਰਭ ਗੰਜਣ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਅਭੰਗਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਗੋਪ੍ਰਿਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇਨ ਭੇਖ ਸਰਬ ਸਾਹ ਤਰਨਾ ਜਾਨਹੀ ਜਿਹ ਰੂਪ ਰੰਗ ਅਰੇਖ ਪਰਮ ਵੇਦ ਪ੍ਰਾਣ ਜਾ ਕਹਿ ਨੇਤ ਭਾਗਤ ਨਿਤ ਕੋਟ ਸਿਮਰਤ ਪ੍ਰਾਣ ਸਾਹਤਰ ਨਾ ਆਵਹੀ ਵਹ ਚਿਤ ਮਾਤ ਪਰ ਸ਼ੰਤ ਵੇ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰ ਆਸਨ ਅਭੰਗ ਉਪਮਾ ਅਨੰਗ

ਨਾਮੇ ਕਾਮੇ ਭਜੰਗ ਪਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਣੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲਹੇ ਚਤੁਰ ਚੱਕਰ ਕਾਲਹੇ ਚਤੁਰ ਚੱਕਰ ਪਾਸਹੇ ਚਤੁਰ ਚੱਕਰ ਵਾਸੇ

ਕਿਆ ਭਿਜ ਭੇਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦੇਵਤ ਸੋਕੈ ਕਿਆ ਵਤਭੂਤ ਵਰਨ ਹੈ ਕੇ ਵਿਭੂਤ ਕਰਨੇ ਕਿ ਰਾਜੰਗ ਪ੍ਰਭਾ ਹੈ ਕਿ ਧਰਮੰਗ ਤੁਜਾ ਹੈ ਕਿ ਅਸੋਕ ਵਰਨ ਹੈ ਕਿ ਸਰਬਾ ਭਰਨੇ ਕਿ ਜਗਤੰਗ ਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ

ਸ਼ਾਸਨ ਅਭੰਗ ਉਪਮਾ ਅਪਾਰ ਗਤ ਮੇਤੀ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ

ਕਸਰੀ ਛੰਦ ਅਜੈ ਅਲੈ ਅਭੈ ਅਭੈ ਅਪੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲੱਖ ਅਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪ੍ਰਮਾਥੇ ਅਜੋਨੀ ਅਮੋਨੀ ਨਰਾਗੇ ਨਰੰਗੇ ਨਰੂਪੇ ਨਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਭਜੰਗ ਪ੍ਰਿਆ ਛੰਦ ਨਮਹਤਰ ਪ੍ਰਣਾਮੇ ਸਮਹਤਰ ਪ੍ਰਣਾਸੇ ਅਗੰਜ ਅਨਾਮੇ ਸਮਹਤਲ ਨਿਵਾਸੇ ਨਿਰਕਾਮੰ ਬਿਭੂਤੇ ਸਮਹਤਲ ਸਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਬਿਭੂਤੇ

ਭੰਗੰ ਦੇ ਭੁਗਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਜੀ ਦਸਵੀਂ ਤਵੈ ਪ੍ਰਸਾਦ ਸਵਈਏ। ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ।

ਆਤ ਨਿਵਾਰੇ ਭਾਰੀ ਭਜਾਨ ਕੇ ਭੂ ਭਲੀ ਬਿਦਨ ਆਪ ਸੀਸ ਨਾ ਜਾਤ ਵਿਚਾਰੇ ਤੇ ਭੈ ਤੋ ਕਹਾ ਭੈ ਭੂਪਤ ਅੰਤ ਕਉ ਨਾ ਗਹੀ ਪਾਏ ਪਧਾਰੇ ਜੀਤ ਫਿਰੇ ਸਭ ਦੇਹ ਦਿਸਾਨ ਕੋ ਬਾਜਿਤ ਢੋਲ ਮਿਰਦੰਗ ਨਿੰਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ

ਕੇ ਪੇਖੇ ਪੌਣ ਆਹਾਰ ਜਤੀ ਜਤ ਧਾਰ ਸਵੇ ਸੁਭ ਚਾਰ ਹਜ਼ਾਰ ਕ ਦੇਖੇ ਸ੍ਰੀ ਭਗਵਾਨ ਭਰੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੇ ਸ਼ੁੱਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸੁਨਾ ਦੁਰਜਾਨ ਦਲੇਂਗੇ ਭਾਰੀ ਗਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ ਤੋਰ ਹਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਲ ਮਲੇਂਗੇ।

ਮਲਈਆ ਗਾਣੇ ਗੜਾਣ ਕੇ ਤੋੜਨ ਹਾਰ ਸੋ ਬਾਤ ਨਹੀਂ ਟਕ ਚਾਰ ਲਵਈਆ ਸਹਿਬ ਸ੍ਰੀ ਸਭ ਕਉ ਸ੍ਰੀ ਨਾਇਕ ਜਾਜ ਕਨੇਕ ਸੁਵੇਕ ਦਵਈਆ ਦਾਨਵ ਦੇਵ ਫਨੇਂਦਨ ਸਾਚਰ ਭੂਤ ਭਵੇਖ ਭਵਾਨ ਜਪੈਂਗੇ ਜੀਵਿਤ ਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਣ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਸ ਸਮੂਹ ਪ੍ਰਸੰਨ ਫਿਰੇ

ਕਰਿ ਕੇਤ ਮੈਂ ਸਰਨ ਤਿਹਾਰੀ ਆਪ ਹਾਸ ਦੈ ਲੇ ਹੋਇ ਉਬਾਰੀ ਸਰਬ ਠੌਰ ਮੋਹ ਸੁਹਾਈ ਦੁਹਤ ਦੋਹ ਤੇ ਲੇ ਹੋ ਬਚਾਈ ਕਿਰਪਾ ਕਰੀ ਹਮ।

ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆਂ, ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ।

ਸ਼ਬਦ ਸੱਚੈ ਸਵਾਰਿਆ। ਕਹੇ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਹ ਤੂੰ ਦੇਹੇ ਸੋਈਨ ਪਾਵੇ, ਪਾਵੇ ਤਾਂ ਸੋ ਜਨ ਦੇਹ, ਜਿਸ ਨੂੰ ਹੋਰ ਕਿਆ ਕਹੇ ਵਿਚਾਰਿਆ।

ਕਹਾਣੀ ਕਰੇ ਕਰੇ ਕਹਾਣੀ ਅਕਥ ਕੇਰੀ ਕੇ ਦੁਆਰੇ ਪਾਈਏ ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਆ ਪਾਈਏ ਹੁਕਮ ਮੰਨੇ ਹੋ।

ਸੁਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧੁਰਹੋ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਣਾ ਜਿਨੀ ਹਰ ਧਿਆਇਆ।

ਜੀਹ ਨਿਰਮਲ ਬਾਰਹ ਨਿਰਮਲ ਬਾਰਹਤਾ ਨਿਰਮਲ ਜੀਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਾਹੁ ਚੈ ਨਾਹੀ ਮਨ ਸਾਚ ਸਮਾਣੀ ਜਨਮ ਰਤਨ ਜਿੰਨੀ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਨਮਰ ਨਿਰਮਲ ਸਦਾ ਰਹਿ ਹੈ ਗੁਰਨਾਲੇ।

ਮੁਖ ਹੋਏ। ਜੇ ਕੋ ਗੁਰ ਤੇਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ। ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ,

ਆਖਬ ਖਾਣੀ ਹਰ ਹਰ ਨਿਤ ਕਰੇ ਰਸਨਾ ਕਹੇ ਆਕਸ਼ੁ ਨ ਜਾਣੀ ਚਿਤ ਜਿਨ ਕਾਹਿਰ ਲਾਇਆ ਮਾਇਆ ਬੋਲਣ ਪੈ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ।

ਆਪੇ ਹੁਕਮ ਬੁਝਾਏ। ਸਿਮਰਤ ਸਾਹ ਤ੍ਰਿਪੁੰਨ ਪਾਪ ਮੀ ਚਾਰ ਦੇ ਤੱਤੇ ਸਾਰ ਨ ਜਾਣੀ, ਤੱਤੇ ਸਾਰ ਨ ਜਾਣੀ ਗੁਰੂ ਬਾਜੋ ਤੱਤੇ ਸਾਰ ਨ ਜਾਣੀ ਤਿਹੀ ਗੁਣੀ ਸੰਸਾਰ।

ਹੈ। ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸ ਨੂੰ ਆਪਣੀ ਲੇਵੇ ਲਾਵੇ, ਆਪਣੀ ਲੇਵੇ ਆਪੇ ਲਾਏ। ਗੁਰਮੁਖ ਸਦਾ ਸੰਭਾਲੀ ਹੈ, ਕਹਿ ਨਾਨਕ ਵਿੜਦਾਤਾ ਸੋ ਕਿਉਂ ਮਨੋ ਮੇ ਸਾਰੀ ਹੈ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰ ਤੈ ਖੇਲ ਰਚਾਇਆ। ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸਨਾ, ਮਾਇਆ ਮਰਤਾਇਆ। ਇਹ ਮਾਇਆ ਜਿਤ ਹਰ ਵਿਸਰੇ ਮੋਹ, ਜੇ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਨੀ ਵਿੱਚੇ ਮਾਇਆ ਪਾਇਆ। ਹਰੇ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੇ ਵਿੱਟ ਹੋ ਰਹੇ ਲੋਕ ਵਿਲ ਲਾਏ।

ਸਖੀ ਗ੍ਰਹਿ ਮੰਦਰ ਬਣਿਆ ਅਰਗਾਉ ਮੰਗਲ ਨੇ ਸਖੀਏ ਸੋਗ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ

ਸ੍ਰੀ ਆਸਾ ਜੀ ਦੀ ਵਾਰ ਦੀ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗਨੀ ਭਾਈ ਜਸਪਾਲ ਸਿੰਘ ਜੀ ਸ੍ਰੀ ਪੌੜਾ ਸਾਹਿਬ ਵਾਲੇ ਜਥੇ ਸਮੇਤ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਾਂ ਜੀ। ਬੜੇ ਪਿਆਰ ਨਾਲ ਸਰਵਣ ਕਰੀਏ। ਸੋ ਜੋ ਸੰਗਤਾਂ ਵੱਲੋਂ ਛੇ ਸ੍ਰੀ ਖੰਡ ਪਾਤਸ਼ਾਹ ਬ੍ਰਹਮ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ 10:30 ਵਜੇ ਤੱਕ ਹੋਣਗੀਆਂ, ਫਿਰ ਸਾਰਾ ਦਿਨ ਜੋ ਕਥਾ ਕੀਰਤਨ ਦੇ ਪ੍ਰਵਾਹ ਚੱਲਣੇ ਹਨ, ਸਭ ਸੰਗਤਾਂ ਨੇ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਹੁਤ ਸਾਰ ਕੁਦਰਤ ਪਾਤਾਲੇ ਆਕਾਸ਼ੀ ਕੁਦਰਤ ਸਰਬਕਾਰ ਕੁਦਰਤ ਵੇਦ ਪ੍ਰਾਣ ਤੇਬਾ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨ ਸਿਰੰਗੀ ਕੁਦਰਤ ਜੀ ਜਹਾਨ ਕੁਦਰਤ ਨੇ ਕਿਆ ਕੁਦਰਤ ਬੁਧਿਆਮ ਕੁਦਰਤ ਮਾਨ ਅਪਮਾਨ ਕੁਦਰਤ ਪਾਉਣ ਪਾਣੀ ਵਸਤੂ ਤਰਫ

ਵਚਨ ਗੁਰ ਪੈ ਰਹਿਣ ਫਿਰਨ ਸਿਰ ਉਡਾਵਾ ਚਾਟੇ ਪਾਇਆ ਵੇਖ ਲੋ ਸਿਰ ਜਾ ਰੋਟਿਆ ਕਾਰਨ ਪੁਰੇ ਕਾਲਾ।

ਤੁਸੀਂ ਬਤਾਇਆ ਜਿਸ ਤੂੰ ਦੇ ਤਿਸਮ ਲੈ ਸਕਾਂ ਤਨੀ ਸਤ ਕੁਮਾਰ ਸਤੁਮੜੇ ਸਤ ਪਾਜ ਕੇਰ ਦੇ ਸਤ ਪਸਾਇਆ ਮੂਰਖ ਸਤ ਨਾ ਜਾਣੇ ਮਨੁੱਖ ਜਨ ਗਵਾਇਆ ਵਿੱਚ ਦੁਨੀਆਂ।

ਗੁਰਖ ਪੰਡਤ ਇਕਮਤੂਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੇ ਮੁਖ ਦੁਆਰ ਜਤੀ ਸਦਾਵੇ ਜੁਗਤ ਨੂੰ ਜਾਣੇ।

ਲਖ ਗਿਆ ਪਹਿਨਾਵਿਆਂ ਰਾਤ ਦਿਨ ਸੀ ਨਾਲ ਤਖਤ ਪਾਉ ਕਤੀਏ ਬ੍ਰਾਹਮਣ ਵੱਟੇ ਆਏ ਕੋ ਬਕਰਾਰਿਨ ਖਾਇਆ ਸਫਾ ਖੇ ਪਾਏ ਹੋਏ ਪੁਰਾਣਾ ਸੁੱਟੀਏ ਪਿਪਿਰ ਪਾਏ ਹੋ

ਵਸਤ ਅਖੀ ਸੁਤਕ ਪੇਕਣਾ ਪਰ ਧਰੀਏ ਪਰਧਨ ਰੂ ਕਾਨੀ ਸੁਤ ਕੰਨ ਪਹਿਲਾ ਇਤਬਾਰੀ ਖਾਏ ਨਾਨਕ ਹੰਸਾ ਆਦਮੀ ਵਧੇ ਜਮ ਪੁਰ ਜਾਏ ਮਹਾਂ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਤਸੰਗ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀਮੌਂਟ ਤੋਂ ਅੰਮ੍ਰਿਤ ਵਿਦਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਨਾਲ ਜੋੜ ਰਹੇ ਸਨ ਭਾਈ ਜਸਪਾਲ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਜੀ ਵਾਲੇ ਭਾਈ ਸਾਹਿਬ ਜਥੇ ਦਾ ਬਹੁਤ ਬਹੁਤ ਧੰਨਵਾਦ। ਆਉਣ ਸਤਿਗੁਰਾਂ ਜੀ ਵੱਲੋਂ ਅੰਮ੍ਰਿਤ ਵੇਲੇ ਬਖਸ਼ਿਸ਼ ਹੋਏ ਪਿੱਤਰ ਹੁਕਮਨਾਮੇ ਦੀ ਪਿੱਤਰ ਮੁਖਵਾਦ ਦੀ ਕਥਾ ਆਪ ਜੀ ਨੂੰ ਸਰਨ ਕਰਨਗੇ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਕਨੇਡਾ ਵਾਲੇ, ਉਹਨਾਂ ਪਾਸੋਂ ਪਿਆਰ ਸਿਕਾ ਸਰਵਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਵਾਰੀ ਸੰਗਤ ਜੀ, ਗੁਰੂ ਸਵਾਰੀ ਸੰਗਤ ਜੀ, ਜਿੰਨੇ ਪਿਆਰੇ ਗੁਰਸਿੱਖ ਬੈਠੇ ਹੋ, ਆਓ ਹਾਜ਼ਰੀ ਲਾਉਣ ਦਾ ਯਤਨ ਕਰੋ। ਸਾਰੇ ਮਾਈ ਭਾਈ ਰਸਨਾ ਦੁਆਰੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤ ਪਾਵਨ ਦਇਆ ਸਿੰਧ ਕਿਰਪਾ ਨਿਧ,

ਮਦਗਾਰ ਤੋਂ ਖੁਦ ਖਸਮ ਵੱਡਾ ਅਤੋਲ ਗੁਰੂ ਕੇ ਦੀਦਾਰ ਪ੍ਰਾਪਤ ਹੋਏ ਨੇ। ਸਾਧ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ। ਮੇਰੇ ਗਰੀਬ ਨਿਵਾਜ ਕਿਰਪਾਲੂ ਦਾਤਾਰ ਜੀ ਦੇ ਅੰਮ੍ਰਿਤ ਬਚਨ ਹਨ। ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣ ਸੋਈ ਤੋਂ ਭਾਵ ਉਹ ਜਿਹੜੇ ਪਿਆਰੇ ਗੁਰਸਿੱਖ ਨੇ ਸੁੰਦਰ ਸੋਹਣੇ ਦੋ ਬੋਲ ਆ ਗਏ ਨੇ। ਫਲਾਨਾ ਬੰਦਾ ਜੀ ਬੜਾ ਸੋਹਣਾ ਹੈ, ਬਹੁਤ ਵੱਡੇ ਸੁਹੱਪਣ ਵਾਲੇ ਨੇ। ਜਿਹੜੇ ਗੁਰੂ ਦੇ ਪਿਆਰੇ ਗੁਰਸਿੱਖ ਸੰਗਤ ਵਿੱਚ ਆ ਕੇ ਚੌਂਕੜਾ ਮਾਰ ਕੇ ਜਪਦੇ ਨੇ, ਗੁਰੂ ਕੀ ਬਾਣੀ ਸਰਵਣ ਕਰਦੇ ਤੇ ਰਸਨਾ ਦੁਆਰੇ ਆਖਦੇ ਨੇ ਸਤਨਾਮ ਸ਼੍ਰੀ ਵਾਹਿਗੁਰੂ। ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਸਾਧ ਸੰਗ ਜਿਨ ਬਹਿਣੇ, ਜਿਹੜੇ ਸਾਧ ਸੰਗਤ ਵਿੱਚ ਚੌਂਕੜਾ ਮਾਰ ਕੇ ਬੈਠ ਜਾਂਦੇ ਨੇ, ਗੁਰੂ ਕੀ ਅੰਮ੍ਰਿਤ ਬਾਣੀ ਸਰਵਣ ਕਰਦੇ ਨੇ। ਹਾਰ ਧਨ ਜਿੰਨੀ ਸੰਜਿਆ, ਫਿਰ ਸੰਗਤ ਵਿੱਚ ਬੈਠ ਕੇ ਨਾਮ ਧਨ ਦੀ ਕਮਾਈ ਕਰਦੇ ਨੇ। ਜਿਵੇਂ ਬੰਦਾ ਕੋਈ ਬਾਹਰਲਾ ਕਾਰੋਬਾਰ ਕਿਰਤ ਕਮਾਈ ਕਰਦਾ, ਜੇ ਹਰ ਇੱਕ ਬੰਦੇ ਦੀ ਤਾਂਘ ਹੋਇਆ ਕਰਦੀ ਹੈ, ਮੈਂ ਧਨ ਇਕੱਠਾ ਕਰ ਲਵਾਂ, ਮੈਂ ਧਨ ਇਕੱਠਾ ਕਰ ਲਵਾਂ। ਹੋ ਸਕਦਾ ਹੈ ਜਦੋਂ ਮੇਰਾ ਸਰੀਰ ਬਿਰਧ ਹੋ ਜਾਵੇ, ਇਹ ਚਾਰ ਕੌਡੀਆਂ ਕਮਾਈਆਂ ਹੋਈਆਂ ਕਿਧਰੇ ਮੇਰੇ ਕੰਮ ਆ ਜਾਣਗੀਆਂ, ਪਤਾ ਨਹੀਂ ਉਹ ਇਕੱਠੀਆਂ ਕਰ ਵੀ ਲਏ ਕੰਮ ਆਉਣੀਆਂ ਜਾਂ ਨਹੀਂ ਆਉਣੀਆਂ, ਇਸ ਗੱਲ ਦਾ ਸਾਨੂੰ ਕੋਈ ਵੀ ਪਤਾ ਨਹੀਂ ਹੈ। ਪਰ ਇੱਕ ਗੱਲ ਦਾ ਜ਼ਰੂਰ ਵਰ ਜ਼ਰੂਰ ਪਤਾ ਜੇ, ਵੀ ਜਿਹੜਾ ਸੰਗਤ ਵਿੱਚ ਬੈਠ ਕੇ ਨਾਮ ਧਨ ਨੂੰ ਇਕੱਠਿਆਂ ਕਰ ਲਿਆ, ਸੰਗਤ ਵਿੱਚ ਜ਼ਿੰਦਗੀ ਦੇ ਸਵਾਸ ਬਤੀਤ ਹੋ ਗਏ, ਇਹ ਘੜੀਆਂ ਜਿਹੜੀਆਂ ਨੇ, ਇਹ ਧਨ ਜਿਹੜਾ ਹੈ, ਇਹ ਤੇਰੇ ਨਾਲ ਹੀ ਜਾਵੇਗਾ, ਤੇਰਾ ਮਦਦਗਾਰ ਹੋਵੇਗਾ, ਤੇਰੀ ਸਹਾਇਤਾ ਕਰੇਗਾ। ਹਰ ਧਨ ਜਿੰਨੀ ਜਿਨ੍ਹਾਂ ਨੇ ਸੰਜਿਆ ਤੋਂ ਭਾਵ ਇਕੱਠਾ ਕੀਤਾ ਹੈ, ਤੁਸਾਂ ਨੇ ਬੋਲ ਸਵੇਰੇ ਪੜ੍ਹੇ ਹੋਣਗੇ ਜ਼ਰੂਰ ਵਰ ਜ਼ਰੂਰ, ਜਿਨੀ ਨਾਮ ਧਿਆਇਆ, ਜਿਨ੍ਹਾਂ ਨੇ ਜਪਿਆ ਹੈ, ਗਏ ਮਸਕਤ ਕਾਲ, ਮਸਕਤ ਕੇ ਮਿਹਨਤ ਕਮਾਈ ਕਰਦੇ ਨੇ, ਉੱਦਮ ਕਰਦੇ ਨੇ, ਭਲਾ ਉੱਦਮ ਜੇ, ਭਲਾ ਉੱਦਮ ਜੇ, ਸੰਗਤ ਵਿੱਚ ਆ ਕੇ ਘਾਲਣਾ ਘਾਲਣੀ, ਨਾਮ ਦੀ ਕਮਾਈ ਕਰਨੀ, ਧਨ ਇਕੱਠਾ ਹੁੰਦਾ, ਪਰਲੋਕ ਦਾ ਸਹਾਇਕ ਹੈ ਤਾਂ ਲੋਕ ਦਾ ਵੀ ਮਦਦਗਾਰ ਹੈ, ਲੋਕ ਵਿੱਚ ਵੀ ਸੁੱਖ ਦਿੰਦਾ ਜੇ ਅਤੇ ਪਰਲੋਕ ਵਿੱਚ ਵੀ ਸੁੱਖ ਬਖਸ਼ਦਾ ਜੇ। ਹਾਲਤ ਸੁੱਖ, ਪਲਤ ਸੁੱਖ, ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ, ਸਦਾ ਲੀਜੈ ਮਿਟੈ ਕਮਾਣੇ ਪਾਪ ਚਿਰਾਣੇ, ਸਾਧ ਸੰਗ ਮਿਲ ਮੂਆ ਜੀਜੈ। ਹਰ ਸਿਮਰਤ ਮਨ ਤਨ ਸੁਖੀ, ਬਿਣਸੀ ਦੁਤੀਆ ਸੋਚ, ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ ਮੋਚ। ਗੁਰੂ ਦਾ ਸ਼ਬਦ, ਗੁਰੂ ਦਾ ਨਾਮ ਬੜੇ ਬੜੇ ਸੰਕਟਾਂ ਨੂੰ ਖਤਮ ਕਰ ਦਿੰਦਾ, ਔਖੀਆਂ ਘੜੀਆਂ ਨੂੰ ਗੁਰਮੁਖੋ ਟਾਲ ਦਿੰਦਾ ਹੈ। ਹਰ ਧਨ ਜਿੰਨੀ ਸੰਜਿਆ, ਸਹੀ ਗੰਭੀਰ ਅਪਾਰ ਜੀ, ਉਹ ਗੰਭੀਰ ਨੇ, ਵੱਡੇ ਜਿਗਰੇ ਵਾਲੇ ਹੋ ਜਾਂਦੇ ਨੇ। ਆਪ ਜੀ ਨੇ ਅੰਮ੍ਰਿਤ ਵੇਲੇ ਦੀ ਦਾਤ ਗੁਰੂ ਬਖਸ਼ਿਸ਼ ਦੁਆਰੇ ਪ੍ਰਾਪਤ ਕੀਤੀ ਹੈ, ਫਿਰ ਭਲਾ ਉੱਦਮ ਹੈ, ਕਦਮ ਕਦਮ ਚੱਲ ਕੇ ਸਹਿਬਾਂ ਦੇ ਪਾਵਨ ਦਰਬਾਰ ਵਿੱਚ ਪਹੁੰਚ ਗਏ ਹੋ,

ਸਰਣੀ ਪਾਵ ਸੁਹਾਵੇ ਪੈਰ, ਚੰਗੇ ਨੇ ਸੋਹਣੇ ਨੇ ਕਦਮ ਕਦਮ ਚੱਲ ਕੇ ਆਏ ਹੋ, ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ, ਪਾਵ ਸੁਹਾਵੇ ਤਾਂ ਚੰਗੇ ਨੇ ਜੋ ਧਿਰ ਜੁਲਦੇ ਜੁਲਦੇ ਚੱਲਦੇ ਨੇ, ਕਦਮ ਕਦਮ ਤੁਰੇ ਹੋ ਚੰਗੇ ਬਣ ਗਏ ਨੇ, ਬੁਰੇ ਪਾਸੇ ਚੱਲ ਕੇ ਨਹੀਂ ਗਏ। ਪਾਵ ਸੁਹਾਵੇ ਜਾਂ ਧੋ ਤਿਰ ਜੁਲਦੇ, ਸੀਸ ਸੁਹਾਵਾ ਚਰਨੀ, ਤਾਂ ਫਿਰ ਤੁਸਾਂ ਨੇ ਆਪਣਾ ਮਸਤਕ ਵੀ ਗੁਰੂ ਚਰਨਾਂ ਤੇ ਆ ਕੇ ਰੱਖ ਦਿੱਤਾ, ਵੀ ਸੋਭ ਨੇਕ ਬਣ ਗਿਆ। ਮੁੱਖ ਸੁਹਾਵਾ ਜਾਂ ਤੋ ਜਸ ਗਾਵੈ, ਜੀਓ ਪਇਆ ਤੋ ਸਰਣੀ, ਤੁਹਾਡਾ ਮੁੱਖੜਾ ਵੀ ਸੋਭ ਨੇਕ ਬਣ ਗਿਆ ਜੇ ਜਿਸ ਮੁੱਖੜੇ ਤੋਂ ਨਿਕਲਿਆ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ, ਅੰਮ੍ਰਿਤ ਵੇਲੇ ਜਿੱਥੇ ਰੋਜ਼ਾਨਾ ਮੇਰੇ ਗਰੀਬ ਨਿਵਾਜ ਜੀ ਦੀਦਾਰ ਬਖਸ਼ਿਸ਼ ਕਰਦੇ ਨੇ, ਮੁੱਖ ਵਾਕ ਹੁਕਮਨਾਮਾ ਦਰਗਾਹੀ ਫੁਰਮਾਨ ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰੇ ਖਾਲਸਾ ਜੀ ਪ੍ਰਾਪਤ ਹੋਇਆ ਕਰਦੇ ਨੇ। ਅੱਜ ਦੇ ਅੰਮ੍ਰਿਤ ਬਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 707 ਅਤੇ

ਨਹੀਂ ਗੁਰ ਅਰਜੁਨ ਪ੍ਰਤੱਖ ਹਰ ਪ੍ਰਤੱਖ ਹਰੀ ਦੇ ਸਰੂਪ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਜੈਤ ਸ੍ਰੀ ਦੀ ਵਾਰ ਵਿੱਚ ਨਾਵੀਂ ਪੌੜੀ ਦੇ ਸਮੇਤ ਮੇਰੇ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਜੇ ਆਓ ਜਿਵੇਂ ਅੱਜ ਦੇ ਅੰਮ੍ਰਿਤ ਬਚਨਾਂ ਵਿੱਚ ਮੇਰੇ ਗਰੀਬ ਬਨਵਾਸ ਜੀ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ ਅੰਮ੍ਰਿਤ ਬਚਨਾਂ ਨਾਲ ਖਾਲਸਾ ਜੀ ਸਾਂਝ ਕਰਨ ਦਾ ਯਤਨ ਕਰਦੇ ਹਾਂ। ਸਲੋਕ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵ ਖੰਡਣ ਹੈ

ਵਾਹਿਗੁਰੂ। ਗਰੀਬ ਨਿਵਾਜ ਨੇ ਕਿਰਪਾ ਕੀਤੀ ਹੈ ਬਸੰਤ, ਬਸੰਤ ਤੋਂ ਭਾਵ ਵਸਦਾ, ਬਸੰਤ ਤੋਂ ਭਾਵ ਜਿੱਥੇ ਰਹਿੰਦਾ। ਇਕੱਲੇ ਇਕੱਲੇ ਅੱਖਰ ਦਾ ਅਰਥ ਕਰਨ ਦਾ ਯਤਨ ਕਰਾਂ, ਬਸੰਤ ਤੋਂ ਭਾਵ ਆਉਂਦੇ ਜੀ ਫਲਾਨਾ ਬੰਦਾ ਫਲਾਨੀ ਜਗ੍ਹਾ ਤੇ ਵਸਦਾ, ਫਲਾਨੇ ਥਾਂ ਤੇ ਰਹਿੰਦਾ, ਫਲਾਨੀ ਜਗ੍ਹਾ ਤੇ ਉਹਦਾ ਘਰ, ਉਸ ਘਰ ਵਿੱਚ ਉਹ ਵਸਦਾ, ਤੇ ਜਿੱਥੇ ਉਹ ਵਸਦਾ ਜੇ ਸਵਰਗ, ਸਵਰਗ ਵਰਗਾ ਸੁੱਖ ਹੋਵੇ, ਭਾਵ ਜਿਵੇਂ ਸਵਰਗ ਦੀ ਕਹਿੰਦੇ ਪ੍ਰਾਪਤੀ ਹੋ ਜਾਂਦੀ ਹੈ। ਹਿੰਦੂ ਮਤ ਮੁਤਾਬਕ ਸਵਰਗ ਕਹਿੰਦੇ ਨੇ, ਇੰਦਰ ਲੋਕ ਦਾ ਵੀ ਪੁਰੀ ਨੂੰ ਸਵਰਗ ਕਹਿੰਦੇ ਨੇ, ਮੁਸਲਮਾਨ ਵੀਰ ਸਵਰਗ ਨੂੰ ਬਹਿਸਤ ਕਹਿੰਦੇ ਨੇ, ਪਰ ਗੁਰੂ ਕਾ ਸਿੱਖ ਨਾ ਤੇ ਸਵਰਗ ਜਾਣ ਦੀ ਇੱਛਾ ਰੱਖਦਾ ਜੇ, ਹਾਂਜੀ ਨਾ ਤੇ ਉਹ ਸਵਰਗ ਜਾਣ ਦੀ ਤਾਂਘ ਰੱਖਦਾ ਜੇ, ਤੇ ਨਾ ਉਹ ਕਦੇ ਨਰਕ ਵਿੱਚ ਜਾਣ ਤੋਂ ਡਰਦਾ। ਦੋਨਾਂ ਗੱਲਾਂ ਨੂੰ ਖੰਡਨ ਕਰ ਦਿੰਦਾ, ਨਾ ਭਈ ਨਾ, ਨਾ ਤੇ ਮੈਂ ਸਵਰਗ ਦੀ ਇੱਛਾ ਰੱਖਦਾ ਜੇ, ਕਿਉਂਕਿ ਸਵਰਗ ਵਿੱਚੋਂ ਫਿਰ ਮਾਤ ਲੋਕ ਵਿੱਚ ਆਉਣਾ ਪੈਣਾ ਹੈ ਤੇ ਨਰਕਾਂ ਵਿੱਚ ਵੀ ਦੁੱਖ ਹੈ, ਤੇ ਇਸ ਕਰਕੇ ਸਵਰਗ ਨਰਕ ਦੀ ਲੋੜ ਨਹੀਂ ਹੈ। ਗਰੀਬ ਨਿਵਾਜ ਦੇ ਅੰਮ੍ਰਿਤ ਵਚਨ, ਇੰਦਰ ਪੁਰੀ ਮੈਂ ਸਰ ਪਰ ਮਰਨਾ, ਬ੍ਰਹਮਪੁਰੀ ਨਿਹ ਚੱਲ ਨਹੀਂ ਰਹਿਣਾ, ਸੇਵਪੁਰੀ ਕਾ ਹੋਏਗਾ ਕਾਲਾ, ਤ੍ਰੈ ਗੁਣ ਮਾਇਆ ਬਿਣਸੋ ਬੇਤਾਲਾ। ਸਭ ਕੁਝ ਬਿਣਸਨਹਾਰਾ ਹੈ ਤੇ ਫਿਰ ਸਵਰਗ ਜਾਣ ਦੀ ਇੱਛਾ ਕਿਉਂ ਰੱਖੀਏ? ਕਿਆ ਨਰਕ ਕਿਆ ਸਵਰਗ ਵਿਚਾਰਾ। ਸੰਤਨ ਦੋ ਇਰਾਦੇ, ਜਿਹੜੇ ਰੱਬ ਦੇ ਪਿਆਰ ਵਾਲੇ ਗੁਰਸਿੱਖ ਨੇ ਉਹ ਦੋਨਾਂ ਤੋਂ ਉੱਪਰ ਉੱਠ ਜਾਂਦੇ। ਉਹ ਕਹਿੰਦੇ ਠਹਿਰਨੇ ਵਾਲੇ ਠਹਿਰ ਜਾਓ, ਹਮ ਤੋ ਸਫ਼ਰ ਤੈਅ ਕਰਤੇ ਹੈ, ਮੰਜ਼ਿਲ ਪਾਉਣ ਦੀ ਜਿਨ੍ਹਾਂ ਨੇ ਚਾਹ ਰੱਖੀ, ਮੰਜ਼ਿਲ ਉਹਨਾਂ ਦੇ ਕੋਲ ਆ ਜਾਂਦੀ ਹੈ। ਉਹ ਤੇ ਮੰਜ਼ਿਲ ਕੇਵਲ ਉਹਨਾਂ ਦੀ ਗੁਰੂ ਦਾ ਹੀ ਰੂਪ ਹੋਣ ਦੀ ਹੁੰਦੀ ਹੈ, ਜਿਵੇਂ ਮਹਾਰਾਜ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਉਹ ਤੇ ਗੁਰੂ ਦਾ ਰੂਪ ਹੋ ਜਾਂਦੇ ਨੇ। ਸਵਰਗ ਲੋਕ ਹੈ, ਸਵਰਗ ਵਰਗੇ ਸੁੱਖ ਨੇ, ਜਿੱਤ ਤੇ ਪ੍ਰਿਥਵੀ ਨਵ ਖੰਡਨ ਹੈ। ਤਾਂ ਗਰੀਬ ਨਿਵਾਸ ਜੀ ਕਹਿੰਦੇ ਫਿਰ ਨੌ ਖੰਡਾਂ ਨੂੰ ਵੀ ਜਿੱਤ ਲੈਣਾ ਕੀਤਾ ਜੇ, ਪ੍ਰਿਥਵੀ ਨੂੰ ਜਿੱਤ ਲਿਆ ਹੈ। ਪਰ ਸਾਹਿਬ ਜੀ ਕਹਿੰਦੇ ਬਸਰੰਤ ਹਰ ਗੋਪਾਲ ਹੈ ਨਾਨਕ, ਤੇ ਪ੍ਰਾਣੀ ਉਦਿਆਨ ਭਰਮਣ ਹੈ। ਭਈ ਸਵਰਗ ਵਰਗੇ ਸੁੱਖ ਰੱਬ ਨੇ ਦਿੱਤੇ ਹੋਣ ਗੁਰਮੁਖੋ, ਲੋਕਾਂ ਨੂੰ ਜਿੱਤਿਆ ਹੋਵੇ, ਨੌ ਖੰਡਾਂ ਦਾ ਰਾਜ ਹੋਵੇ, ਨੌ ਖੰਡਾਂ ਦਾ ਰਾਜ ਕੋਈ ਸੌਖੀ ਗੱਲ ਨਹੀਂ ਹੈ। ਪਰ ਗਰੀਬ ਨਿਵਾਜ ਜੀ ਕਹਿੰਦੇ ਰੱਬ ਭੁੱਲ ਗਿਆ ਜੇ, ਮੇਰਾ ਵਾਹਿਗੁਰੂ ਗੁਰੂ ਨਾਨਕ ਭੁੱਲ ਗਿਆ ਜੇ, ਸ਼ਬਦ ਗੁਰੂ ਆਦਿ ਗੁਰੂ ਗ੍ਰੰਥ ਸਾਹਿਬ ਚੇਤੇ ਨਹੀਂ ਜੇ ਆਉਂਦਾ, ਗੁਰਦੁਆਰਾ ਯਾਦ ਨਹੀਂ ਜੇ ਆਉਂਦਾ, ਗੁਰੂ ਕੀ ਸੰਗਤ ਯਾਦ ਨਹੀਂ ਜੇ ਆਉਂਦੀ, ਗੋਪਾਲ ਪ੍ਰਭੂ ਪਰਮਾਤਮਾ ਯਾਦ ਨਹੀਂ ਆਉਂਦਾ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਉਹ ਤਾਂ ਗੁਰਮੁਖੋ ਇਉਂ ਸਮਝ ਲਓ ਜਿਵੇਂ ਕੋਈ ਪ੍ਰਾਣੀ ਜੰਗਲ ਦੇ ਵਿੱਚ ਚਲਾ ਜਾਵੇ ਤੇ ਉਹਨੂੰ ਰਸਤਾ ਨਾ ਮਿਲੇ, ਕੁਰਾਏ ਪੈ ਜਾਵੇ, ਕੁਰਾਏ ਸੰਘਣਾ ਜੰਗਲ ਹੋਵੇ, ਉਦਿਆਨ ਬਸਨੰਗ ਸੰਸਾਰੰਗ ਸਵਾਨ ਸਿਆਲ ਖਰਹ। ਜਿਵੇਂ ਕਿਤੇ ਜੰਗਲ ਵਿੱਚ ਬੰਦਾ ਵਸ ਜਾਂਦਾ ਹੈ, ਉਹਨੂੰ ਰਸਤਾ ਨਹੀਂ ਲੱਭਦਾ, ਕੁਰਾਏ ਪੈ ਜਾਂਦਾ, ਡਰਦਾ ਹੈ। ਜਿਵੇਂ ਜੰਗਲ ਵਿੱਚ ਕੂਕਰ ਹੁੰਦੇ ਨੇ, ਗਿੱਦੜ ਹੁੰਦੇ ਨੇ, ਗਧੇ ਹੁੰਦੇ ਨੇ, ਪੰਚਮ ਗੁਰਦੇਵ ਮਹਾਰਾਜ ਕਹਿੰਦੇ ਨੇ ਸੰਸਾਰ ਇੱਕ ਜੰਗਲ ਹੈ, ਸੰਸਾਰ ਇੱਕ ਜੰਗਲ ਹੈ, ਜੰਗਲ ਉਦਿਆਨ ਬਸਨੰਗ ਸੰਸਾਰੰ। ਇਹ ਸੰਸਾਰ ਜਿਹੜਾ ਜੰਗਲ ਦੀ ਨਿਆਈ ਜੇ, ਤੇ ਤੁਸੀਂ ਕਹੋ ਜੰਗਲ ਵਿੱਚ ਜਾਨਵਰ ਹੁੰਦੇ ਨੇ, ਸਵਾਨ ਸਿਆਲ ਖਰੈ ਸੰਬੰਧੀ, ਸਵਾਨ ਸਿਆਲ ਖਰੈ ਜਿਹੜੇ ਤੇਰੇ ਸੰਬੰਧੀ ਹੈ ਨਾ, ਜਿਹੜੇ ਲਾਲਚੀ ਹੈ, ਲਾਲਚੀ ਸੰਸਾਰ ਰੂਪੀ ਜੰਗਲ ਵਿੱਚ ਉਹ ਕੂਕਰਾਂ ਦੀ ਨਿਆਈ ਨੇ, ਲਵ ਕੁੱਤਾ ਕੂੜ ਚੂਹੜਾ। ਗਰੀਬ ਨਿਵਾਜ ਜੀ ਕਹਿੰਦੇ ਉਹ ਕੂਕਰਾਂ ਦੀ ਨਿਆਈ ਹੈ, ਸਿਆਲ ਗਿੱਦੜ, ਗਿੱਦੜ ਬੜਾ ਡਰਦਾ ਜੇ, ਕਹਿੰਦੇ ਜਦੋਂ ਬਿਪਤਾ ਪੈਣ ਤੇ ਸੰਗੀ ਸਾਥੀ ਛੱਡ ਜਾਂਦੇ ਨੇ, ਉਹ ਗਿੱਦੜਾਂ ਦੀ ਨਿਆਈ ਜੇ, ਤੇ ਜਿਹੜੇ ਐਬੜ ਸੁਭਾਅ ਵਾਲੇ ਨੇ ਉਹ ਗਧਿਆਂ ਦੀ ਨਿਆਈ ਹੈ। ਇਸ ਕਰਕੇ ਸੰਸਾਰ ਇੱਕ ਜੰਗਲ ਹੈ। ਤਾਂ ਗਰੀਬ ਨਿਵਾਜ ਜੀ ਕਿਰਪਾ ਕਰਦੇ, ਹਰ ਬਿਸਰਤ ਸਦਾ ਖੁਆਰੀ, ਵੀ ਜਿਹਨੂੰ ਮੇਰੇ ਵਾਹਿਗੁਰੂ ਜੀ ਦਾ ਨਾਮ ਭੁੱਲ ਜਾਂਦਾ ਹੈ ਉਹਨੂੰ ਤਾਂ ਸਦਾ ਖਰਾਬ ਹੋਣਾ ਪੈਂਦਾ ਹੈ, ਜੀਵਨ ਖਰਾਬ ਹੋ ਜਾਂਦਾ ਹੈ। ਹਰ ਬਿਸਰਤ ਸਦਾ ਖੁਆਰੀ, ਤਾ ਕਾਉ ਉਸ ਨੂੰ ਧੋਖਾ, ਕਦੇ ਚਿੰਤਾ ਨਹੀਂ ਲੱਗਦੀ, ਕਦੇ ਦੁੱਖ ਨਹੀਂ ਲੱਗਦਾ, ਕਹਾ ਵਿਆਪ ਕਿੱਥੇ ਪਈ ਆਉਂਦਾ ਜੇ, ਕਿਨੂੰ ਜਾ ਕੋ ਓਟ ਤਹਾਰੀ,
ਜਿਨ੍ਹਾਂ ਨੂੰ ਕੇਵਲ ਮੇਰੇ ਗੁਰੂ ਦੀ ਓਟ ਹੈ, ਗੁਰੂ ਦੀ ਟੇਕ ਹੈ, ਗੁਰੂ ਦਾ ਆਸਰਾ ਹੈ। ਫਿਰ ਸੁਣੋ, ਹਰ ਬਿਸਰਤ ਸਦਾ ਖੁਆਰੀ, ਤਾ ਕੋ ਧੋਖਾ ਕਹਾਂ ਵਿਆਪਰ, ਜਾ ਕਉ ਓਟ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰ ਜਾਰੀ, ਨਵ ਖੰਡਨ ਕੋ ਰਾਜ ਕਮਾਵੇ। ਨੌ ਖੰਡਾਂ ਦਾ ਰਾਜ ਕੁਮਾਰਿਆ ਹੈ ਗਰੀਬ ਨਿਵਾਸ ਜੀ ਕਹਿੰਦੇ, ਪਰ ਧਰਮੀ ਰਾਜ ਤੋਂ ਬਿਨਾ ਨਵ ਖੰਡਨ ਕੋ ਰਾਜ ਕਮਾਵੇ, ਅੰਤ ਚੱਲੇ ਗੋ ਹਾਰੀ। ਅੰਤ ਨੂੰ ਬਾਜੀ ਹਾਰ ਕੇ ਜਾਵੇਗਾ, ਤੁਹਾਨੂੰ ਸੌਖਾ ਬੋਲ ਯਾਦ ਆ ਜਾਣਾ ਜੇ। ਤੁਹਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਤੁਸਾਂ ਨੇ ਅੰਮ੍ਰਿਤ ਵੇਲੇ ਪੜ੍ਹੇ ਨੇ, ਜੇ ਜੁਗ ਚਾਰੇ ਆਰ ਜਾ। ਉਮਰ ਆਲ ਮੇਰੀ ਹੋਣੀ ਕੋਈ ਮਾੜੀ ਗੱਲ ਨਹੀਂ ਹੈ, ਪਰ ਰੱਬ ਨਾਲ ਯਾਦ ਆਇਆ ਤੇ ਉਮਰਾਂ ਵੀ ਉਹ ਸਰਪ ਵਰਗੀ ਬਣ ਜਾਣੀ ਜੇ। ਜੇ ਜੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ।

ਤਾਂ ਜੇ ਮੇਰੇ ਵਾਹਿਗੁਰੂ ਜੀ ਦੀ ਨਜ਼ਰ ਹੇਠਾਂ ਨਹੀਂ ਆਇਆ ਤਾਂ ਪਾਤਸ਼ਾਹ ਜੀ ਕਹਿੰਦੇ ਫਿਰ ਕੀ ਹੋਵੇਗਾ, ਜੇ ਤਿਸ ਨਜ਼ਰ ਨਾ ਆਵੇ ਤਾਂ ਵਾਤ ਨਾ ਪੁੱਛੈ ਕਿ ਕੀਟਾ ਅੰਦਰ ਕੀੜਿਆਂ ਚੋਂ ਕੀੜਾ ਸਰਪ, ਕੀਟਾ ਅੰਦਰ ਕੀਟਕਾਰ ਦੋਸੀ ਦੋਸਤ ਹੈ, ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰ ਜਾਰੀ, ਨਵ ਖੰਡਨ ਕਉ ਰਾਜ ਕਮਾਵੈ ਰਾਜ, ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋ ਹਾਰੀ, ਗੁਣ ਨਿਧਾਨ ਗੁਣ ਤਿੰਨ ਹੀ ਗਾਏ ਜਾ ਕੋ ਕਿਰਪਾ ਤਹਾਰੀ, ਸੋ ਸੁਖੀਆ ਧਨ ਉਸ ਜਨਮ ਨਾਨਕ ਤਿਸ ਬਲਿਹਾਰੀ, ਗੁਣ ਨਿਧਾਨ ਗੁਣ ਤਿੰਨ ਹੀ ਗਾਏ ਜਿਨ੍ਹਾਂ ਉੱਤੇ ਮੇਰੇ ਗੁਰੂ ਦੀ ਕਿਰਪਾ ਹੈ ਉਹ ਮੇਰੇ ਸਾਹਿਬਾਂ ਦੀ ਵਡਿਆਈ ਕਰ ਦਿਓ, ਸੰਸਾਰ ਵਿੱਚ ਸੁਖੀ ਨੇ, ਸੁੱਖ ਹੋਣੇ ਬੜੇ ਜ਼ਰੂਰੀ ਨੇ, ਸੁੱਖ ਰੱਬ ਨੇ ਬਖਸ਼ੇ ਨੇ ਤੇ ਜਿਹਨੇ ਸੁੱਖ ਦਿੱਤੇ ਉਹਦਾ ਸ਼ੁਕਰ ਸ਼ੁਕਰ ਸ਼ੁਕਰਾਨਾ ਕਰਿਆ ਕਰ। ਗਰੀਬ ਨਿਵਾਜ ਜੀ ਕਹਿੰਦੇ ਵੇਖੀ ਕਿਤੇ ਰੱਬ ਨੂੰ ਭੁੱਲ ਨਾ ਜਾਵੀ, ਇੱਥੋਂ ਤੱਕ ਗਰੀਬ ਨਿਵਾਜ ਨੇ ਬਚਨ ਕਹੇ ਨੇ, ਕਹਿੰਦੇ ਗ੍ਰਹਿ ਰਚਨਾ ਅਪਾਰੰਗ, ਘਰ ਦੀ ਰਚਨਾ ਸੋਹਣੀ ਹੈ ਕੋਈ ਗੱਲ ਨਹੀਂ, ਵਧੀਆ ਤੋਂ ਵਧੀਆ ਹੋਣੀ ਚਾਹੀਦੀ ਹੈ, ਮਨ ਬਿਲਾਸ ਸਵਾਦੰਗ ਰਸੈ, ਤੇ ਮਨ ਭਾਉਂਦੇ ਸਵਾਦ ਲੈ ਰਿਹਾ ਹੈ, ਕਦਾਚ ਨਹਿ ਸਿਮਰੰਤ ਨਾਨਕ ਤੇ ਜੰਤ ਬਿਸਟਾ ਕਿਰਮਾ ਹੈ। ਫਿਰ ਸੁਣਿਓ ਅੰਮ੍ਰਿਤ ਬਚਨ, ਗੁਰੂ ਕਾ ਸ਼ਬਦ ਹੀ ਗੁਰਮੁਖੋਂ ਅੰਦਰ ਗਿਆਨ ਕਰਾਉਂਦਾ, ਜੇ ਸ਼ਬਦ ਤੋਂ ਬਿਨਾਂ ਕਦੇ ਸੋਝੀ ਨਹੀਂ ਜੇ ਆਉਂਦੀ। ਗਰੀਬ ਨਿਵਾਜ ਜੀ ਕਹਿੰਦੇ ਗ੍ਰਹਿ ਘਰ ਰਚਨਾ, ਤਰ੍ਹਾਂ ਤਰ੍ਹਾਂ ਦੀਆਂ ਚਿੱਤਰਕਾਰੀਆਂ ਕੀਤੀਆਂ ਨੇ, ਅਪਾਰੰਗ ਜਿਨ੍ਹਾਂ ਦਾ ਕੋਈ ਆਦ ਅੰਤ ਨਹੀਂ ਹੈ, ਮਨ ਬਿਲਾਸ ਤੇ ਮਨ ਦੀਆਂ ਖੇਡਾਂ ਵੰਨ ਸਵੰਨੀਆਂ ਜਿਹੜੀਆਂ ਉਹਨਾਂ ਨੂੰ ਕਰਦਾ ਜੇ, ਸਵਾਦੰਗ ਰਸ ਹੈ ਤੇ ਸਵਾਦਲੇ ਪਦਾਰਥਾਂ ਵਿੱਚ ਜਵਾਨ ਨੇਤਰ ਅੱਖਾਂ ਸਭ ਮਸਤ ਹੋਈਆਂ ਨੇ, ਇੰਨਾ ਕੁਝ ਕਰਨ ਦੇ ਬਾਵਜੂਦ ਕਦਾਚ ਜੇ ਕਦੇ ਵੀ ਨਹਿ ਨਹੀਂ ਸਿਮਰੰਤ, ਰੱਬ ਨੂੰ ਸਿਮਰਦਾ ਨਹੀਂ ਹੈ, ਨਹੀਂ ਮੁੱਖ ਤੋਂ ਕਹਿੰਦਾ ਸਤਨਾਮ ਸ਼੍ਰੀ, ਬੋਲੋ ਸਤਨਾਮ ਸ਼੍ਰੀ, ਖਾਧਾ ਪੀਤਾ ਸੁੱਖ ਲਏ ਸਫਲੇ ਹੋ ਜਾਣ ਗੁਰੂ ਦਾ ਨਾਮ ਲੈ ਕੇ, ਕਦਾਚ ਨਹਿ ਸਿਮਰੰਤ ਨਾਨਕ ਤੇ ਜੰਤ ਬਿਸਟਾ ਕਿਰਮ ਹੈ। ਗੁਰੂ ਅਰਜਨ ਦੇਵ ਗਰੀਬ ਨਿਵਾਜ ਜੀ ਕਹਿੰਦੇ ਤੇ ਜੰਤ, ਉਹ ਜੰਤ ਜਿਨ੍ਹਾਂ ਨੂੰ ਗੁਰੂ ਚੇਤੇ ਨਹੀਂ ਜੇ, ਕੀ ਕਹਿੰਦੇ ਨੇ ਬਿਸਟਾ ਕਿਰਮ, ਗੰਦਗੀ ਦੇ ਕਿਰਮ ਕੀੜੇ ਬਣ ਜਾਂਦੇ ਨੇ, ਮੁੱਚ ਅਡੰਬਰ ਹੱਬ ਕੇ ਹੋ ਮੰਜ ਮੁਹੱਬਤ ਨੇ, ਸੋ ਸਾਈ ਜੈ ਵਿਸਰੈ ਨਾਨਕ ਸੋ ਤਨ ਖੇਹ। ਇੰਨਾ ਕੁਝ ਗਰੀਬ ਨਿਵਾਜ ਜੀ ਨੇ ਬਖਸ਼ਿਸ਼ ਕੀਤੀ, ਅਡੰਬਰ ਰਚਿਆ ਹੋਇਆ ਹੈ, ਤਰ੍ਹਾਂ ਤਰ੍ਹਾਂ ਦੀਆਂ ਮੁਹੱਬਤਾਂ ਬਖਸ਼ੀਆਂ ਹੋਈਆਂ ਨੇ, ਸੋ ਸਾਈ ਜੈ ਵਿਸਰੈ ਜਿਨ੍ਹਾਂ ਨੂੰ ਮੇਰਾ ਸਾਈ ਵਿਸਰ ਜਾਂਦਾ, ਸਾਈ ਮਾਲਕ ਵਿਸਰ ਜਾਂਦਾ। ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਨਾਨਕ ਸੋ ਤਨ ਖੇਹ, ਕਹਿੰਦੇ ਉਹ ਖੇਹ ਦੇ ਬਰਾਬਰ ਹੈ, ਜੀਦਾ ਤੇ ਜ਼ਰੂਰ ਹੈ ਪਰ ਰੱਬ ਨਾ ਯਾਦ ਹੋਣ ਕਰਕੇ ਕਿ ਮਿੱਟੀ ਦੇ ਖਾਕ ਦੇ ਬਰਾਬਰ ਹੈ। ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਜਿਨ੍ਹਾਂ ਦੀਵਾਰਾਂ ਦੇ ਵਿੱਚ ਹੀਰੇ ਮੋਤੀ ਜਵਾਰ ਜੜੇ ਹੋਏ ਨੇ, ਸੋਨੇ ਦੀਆਂ ਚਿੱਤਰਕਾਰੀਆਂ ਕੀਤੀਆਂ ਹੋਈਆਂ ਨੇ, ਸੋਹਣੀਆਂ ਸੇਜਾਂ ਵਿਛੀਆਂ ਹੋਈਆਂ ਨੇ, ਤਰ੍ਹਾਂ ਤਰ੍ਹਾਂ ਦੇ ਸੁੱਖ ਆਨੰਦ ਮਿਲੇ ਹੋਏ ਨੇ, ਤਾਂ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਮਨ ਇੱਛੇ ਸੁੱਖ ਮਾਣਦਾ ਕਿਛ ਨਾਹੇ ਵਸੂਰੇ, ਸੋ ਪ੍ਰਭ ਚੇਤਨ ਆਵੇ ਵਿਸ਼ਟਾ ਕੇ ਕੀਰੇ। ਅਗਰ ਜੇ ਰੱਬ ਚੇਤੇ ਨਹੀਂ ਆਇਆ ਤਾਂ ਮਹਾਰਾਜ ਗਰੀਬ ਨਿਵਾਜ ਜੀ ਕਹਿੰਦੇ ਫਿਰ ਉਹ ਗੰਦਗੀ ਦੇ ਕੀੜੇ ਬਣ ਗਏ ਨੇ, ਬਿਸਟਾ ਕੇ ਕੀਰੇ ਬਿਨ ਹਰ ਨਾਮ ਨਾ ਸਾਤ ਹੋਏ ਕਿਤ ਬਿਧ ਮਨ ਧੀਰੇ, ਭਈ ਕਿਸੇ ਵਿਧੀ ਨਾਲ ਕਿਸੇ ਢੰਗ ਨਾਲ ਕਿਸੇ ਤਰੀਕੇ ਜੁਗਤੀ ਦੇ ਨਾਲ ਮਨ ਦੀ ਸ਼ਾਂਤੀ ਨਹੀਂ ਆਉਂਦੀ, ਮਨ ਦੀ ਸ਼ਾਂਤੀ ਕੇਵਲ ਗੁਰੂ ਦਾ ਸ਼ਬਦ ਹੈ, ਗੁਰੂ ਦੀ ਸੰਗਤ ਹੈ, ਬਿਨ ਹਰ ਨਾਮ ਨਾ ਸ਼ਾਂਤ ਹੋਏ, ਨਾਮ ਤੋਂ ਬਿਨਾਂ ਸ਼ਾਂਤੀ ਕਿੱਥੇ ਹੈ, ਪਦਾਰਥਾਂ ਵਿੱਚ ਭੜਕਣਾ ਹੈ,
ਇਸ ਕਰਕੇ ਗਰੀਬ ਬਨਵਾਸ ਜੀ ਕਿਰਪਾ ਕਰਦੇ ਕਿਤ ਬਿਧ ਮਨ ਧੀਰੇ। ਉਹ ਕਿਹੜੀ ਵਿਧੀ ਆ, ਉਹ ਕਿਹੜਾ ਤਰੀਕਾ ਹੈ? ਕੇਵਲ ਇੱਕੋ ਹੀ ਵਿਧੀ ਹੈ ਜੋ ਰਸਨਾ ਦੁਆਰੇ ਜਪਦੇ ਹੋ, ਸਤਨਾਮ ਸ਼੍ਰੀ ਵਾਹਿਗੁਰੂ। ਰੱਬ ਨੂੰ ਚੇਤੇ ਰੱਖਿਆ ਕਰੀਏ। ਰਚੰਤ ਜੀ ਰਚਨਾ ਮਾਤ ਗਰਭ ਸਥਾਪਨੰ ਸਾਸ ਸਾਸ ਸਿਮਰੰਤ ਨਾਨਕ ਮਹਾ ਆਗਣਨਾ ਬਿਨਾਸ ਨੰਗ। ਚੇਤੇ ਰੱਖ, ਤੇਰੀ ਰਚਨਾ ਰਚੀ ਹੈ ਪਰਮਾਤਮਾ ਨੇ, ਮਾਤਾ ਜੀ ਦੇ ਉਧਰ ਵਿੱਚ ਰਚੀ ਹੋਈ ਹੈ, ਮਾਤ ਗਰਭ ਵਿੱਚ ਤੇਰੇ ਸਰੀਰ ਦੀ ਮੰਤਰ ਬਣ ਗਈ ਹੈ। ਉਸ ਵੇਲੇ ਤੂੰ ਕੀ ਕਰਦਾ ਸੀ? ਸਾਸ ਸਾਸ ਸਿਮਰੰਤ, ਹਰ ਸਵਾਸ ਨਾਲ ਗੁਰੂ ਯਾਦ ਸੀ, ਹਰ ਸਵਾਸ ਨਾਲ ਗੁਰੂ ਯਾਦ ਸੀ। ਗਰੀਬ ਨਿਵਾਸ ਜੀ ਕਿਰਪਾ ਕਰਦੇ ਨੇ, ਪਰ ਜਿਸ ਵੇਲੇ ਜਨਮ ਲੈ ਲਿਆ, ਗੁਰੂ ਦਾ ਜਾਪ ਭੁੱਲ ਗਿਆ, ਤੇ ਉਸ ਨਾਮ ਕਰਕੇ ਮਹਾਂ ਅਗਣ ਨਾ ਬਿਨਾਸ਼ਨ। ਜਿਹੜੀ ਮਾਤਾ ਜੀ ਜੱਠ ਰਗਣੀ, ਜਿੱਥੇ ਕੋਲੇ ਵੀ ਜਿੱਥੇ ਰੋੜੇ ਵੀ ਰਾਖ ਬਣ ਜਾਂਦੇ ਨੇ, ਉਸ ਅੱਗ ਦੇ ਵਿੱਚੋਂ ਮੇਰੇ ਵਾਹਿਗੁਰੂ ਨੇ ਤੈਨੂੰ ਸੜ ਨਹੀਂ ਦਿੱਤਾ, ਤੈਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ। ਪਾਣੀ ਵੀ ਹੈ, ਅੱਗ ਵੀ ਹੈ, ਤੇ ਤੈਨੂੰ ਡੋਬਿਆ ਵੀ ਨਹੀਂ ਹੈ, ਤੇ ਤੈਨੂੰ ਸਾੜਿਆ ਵੀ ਨਹੀਂ ਹੈ, ਤੈਨੂੰ ਜਨਮ ਦਿੱਤਾ ਹੈ। ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਬਸੰਤ ਸਵਰਗ ਲੋਕ ਹੈ, ਲੋਕ ਕਹਿੰਦੇ ਸੋਹਣੇ ਦੇਸ਼ਾਂ ਦੇ ਵਿੱਚ ਵਸਣ ਵਾਲੇ ਸੋਹਣੇ ਸੁੱਖ ਰੱਬ ਨੇ ਦਿੱਤੇ ਹੋਏ ਨੇ। ਜਿੱਤ ਤੇ ਪ੍ਰਿਥਵੀ ਨਵ ਖੰਡਨ ਹੈ, ਜੀਤ ਫਰੈ ਸਭ ਦੇਸ ਦਸੰਤਰ, ਸਭ ਦੇਸ਼ਾਂ ਨੂੰ ਵੀ ਜਿੱਤ ਲਿਆ ਹੋਵੇ। ਪਰ ਸਾਹਿਬ ਜੀ ਕਹਿੰਦੇ ਨੌ ਖੰਡਾਂ ਦਾ ਰਾਜ ਵੀ ਮਿਲ ਗਿਆ ਹੋਵੇ। ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ, ਸਮਝ ਲਓ ਉਹ ਪ੍ਰਾਣੀ ਸੰਗਲੇ ਬੀਆਬਾਨ। ਜੰਗਲ ਵਿੱਚ ਪੈ ਕੇ ਤੇ ਕੁਰਾਏ ਪੈ ਚੁੱਕਾ, ਉਹਨੂੰ ਰਸਤਾ ਨਹੀਂ ਜੇ ਲੱਭਣਾ ਵੀ ਇਸ ਜੰਗਲ ਵਿੱਚੋਂ

ਸਵਾਰੀ ਸੰਗਤ ਜੀ, ਗੁਰਦੇਵ ਕਿਰਪਾਲੂ ਦਾ ਤਾਰ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ, ਕੌਤਕ ਕੋੜ, ਕਰੋੜਾਂ ਹੀ ਕੌਤਕ, ਕਰੋੜਾਂ ਹੀ ਖੇਡਾਂ, ਕਰੋੜਾਂ ਹੀ ਮਨ ਭਾਉਂਦੇ ਆ ਕੌਤਕ ਜਿਹੜੇ ਨੇ ਉਹ ਕਰ ਰਿਹਾ, ਤਮਾਸ਼ੇ ਚਿੱਤਰਕਾਰੀਆਂ ਨੂੰ ਵੇਖ ਰਿਹਾ ਹੈ, ਰੰਗਾਂ ਬਰੰਗਾਂ ਨੂੰ ਵੇਖ ਰਿਹਾ ਹੈ, ਸੈਰ ਸਪੱਟਿਆਂ ਵਿੱਚ ਦੁਨੀਆਂ ਵੇਖ ਰਿਹਾ ਹੈ, ਚੇਤਨ ਆਵਸ ਨਾਉ। ਪਰ ਰੱਬ ਚੇਤੇ ਨਹੀਂ ਹੈ, ਪਰਮਾਤਮਾ ਦਾ ਨਾਮ ਚੇਤੇ ਨਹੀਂ ਹੈ। ਸਾਹਿਬ ਜੀ ਕਹਿੰਦੇ ਉਹ ਪੁਰਸ਼ ਹੈ ਕਿਹੋ ਜਿਹਾ? ਨਾਨਕ ਗੁਰੂ ਅਰਜਨ ਦੇਵ ਗਰੀਬ ਜੀ ਕਹਿ ਰਹੇ ਨੇ, ਗਰੀਬ ਨਿਵਾਜ, ਕੋੜੀ ਨਰਕ ਬਰਾਬਰੇ, ਕਰੋੜਾਂ ਹੀ ਨਰਕਾਂ ਦੇ ਬਰਾਬਰ, ਭਾਵੇਂ ਉਹ ਸੁੱਖ ਲੈ ਰਿਹਾ ਉਹ ਨਰਕ ਹੀ ਸਮਝ ਲਓ, ਉਹ ਸੁੱਖ ਨਹੀਂ ਹੈ। ਕਿਉਂ? ਨਾਮ ਭੁੱਲ ਗਿਆ ਹੈ ਨਾ। ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਅੰਮ੍ਰਿਤ।

ਜਿਨ੍ਹਾਂ ਨੂੰ ਨਾ ਬਾਣੀ ਵਿਸਰ ਜਾਂਦੀ ਹੈ ਪੱਕੇ ਰੋਗੀ ਬਣ ਜਾਂਦੇ ਨੇ। ਨਾਨਕ ਕੋੜੀ ਨਰਕ ਬਰਾਬਰ ਏ ਉੱਜੜ ਉਜਾੜ ਵਿੱਚ ਵੱਸਦਾ ਹੈ। ਕੌਤਕ ਹਾਵ ਭਾਵ ਤਮਾਸ਼ਾ ਚ ਰੱਬ ਕਿੱਥੇ ਚੇਤੇ ਆਉਂਦਾ ਜੇ। ਭਾਵ ਧਰਲੀਆ ਜੋਬਨ ਬਲੀਆ ਨਾਮ ਬਿਨਾ ਮਾਟੀ ਸੰਗ ਰਲੀਆ ਕਾਨ ਕੁੰਡਲੀਆ।

ਸਿਰ ਕਨਕ ਛਤਰੀਆ, ਹਰ ਭਗਤ ਬਿਨਾ ਲੇ ਧਰਨ ਗਡਲੀਆ, ਰੂਪ ਸੁੰਦਰੀਆ ਅਨਕ ਇਸਤਰੀਆ, ਹਰ ਰਸ ਬਿਨ ਸਭ ਸਵਾਦ ਫਿਕਰੀਆ, ਮਾਇਆ ਛਲੀਆ ਬੇਕਾਰ ਬੇਖਲੀਆ, ਸਰਨ ਨਾਨਕ ਪ੍ਰਭ ਪੁਰਖ ਦਇਆਲੀਆ। ਇੰਨਾ ਕੁਝ ਹੋਣ ਦੇ ਨਾਲ ਵੀ ਅੰਦਰ ਸੁੱਖ ਨਹੀਂ ਹੈ। ਸੁੱਖ ਕਦੋਂ ਹੈ? ਜਦੋਂ ਦਇਆਲੂ ਕਿਰਪਾਲੂ ਜੀ ਦੇ ਚਰਨਾਂ ਦੀ ਸ਼ਰਨ ਪ੍ਰਾਪਤ ਹੋ ਗਈ, ਇੱਥੇ ਆ ਕੇ ਇਕਾਗਰਤਾ ਬਣ ਜਾਂਦੀ ਹੈ। ਤਾਂ ਗਰੀਬ ਬਨਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਨ੍ਹਾਂ ਨੂੰ ਨਾਮ ਵਿਸਰ ਜਾਂਦਾ, ਤਮਾਸ਼ਿਆਂ ਵਿੱਚ ਲੱਗ ਜਾਂਦੇ ਨੇ, ਉਹ ਕੋਹੜੀ ਨਰਕਾਂ ਦੇ ਬਰਾਬਰ।

ਗਰੀਬ ਨਿਵਾਸ ਜੀ ਕਿਰਪਾ ਕਰਦੇ ਨੇ ਕਿ ਸੰਸਾਰ ਇੱਕ ਜੰਗਲ ਦੀ ਨਿਆਈ ਹੈ, ਨਗਰ ਕਰ ਮੰਨਿਆ ਪਰ ਇਹਨੂੰ ਸੱਚਾ ਕਰਕੇ ਮੰਨ ਲਿਆ ਹੈ ਵੀ ਇਹ ਸੰਸਾਰ ਜਿਹੜਾ ਸੱਚਾ ਹੈ ਤੇ ਜਿਵੇਂ ਸੁਪਨਾ ਸੱਚਾ ਲੱਗਦਾ ਹੈ ਤਿਵੇਂ ਸੰਸਾਰ ਸੱਚਾ ਲੱਗਦਾ ਹੈ, ਜਿਵੇਂ ਸੁਪਨੇ ਵਿੱਚ ਚਿੱਤ ਲੱਗ ਜਾਂਦਾ ਜੇ ਤਿਵੇਂ ਸੰਸਾਰ ਵਿੱਚ ਬੰਦੇ ਦਾ ਚਿੱਤ ਲੱਗ ਜਾਂਦਾ। ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਬਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ। ਤੇ ਸੁਪਨਾ ਆਉਂਦਾ ਕਦਰੇ ਰਾਜ ਤੋਂ ਭਾਤ ਬਾਅਦ ਮੰਗਤਾ ਬਣ ਜਾਂਦਾ ਹੈ, ਫਿਰ ਪਖਲਾ ਕੇ ਉੱਠਦਾ ਹੈ, ਕਹਿੰਦਾ ਸੱਚ ਹੈ ਕਿ ਝੂਠ ਹੈ, ਪਤਾ ਨਹੀਂ ਲੱਗਦਾ, ਭਰਮ ਪੈ ਜਾਂਦਾ ਹੈ। ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਬਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ। ਪਰ ਇਸੇ ਵਿੱਚ ਹੀ ਆਰ ਜਾ ਗਈ ਵਿਹਾਏ, ਉਮਰਾਂ ਲੰਘਦਿਆਂ ਲੰਘਦਿਆਂ ਲੰਘਦਿਆਂ ਲੰਘਦਿਆਂ ਲੰਘ ਜਾਂਦੀ ਜੇ, ਆਰ ਜਾ ਗਈ ਵਿਹਾਏ, ਧੰਦਾ ਧਾਇਆ ਪੂਰਨ ਭਏ ਨਕਾਮ ਮੋਹਿਆ ਮਾਇਆ। ਕਿਆ ਵਿਚਾਰਾ ਜੰਤ ਜਾ ਆਪ ਭੁਲਾਇਆ, ਰੱਬਾ ਕੀ ਜ਼ੋਰ ਹੈ ਤੁਸਾਂ ਨੇ ਭੁਲਾ ਦਿੱਤਾ ਹੈ। ਗਰੀਬ ਨਿਵਾਸ ਜੀ ਕਿਰਪਾ ਕਰਦੇ ਨੇ, ਝੂਠ ਸਮੱਗਰੀ ਪੇਖ, ਜੋ ਧਨ ਦੌਲਤ ਪਦਾਰਥ ਹੈ ਸੱਚੇ ਥੋੜ੍ਹੀ ਨੇ, ਝੂਠੇ ਨੇ, ਨਾਲ ਥੋੜ੍ਹੀ ਜਾਣ ਵਾਲੇ ਨੇ, ਕੇਵਲ ਇੱਥੇ ਰਹਿ ਜਾਣ ਵਾਲੇ ਨੇ, ਨਾਲ ਤੇ ਕੇਵਲ ਜਾਣ ਵਾਲਾ ਜੇ ਸਤਨਾਮ ਸ਼੍ਰੀ ਵਾਹਿਗੁਰੂ। ਤਾਂ ਗਰੀਬ ਨਿਵਾਸ ਨੇ ਬਚਦੇ ਕਿ ਕਹੇ ਨੇ ਖੂਬ ਖੂਬ ਖੂਬ ਖੂਬ ਖੂਬ ਤੇਰੋ ਨਾਮ, ਪੰਜ ਵਾਰ ਹੈ, ਨਾਮ ਸੱਚਾ ਹੈ, ਨਾਮ ਸੱਚਾ ਹੈ, ਨਾਮ ਜੁਗੋ ਜੁਗ ਅਟਲ ਹੈ, ਨਾਮ ਪਹਿਲਾਂ ਵੀ ਸੱਚਾ ਸੀ, ਨਾਮ ਹੁਣ ਵੀ ਸੱਚਾ ਹੈ, ਨਾਮ ਅੱਗੇ ਵੀ ਅਟਲ ਹੋਵੇਗਾ। ਤਾਂ ਅਗਲੇ ਬੋਲ ਕਹਿੰਦੇ ਝੂਠ ਝੂਠ ਝੂਠ ਝੂਠ ਦੁਨੀ ਗੁਮਾਨ, ਚਾਰ ਵਾਰ ਝੂਠ ਆਇਆ, ਝੂਠ ਤਾਂ ਪਹਿਲਾਂ ਵੀ ਨਹੀਂ ਹੈ, ਝੂਠ ਬੰਦਾ ਅਨੇਕਾਂ ਹੀ ਬੋਲ ਜਾਵੇ, ਅਨੇਕਾਂ ਹੀ ਝੂਠ ਬੋਲਦਾ ਜਾਵੇ, ਇੱਕ ਝੂਠ ਨੂੰ ਛੁਪਾਉਣ ਵਾਸਤੇ ਸੌ ਝੂਠ ਹੋਰ ਬੋਲਦੇ, ਇੱਕ ਝੂਠ ਨੂੰ ਲੁਕਾਉਣ ਵਾਸਤੇ, ਹਾਂਜੀ ਇੱਕ ਨੂੰ ਲੁਕਾਉਣ ਵਾਸਤੇ ਸੌ ਹੋਰ ਬੋਲ ਜਾਵੇ, ਝੂਠ ਫਿਰ ਪ੍ਰਗਟ ਹੋ ਜਾਂਦਾ ਹੈ। ਝੂਠ ਕਦੇ ਛੁਪਿਆ ਛੁਪਦਾ ਨਹੀਂ ਹੈ, ਦੁਨੀ ਗੁਮਾਨ। ਤੇ ਜਿਨ੍ਹਾਂ ਨੂੰ ਰੱਬ ਦੀ ਤਾਂਗ ਲੱਗੀ ਉਹ ਬੰਦੇ ਸੁੰਦਰ ਹੋ ਜਾਂਦੇ ਨੇ, ਨਗਜ ਤੇਰੇ ਬੰਦੇ ਦੀਦਾਰ ਅਪਾਰ, ਨਾਮ ਬਿਨਾ ਸਭ ਦੁਨੀਆ ਛਾਰ, ਛੱਛਾ ਛਾਰ, ਖੇ ਦੀ ਨਿਆਈ ਹੈ, ਸਵਾਹ ਦੀ ਨਿਆਈ ਹੈ, ਝੂਠ ਸਮੱਗਰੀ ਪੇਖ। ਗਰੀਬ ਨਿਵਾਸ ਜੀ ਕਹਿੰਦੇ ਜਨੇ ਸਮੱਗਰੀ ਹੈ ਨਾ ਇਹ ਝੂਠੀ ਹੈ, ਇਹ ਨਾਲ ਜਾਣ ਵਾਲੀ ਨਹੀਂ ਹੈ, ਸਮੱਗਰੀ ਦੀ ਗੱਲ ਗੁਰਮੁਖੋ ਛੱਡ ਦਿਓ, ਆ ਜਿਹੜਾ ਰੱਬ ਨੇ ਪੰਜ ਭੂਤਕ ਸਰੀਰ ਦਿੱਤਾ ਹੈ ਨਾ ਇਹ ਵੀ ਸੱਚਾ ਨਹੀਂ ਹੈ, ਇਹ ਵੀ ਝੂਠਾ ਹੀ ਜੇ, ਇਹ ਸੱਚਾ ਥੋੜ੍ਹੀ ਹੈ। ਜਿੰਨਾ ਚਿਰ ਸਵਾਸ ਲੱਗਦੇ ਨੇ ਉਹਨਾਂ ਚਿਰ ਬੰਦਾ ਕਹਿੰਦਾ ਜੀ ਮੇਰੀਆਂ ਅੱਖਾਂ ਨੇ ਆ, ਮੇਰਾ ਆ ਕਮਰਾ ਮੇਰਾ, ਸਾਰਾ ਕੁਝ ਹੀ ਹੈ, ਸਵਾਸ ਯਾਰੋ ਨਿਕਲਣ ਦੀ ਢੇਰ ਹੈ, ਤੇ ਬਲ ਹੋ ਜਾਂਦੀ ਹੈ, ਕਾਢੋ ਕਾਢੋ, ਕੋਈ ਕਦੋਂ ਕੁ ਲੈ ਕੇ ਜਾਣਾ, ਕਿੰਨੇ ਵਜੇ ਫਿਊਨਲ ਜੇ, ਕਿੱਥੇ ਜਾਣਾ, ਕਿਹੜੇ ਗੁਰਦੁਆਰੇ ਜਾਣਾ ਜੇ, ਬਸ ਆਹੀ ਗੱਲਾਂ ਹੋ ਜਾਂਦੀਆਂ ਨੇ। ਇਹ ਸਰੀਰ ਵੀ ਸੱਚਾ ਨਹੀਂ ਹੈ, ਕਿਉਂ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ, ਜਿਹੜਾ ਪੈਦਾ ਹੋਇਆ ਸੀ ਮਾਤਾ ਦੇ ਗਰਭ ਚ ਆਉਂਦਾ ਨਜ਼ਰ ਆਇਆ, ਜਾਂਦਾ ਨਜ਼ਰ ਨਹੀਂ ਆਈ, ਤੇ ਖਾਕ ਬਣ ਗਿਆ ਜੇ, ਹਾੜ ਜਰੇ ਜਿਉ ਲਾ ਕਰੀ ਕੇਸ ਜਰੇ ਜਿਉ ਘਾਸ, ਇਹੋ ਜਗ ਜਰਤਾ ਦੇਖ ਕਹਿ ਭਇਓ ਕਬੀਰ, ਉਹਦਾ ਸੜ ਜਾਂਦਾ ਕੀ ਹੋ ਜਾਂਦੀ ਹੈ। ਸਾਹਿਬ ਜੀ ਕਹਿੰਦੇ ਸੱਚ ਨਹੀਂ ਹੈ, ਪਰ ਬੰਦੇ ਨੇ ਸੱਚ ਮੰਨ ਲਿਆ, ਭਰਮ ਪੈ ਗਿਆ ਹੈ। ਇਹਦੇ ਸੱਚ ਜਾਣ ਕੇ ਕੀ ਕਰਦਾ ਹੈ, ਕਾਮ ਕ੍ਰੋਧ ਅਹੰਕਾਰ ਫਿਰ ਹੈ ਦੇਵਾਨਿਆ, ਕਮਲਾ ਹੋ ਗਿਆ ਜੇ, ਕਾਮ ਦੇ ਵਿੱਚ ਸੱਚਾ ਜੋ ਮੰਨ ਲਿਆ ਵੀ ਸੱਚਾ ਹੈ, ਤੇ ਕਾਮ ਵਾਸ਼ਨਾ ਕਰਕੇ ਕ੍ਰੋਧ ਪੈਦਾ ਹੋ ਗਿਆ, ਤੇ ਕ੍ਰੋਧ ਕਰਕੇ ਜਦੋਂ ਰੱਬ ਕਹਿੰਦੇ ਹੋਰ ਸਮੱਗਰੀ ਆ ਜਾਂਦੀ ਹੈ ਕਿਧਰੇ, ਹੰਕਾਰ, ਤਿੰਨੇ ਗੱਲਾਂ ਵਿੱਚ ਗਲਤਾਨ ਹੋ ਗਿਆ, ਕਾਮ ਵਾਸ਼ਨਾ ਨੇ ਘਰ ਕਰ ਲਿਆ, ਕ੍ਰੋਧ ਨੇ ਘਰ ਕਰ ਲਿਆ, ਹੰਕਾਰੀ ਬਣ ਗਿਆ, ਤੇ ਜਿਹਦੇ ਕੋਲ ਤਿੰਨੇ ਹੀ ਇੰਨੇ ਵੱਡੀਆਂ ਚੀਜ਼ਾਂ ਆ ਗਈਆਂ ਨੇ ਉਹਦੇ ਪਾਗਲ ਤੇ ਆਪੇ ਹੀ ਹੋ ਜਾਣਾ, ਉਹ ਤੇ ਕਮਲਾ ਹੋ ਗਿਆ, ਇੱਕ ਹੀ ਨਹੀਂ ਟੱਕਣ ਦਿੰਦਾ, ਕ੍ਰੋਧ ਹੀ ਇਕੱਲਾ ਆਇਆ ਹੋਵੇ ਤੇ ਦਸਾਂ ਬੰਦਿਆਂ ਨੇ ਪਕੜਿਆ ਹੋਵੇ ਤੇ ਕਹਿੰਦਾ ਛੱਡ ਦਿਓ ਮਾਰ ਦਿਆਂਗਾ, ਮਹਾਰਾਜ ਕਹਿੰਦੇ ਕ੍ਰੋਧ ਏਡਾ ਬਲੀ ਹੈ, ਗੁਰੂ ਅਰਜਨ ਦੇਵ ਮਹਾਰਾਜ ਦੇ ਅੰਮ੍ਰਿਤ ਬਚਨ

ਕੂੰਡ ਮੈਂ ਲਾਗੇ ਖਿਨ ਮੈਂ ਕਰ ਨਬੇਰਾ, ਫਿਰ ਉਹ ਤੇਰਾ ਹਿਸਾਬ ਕਰਨਗੇ, ਉਹ ਤੇਰਾ ਨਿਆਂ ਕਰਨਗੇ। ਆ ਸੰਸਾਰ ਵਿੱਚ ਤੇਰੇ ਕੋਲ ਰਾਜ ਪਾ ਗਿਆ, ਤੂੰ ਨਿਆਂ ਕਰਨੇ ਝੂਠਿਆਂ ਨੂੰ, ਸੱਚਿਆਂ ਕਰਨਾ ਜਾਣਦਾ ਹੈ, ਪਰ ਮੇਰੇ ਵਾਹਿਗੁਰੂ ਦੀ ਕਚਹਿਰੀ ਵਿੱਚ ਸੱਚ ਦਾ ਨਿਆਂ ਹੋਣਾ ਹੈ। ਸਿਰ ਲੱਗਾ ਜਮ ਡੰਡ ਤਾਂ ਪੁਛਤਾਨਿਆ, ਤਾਂ ਫਿਰ ਪਛਤਾਤਾਪ ਹੋਵੇਗਾ। ਬਿਨ ਪੂਰੇ ਗੁਰਦੇਵਾ ਖਰਾ ਸੈਤਾਨਿਆ, ਪਾਮਰ ਝੱਲਾ ਹੋਇਆ ਪੂਰਿਆਂ ਗੁਰਾਂ ਤੋਂ ਬਿਨਾਂ, ਮਹਾਰਾਜ ਕਹਿੰਦੇ ਕਮਲਾ ਫਿਰਦਾ ਹੈ, ਬਿਨ ਨਾਵੈ ਜਗ ਕਮਲਾ ਫਿਰੈ, ਬਿਨ ਨਾਵੈ ਜਗ ਕਮਲਾ ਫਿਰੈ। ਧੰਦਾ ਕਰਤਿਆ ਨੇਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ, ਨਾਨਕ ਨਾਮ ਤਨਾ ਕੋ ਮਿਲਿਆ ਜਿਨ ਕਉ ਧੁਰ ਲਿਖ ਪਾਇਆ। ਨਾਮ ਉਹਨਾਂ ਨੂੰ ਮਿਲਦਾ ਜੇ ਜਿਹੜੇ ਵੱਡਿਆਂ ਭਾਗਾਂ ਵਾਲੇ ਕਰਮ ਲਿਖੇ ਨੇ। ਜਿੰਨੇ ਪਿਆਰੇ ਗੁਰਸਿੱਖ, ਮੇਰੀਆਂ ਭੈਣਾਂ ਮਾਵਾਂ, ਵੀਰ ਬਜ਼ੁਰਗ ਸੰਗਤੀ ਰੂਪ ਵਿੱਚ ਗੁਰਦੁਆਰਾ ਸਾਹਿਬ ਚੌਂਕੜਾ ਮਾਰੀ ਬੈਠੇ ਨੇ ਜਾਂ ਦੂਰ ਦਰਿੰਡੇ ਘਰਾਂ ਵਿੱਚ ਵੀ ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕਰਦੇ ਨੇ, ਵੱਡਿਆਂ ਭਾਗਾਂ ਦੀ ਨਿਸ਼ਾਨੀ ਇਹ ਗੁਰੂ ਦੀ ਰਹਿਮਤ ਹੈ। ਗੁਰੂ ਦੀ ਰਹਿਮਤ ਤੋਂ ਬਿਨਾਂ ਬਾਣੀ ਸਰਵਣ ਕਰਨ ਦਾ ਸੁਭਾਗ ਸਮਾਂ ਕਦੇ ਵੀ ਨਹੀਂ ਜੇ ਮਿਲਦਾ। ਗੁਰਦੁਆਰੇ ਆ ਜਾਂਦੇ ਹੋ ਨਾ, ਰੱਬ ਦਾ ਸ਼ੁਕਰ ਕਰਿਆ ਕਰੀਏ, ਸੱਚੇ ਪਾਤਸ਼ਾਹ ਇਹ ਤੇ ਤੁਹਾਡੀ ਵਡਿਆਈ ਹੈ, ਮੈਂ ਕਿੱਥੇ ਆ ਸਕਦਾ ਸੀ, ਇਹ ਤੇ ਤੁਹਾਡੀਆਂ ਰਹਿਮਤਾਂ ਨੇ, ਇਹ ਤੁਹਾਡੀਆਂ ਬਖਸ਼ਿਸ਼ਾਂ ਨੇ। ਹਰ ਵੇਲੇ ਗੁਰੂ ਦਾ ਸ਼ੁਕਰ, ਸ਼ੁਕਰ ਸ਼ੁਕਰਾਨਾ ਨੇ, ਸ਼ੁਕਰੇ ਨਹੀਂ ਬਣਨਾ ਜਿਨ੍ਹਾਂ ਦੇ ਅੰਦਰ ਸ਼ੁਕਰ ਹੈ। ਮਹਾਰਾਜ ਗਰੀਬ ਨਿਵਾਜ ਜੀ, ਜੋ ਤੁਧ ਭਾਵ ਹੈ ਸਾਈ ਭੱਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸਤਿਗੁਰੂ ਜੀ ਦੀਆਂ ਰਹਿਮਤਾਂ ਹੋਈਆਂ ਨੇ, ਅੰਮ੍ਰਿਤ ਵੇਲੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਨੇ ਦੀਦ ਨੇ ਦੀਦਾਰ ਬਖਸ਼ਿਸ਼ ਕੀਤੇ ਨੇ, ਬੇਅੰਤ ਸੰਗਤਾਂ ਨੇ ਹਾਜ਼ਰੀ ਭਰੀ ਹੈ। ਅੰਮ੍ਰਿਤ ਵੇਲੇ ਮੁੱਖ ਵਾਕ ਦਰਗਾਹੀ ਫੁਰਮਾਨ ਗੁਰੂ ਅਰਜਨ ਦੇਵ ਗੁਰਪਾਲੂ ਦਾ ਤਾਰ ਜੀ ਦੀ ਮੁਬਾਰਕ ਰਸਨਾ ਤੋਂ ਦਾਤ ਪ੍ਰਾਪਤ ਹੋਈ ਬਾਣੀ ਦੀ, ਸਾਂਝ ਪਾਉਣ ਦਾ ਯਤਨ ਕੀਤਾ ਕੇਵਲ ਇੱਕ ਮਿੰਟ ਦਾ ਸਮਾਂ ਜੇ। ਨਾਲ ਦੀ ਨਾਲ ਆਪਾਂ ਆਨੰਦ ਸਾਹਿਬ ਸ਼ੁਰੂ ਕਰ ਦੇਣਾ, ਰਲ ਮਿਲ ਕੇ ਵਾਹਿਗੁਰੂ ਸ਼ਬਦ ਕਹਿ ਕੇ ਤੇ ਗੁਰੂ ਫਤਿਹ ਬੁਲਾਵਾਂਗੇ। ਸੰਗਣਾ ਨਹੀਂ ਜੇ, ਵਾਹਿਗੁਰੂ ਕਹਿਣ ਲੱਗਿਆ ਸੰਗਣਾ ਨਹੀਂ ਹੈ, ਗੱਲਾਂ ਕਰਨ ਲੱਗਿਆ ਭੈੜੇ ਪਾਸੇ ਜਾਣ ਲੱਗਿਆ ਸੰਗ ਜਾਣਾ, ਰੁਕ ਜਾਣਾ, ਹੋ ਸਕਦਾ ਕਿਰਪਾ ਹੋ ਜਾਵੇ ਰੁਕਦਿਆਂ ਰੁਕਦਿਆਂ ਰੁਕ ਜਾਈਏ, ਬੰਦੇ ਬੋਲ ਬੋਲਦਿਆਂ ਬੋਲਦਿਆਂ ਰੁਕ ਜਾਣਾ, ਸ਼ਾਇਦ ਰਹਿਮਤ ਵਰਤ ਜਾਵੇ, ਪਰ ਜਦੋਂ ਸ਼ਬਦ ਹੀ ਆਵਾਜ਼ ਆਵੇ ਉਦੋਂ ਆਲਸ ਨਹੀਂ ਕਰਨਾ। ਆਖਿਓ ਪਿਆਰ ਵਿੱਚ

ਗੁਰੂ ਰਹਿਮਤ ਕਰੇ ਜੀ, ਸਭ ਦੀਆਂ ਹਾਜ਼ਰੀਆਂ ਪ੍ਰਵਾਨ, ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪ ਹੈ ਮੇਲੇ, ਬੇਅੰਤ ਭੁੱਲਾਂ ਦੀਆਂ ਮਾਫੀਆਂ, ਆਓ ਰਲ ਮਿਲ ਕੇ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਨੂੰ ਜਪੀਏ, ਫਤਿਹ ਬੁਲਾਈਏ ਪਹਿਲਾਂ, ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈ ਜਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਜੀ ਦਰਬਾਰ ਵਿੱਚ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਪੌੜੀ ਆਨੰਦ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਹ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਰਮਜੀਤ ਸਤਖਰ ਦੀ ਸਰਜਰੀ ਹੋਣ 'ਤੇ ਤੰਦਰੁਸਤੀ ਬਖਸ਼ਣ ਵਾਸਤੇ ਪਰਿਵਾਰ ਨੂੰ ਅਰਦਾਸ ਬੇਨਤੀ ਹੈ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੇਗ ਅਤੇ ਲੰਗਰ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਨੂੰ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ ਸੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ
ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਛੱਡਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਅਸੂਰ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੀ ਵਾਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਗੁਰੂ ਮਹਾਰਾਜ ਜੀ ਕਿਰਪਾ ਕਰਨ ਆਪ ਆਈ ਸਮੂਹ ਸੰਗਤ ਦੀ ਹਾਜ਼ਰ ਪ੍ਰਵਾਨ ਕਰਨ ਦਰੋਂ ਕਰੋ ਗੁਰਸਿੱਖੀ ਜੀਵਨ ਆਮਦਾਨ ਬਖਸ਼ਣਾ ਹੋਣ ਪਰਿਵਾਰਾਂ ਵੱਲੋਂ ਰੱਖੇ ਗਏ ਸ਼ੇਸ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਹੋ ਰਹੀਆਂ ਹਨ ਉਪਰੰਤ ਐਤਵਾਰ ਦੀਵਾਨ ਸੱਜਣਗੇ ਆਪ ਜੀ ਨੇ ਹਾਜ਼ਰੀ ਭਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅੱਲਾ ਪੈ ਅੱਠ ਨੰਦਨ ਪ੍ਰਥਮ ਰਾਗ ਭੈਰ ਵੈ ਕਰਹੀ ਪੰਚ ਰਾਗ ਨੇ ਸੰਗ ਉਚਰਹੀ ਪ੍ਰਥਮ ਪੈਰ ਵੀ ਬਿਲਾਵਲੀ ਪੁੰਨਿਆ ਕੀ ਗਾਵੈ ਬੰਗਲੀ ਪੁੰਨਿਅ ਸਲੇਖੀ ਕੀ ਪਹੀ ਬਾਰੀ ਇਹ ਪੈਰੋ ਕੀ ਪੰਚੋ ਨਾਰੀ ਪੰਚ ਮਹਾਰਖ ਦਸਾਖ ਸੁਨਾਵੈ ਬੰਗਾਲ ਮਦ ਮਾਧਵ ਗਾਵੈ ਲਲਿਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੀ ਗਾਵੈ ਗਾਇਨ ਪਾਤਰ ਦੁਤੀਆ ਮਾਲ ਕੋ ਸਕਿਆਲਾ ਪਹਿ ਸੰਗ ਰਾਗਨੀ ਪੰਚੋ ਥਾਪਹਿ ਗੋਂਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਤਨਾਸਰੀਏ ਪੰਚੋ ਗਾਈ ਮਾਲ ਰਾਗ ਕੋ ਸਕ ਸੰਗ ਲਾਈ ਮਾਰੂ ਮਹਤਿਅੰਗ ਮੇਵਾਰਾ ਪ੍ਰਬਲ ਚੰਡ ਕੋ ਸਕਿਓ ਭਾਰਾ ਖੋ ਖਟਿਓ ਭੋਰ ਨਦ ਗਾਏ ਅਸ਼ਟਮਾਲ ਕੋ ਸਕ ਸੰਗ ਲਾਏ ਪੁੰਨ ਆਇਓ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੁਤ ਉੱਠੇ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਧੂਰ ਸੁਹਾਈ ਸਰਸ ਹੀਰੀ ਲੈ ਭਾਰ ਜਾ ਸੰਗ ਲਾਈ ਪੰਚੋ ਆਰ ਜਾ ਸੁਰਮਨ ਨੰਦ ਪਾਸ ਕਰ ਆਏ ਚੰਦਰ ਬਿੰਬ ਮੰਗਲ ਸੁਹਾਏ ਸਰਸ ਬਾਨ ਵਾਹੇ ਬਿਨੋਦਾ ਗਾਵੈ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ

ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸੈਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੈ ਤਾਂ ਹੋਮੇ ਕਹੈ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੂ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੈ ਹਾਦਰਾ ਹਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਹੀ ਰਾਹੋ ਨਾਨਕ ਵਿਗ ਸਹਿ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਉ ਅਪਾਰ ਆਖਹਿ ਮੰਗਹਿ ਦੇਹ ਦੇ ਦਾਤ ਕਰੇ ਦਾਤਾਰ ਫਿਰ ਕਹਿ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕਹਿ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸੇਠ ਪਾਈ ਵੇਖਾ ਵਿਣ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲਈ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਅਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣੈ ਦੀਪ ਲੋਪ ਤਾਲ ਸੁਣੈ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮ ਇੰਦ ਸੁਣੈ ਮੁਖ ਸਲਾਹਣ ਮੰਦ ਸੁਣੈ ਜੁਗ ਜੁਗ ਤਨ ਭੇਦ ਸੁਣੈ ਸਾਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੁਖ ਗਿਆਨ ਸੁਣੈ ਅੜਸੜ ਕਾ ਇਸਨਾਨ ਸੁਣੈ ਪੜ ਪੜ ਪਾਵੈ ਮਾਨ ਸੁਣੈ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾ ਗੁਣਾ ਕੇ ਗਾਹ ਸੁਣੈ ਸੇਖ ਪੀਰ ਪਾਤਸ਼ਾਹ ਸੁਣੈ ਅੰਧੇ ਪਾਵੇ ਰਾਹ ਸੁਣੈ ਹੱਥ ਵੇਸ ਗਾਹ
ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੇ ਮੋਹ ਝੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੇ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰੇ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੇ ਨਾਨਕ ਭਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰ ਗਹਿਮਾਨ, ਪੰਚੇ ਸੋਹੈ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਨੇ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੇ ਸਚਿਆਰ, ਤਬਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਹਿਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੇ ਕੋਈ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲਿਓ ਰੂਪ, ਕੀਤੀ ਦਾਤ ਜਾਣੇ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਹਿਤੇ ਹੋਏ ਲੱਖ ਦਰਿਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤਦ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਓ, ਅਸੰਖ ਪੂਜਾ ਸੰਖ ਤਪ ਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਸੰਖ ਦਾ ਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਹ ਲਿਵ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤਦ ਪਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗੱਲ ਵੱਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭੱਖ ਖਾਏ, ਅਸੰਖ ਨਿੰਦਕ ਸਰ ਕਰੈ ਭਾਰ, ਨਾਨਕ ਨੀਜ ਕਹੈ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤਦ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਹੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤੈ ਸਰਨਾਹੇ, ਜੈ ਫਰਮਾਏ ਤੈਵ ਤਿਵ ਪਾਹੇ, ਜੀਤਾ ਕੀਤਾ ਤੇ ਤਾਨਾਓ, ਵਿਣ ਨਾਵੈ ਨਾਹੀ ਕੋ ਥਾਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰ ਸਿਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ,
ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁਤੀ ਮਾਹੋ ਕਵਣ ਜਿਤ ਹੋਵਾ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੈ ਰਤ ਮਾਹੋ ਨਾ ਕੋਈ ਜਾ ਕਰਤਾ ਸਿਰ ਟੀਕੋ ਸਾਜੇ ਆਪੇ ਜਾਣੇ ਸੋਈ ਕਿਉ ਕਰ ਆਖਾਂ ਕਿਉ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸ ਆਗਾਸ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਹ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹੇ ਇਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰਹ ਅੰਤ ਨਾ ਸਹਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾ ਵਾਰ ਅੰਤ ਕਰਨ ਕੇ ਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਇਵੜ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣੇ ਸੋਏ ਜਿਵੜ ਆਪ ਜਾਣੇ ਆਪ ਆ

ਮੁੱਲ ਵਪਾਰੀ ਮੁੱਲ ਭੰਡਾਰ, ਮੁੱਲ ਆਵੇ ਮੁੱਲ ਲੈ ਜਾਹੇ, ਮੁੱਲ ਪਾਏ ਮੁੱਲਾ ਸਮਾਏ, ਮੁੱਲ ਧਰਮ ਮੁੱਲ ਦੀ ਬਾਣ, ਮੁੱਲ ਤੁਲ ਅਮੁੱਲ ਪਰਵਾਣ, ਮੁੱਲ ਬਖਸੀਸ ਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਪਰਮਾਣ, ਮੁੱਲ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰੇ ਵਖਿਆਣ, ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਏ, ਕੀਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੈ ਕਈ ਕੇ, ਜੇਵੜ ਪਾਵੈ ਤੇ ਵਡ ਹੋਏ, ਨਾਨਕ ਜਾਣੇ ਸਾਚਾ ਸੋਏ, ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਏ ਸਿਰ ਗਵਾਰ ਗਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਸੰਖਾ, ਕੇਤੇ ਵਾਵਣ ਹਾਰੇ, ਕੇਤੇ ਰਾਗ ਭਰੀ ਸੋ ਕਹੀਨ, ਕੇਤੇ ਗਾਵਣ ਹਾਰੇ, ਗਾਵੇ ਤੁਹਨੋ ਪੌਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ, ਗਾਵਣ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜ ਨਰਖੀ ਸਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮੱਚ ਪਿਆਲੇ, ਗਾਵਨ ਰਤਨ ਅਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਦ ਮਹਾਬਲ ਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਭੰਡਾ, ਕਰ ਰੱਖੇ ਤਾਰੇ, ਸਹੀ ਤੁਧਨੋ ਗਾਵੈ ਜੋ ਤਦ ਭਾਵਨ, ਰਤੇ ਤੇਰੇ ਭਗਤ ਰਸਾਲੇ, ਹੋਰ ਕੀਤੇ ਗਾਵਨ ਸੇ ਮੈਂ ਚੇਤਨ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਹਿਬ ਸਾਚਾ, ਸਾਚੀ ਨਾਈ ਹੈ ਪੀ ਹੋ ਸੀ, ਜਾਇ ਨਾ ਜਾਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ, ਮਾਇਆ ਜਿਨ ਪਾਈ, ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਹਿ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰ ਸੀ, ਹੁਕਮ ਨ ਕਰਨਾ ਜਾਈ, ਸੋ ਪਾਤਸ਼ਾਹ ਸਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੇ ਜਗ ਜੀਤ, ਆਦੇਸ਼ ਤਿਸ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾ ਕੇ, ਰਿਧ ਸਿਧ ਅਵਰਾ ਸਾਧ, ਸੰਯੋਗ ਵਿਯੋਗ ਦੁਇਕਾਰ ਚਲਾਵੇ, ਲਿਖੇ ਆਵੇ ਭਾਗ, ਆਦੇ ਤਿਸੇ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਣ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੈ ਤਿਵੇ ਚਲਾਵੈ, ਜੇ ਹੋਏ ਫਰਮਾਣ, ਉਹ ਵੇਖੇ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਿਡਾਣ, ਆਦੇ ਤਿਸੇ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਆਸਣ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੇ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇ ਤਿਸੇ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਬਹੁ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਏਤ ਰਾਹੇ ਪਤ ਪਵੜੀਆਂ ਚੜੀਏ ਹੋਏ ਇਕੀਸ, ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੇ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੇ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸਵੇ ਧਰਤੀ ਥਾਪ ਰੱਖੀ ਧਰਮਸਾਲ,

ਜੀ ਜੋਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਨ ਪੰਜ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਣ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ ਕੀਤੇ ਬਰਮੇ ਕਾੜਤ ਘੜੀਐ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੀਰ ਕੀਤੇ ਕੀਤੇ ਤੂੰ ਉਪਦੇਸ਼ ਕੀਤੇ ਐਂਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਾਤ ਨਰਿੰਦ ਕੀਤਿਆ ਸਰਤੀ ਸੇਵ ਕੀਤੇ ਨਾਨਕ ਅੰਤ ਨਯੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜ ਤੇ ਘੜੀਏ ਬਹੁਤ ਅਨੂਪ ਤਾਕਿਆਂ ਗੱਲਾਂ ਕਥੀਆ ਨਾ ਜਾਹ ਜੇ ਕੋ ਕਹੈ ਪਿੱਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਂਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨ ਕਥਨੇ ਜਾਹ ਨਾ ਉਹ ਮਰੇ ਨਾ ਠਾਗੇ ਜਾਹ ਜਿਨ ਕੇ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਪੰਡ ਜੇ ਕੋ ਕਥੇ ਤਾਂ ਅੰਤ ਨਾ ਅੰਤ ਤਿੱਥੇ ਲੋ ਲੋ ਅਕਾਰ ਜਿਵ ਜਿਵ ਹੁਕਮ ਤਿਵੇ ਤੇ ਵਿਕਾਰ ਵੇਖੇ ਵਿਗਸੈ ਘਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨ ਯਾਰ ਅਹਿਰਣ ਮਤ ਵੇਦ ਹਥਿਆਰ ਪੌਖਲਾ ਅਗਨ ਤਪ ਤਾਓ ਭਾਂਡਾ ਪਉ ਅੰਮ੍ਰਿਤ ਤਿਤ ਢਾਲ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਜ਼ਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਓਅੰਕਾਰ, ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਨ ਆਈਆਂ, ਸਬਦੋ ਤਾਂਗਾ ਬੁਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।

ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸੁਮਰਤ ਸੁਆਮੀ ਸੋ ਕਿਉ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾ ਮਨ ਵਸਾਵੇ।

ਮੇਰਾ ਦਾਰੂ ਸਾਚ ਨਾਮੇ ਉਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਹੈ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਦਾਰੂ ਵਾਜੇ ਪੰਚ ਸਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਥੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੇ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਇ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੌਰ ਥਾਉ ਨਾਹੀ ਸਬਦ ਲਾਗ ਸਵਾਰੀਆ ਕਹੇ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਇੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜੇ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੇ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵੈ ਕਹੇ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ

ਹਰਿ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਹੁਕਮ ਮੰਨਿਓ ਗੁਰੂ ਕੇ ਰਾਗਾ ਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ

ਇਹ ਮਾਇਆ ਮੋਹਨੀ ਜਿਨੇ ਤ ਭਰਮ ਭੁਲਾਇਆ। ਮਾਇਆ ਤਾਂ ਮੋਹਨੀ ਤਿਨੇ ਕੀਤੀ, ਜਿੰਠ ਗੌਲੀ ਪਾਈ ਆ। ਕੁਰਬਾਨ ਕੀਤਾ ਤਿਸੇ ਵਿੱਟੋਂ, ਜਿਨ ਮੋਹ ਮਿੱਠਾ ਲਾਇਆ। ਕਹੇ ਨਾਨਕ ਮਨ ਚੰਚਲ, ਚਤੁਰਾਈ ਕਿਨੇ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਉਹ ਕੁਟੰਬ ਤੂੰ ਜੇ ਦੇਖਦਾ। ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤੇ

ਧਾਰੇ ਤੂੰ ਸਦਾ ਸੱਚ ਸੰਭਾਲੇ ਅਗਮਿਆ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ।

ਮਨ ਵਸਾਇਆ ਜੀ ਜੰਤ ਸਭ ਤੋਂ ਦੇਵ ਪਾਇਕ ਵੇਖ ਪ੍ਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੀ ਜਿਉਂ

ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ। ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ। ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਿਵੇ ਚੁਲਾਵੇ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ।

ਮੈਂ ਆਇਆ। ਹਰਿ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆਰ, ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਉ ਮੰਗਲ ਨਿਤ ਸਖੀਐ, ਸੋਗ ਦੁਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰਨਾ

ਪਵਨ ਵਜਾਇਆ ਵਜਾਇਆ ਵਾਜਾ ਪਾਉਣਾ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਕਨਾ ਦਸਵਾਂ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨ ਜਾਈ ਪਾਇਆ ਕਹੇ ਨਾਨਕ ਕਰ ਪਿਆਰੇ ਜੀਉ ਗੁਫਾ ਅੰਦਰ ਰੱਖ ਕਾਏ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸੱਚ ਹੈ ਘਰ ਗਾਵਹੂ ਗਾਵਹੁ ਤਾਂ ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਤੇ ਆਵੈ ਸਚੋ ਤੇ ਆਵੈ ਜਾਂ ਤੁਧ ਭਾਵੈ ਗੁਰਮੁਖ ਜਿਨਾ ਬੁਝਾਵੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੈ ਕਹੇ ਨਾਨਕ ਸੱਚ ਸੋਹਿਲਾ ਸੱਚ ਹੈ ਘਰ ਗਾਵਹਿ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡ ਕੀਤਾ ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤਾਵਨ ਕਾ ਸਦਕਾ ਸਭ ਸੁਖ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾ ਤਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਦਰ ਕਰਦੇ ਸੇਵਕ ਪਰਿਵਾਰਾਂ ਵਨਵਾਦ ਦੇ ਚਰਨ ਪਰਸਦਿਆਂ ਹੋਇਆ ਪਰਸੋਂ ਦੇ ਰੋਜ਼ ਤੋਂ ਧੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ ਆਪ ਜੀ ਨੇ ਸੰਪੂਰਨਤਾ ਬਖਸ਼ੀਆਂ ਹਨ ਪਹਿਲਾ ਅਖੰਡ ਪਾਠ ਸਾਹਿਬ ਇੰਦਰਜੀਤ ਸਿੰਘ ਸ਼ੇਰਗਿੱਲ ਹਰਜਿੰਦਰ ਕੌਰ ਸ਼ੇਰਗਿੱਲ ਉਹਨਾਂ ਦੇ ਬੱਚੇ ਸੁਖਦੀਪ ਸਿੰਘ ਸ਼ੇਰਗਿੱਲ ਰਾਜਪ੍ਰੀਤ ਕੌਰ ਸ਼ੇਰਗਿੱਲ ਵੱਲੋਂ ਆਪਣੇ ਬੱਚਿਆਂ ਇਮਾਨ ਸਿੰਘ ਸ਼ੇਰਗਿੱਲ ਸ਼ਾਨ ਸਿੰਘ ਸ਼ੇਰਗਿੱਲ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਆਪ ਦੇ ਚਰਨ ਪੰਥ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਹੈ ਪਹਿਲੇ ਦੀ ਕਿਰਪਾ ਕਰਨੀ ਪਰਿਵਾਰ ਅਤੇ ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਯਤਨ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤੀ ਦਾਤਾਂ ਬਖਸ਼ਿਸ਼ ਕਰਨੀਆਂ ਬੱਚਿਆਂ ਸਿਰ 'ਤੇ ਮਿਹਰ ਪ੍ਰਯਤਨ ਤੰਦਰੁਸਤੀਆਂ ਬਖਸ਼ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਦੂਸਰਾ ਅਖੰਡ ਪਾਠ ਸਾਹਿਬ ਮਨਮਿੰਦਰ ਸਿੰਘ ਢੀਂਡਸਾ ਰਣਵਿੰਦਰ ਕੌਰ ਢੀਂਡਸਾ ਵੱਲੋਂ ਆਪਣੇ ਬੇਟੇ ਹਰਕਮਲ ਸਿੰਘ ਢੀਂਡਸਾ ਰਮਨਪ੍ਰੀਤ ਕੌਰ ਢੀਂਡਸਾ ਵੱਲੋਂ ਆਪਣੇ ਬੱਚਿਆਂ ਨਿਵਾਜ ਸਿੰਘ ਢੀਂਡਸਾ ਸਬਰ ਸਿੰਘ ਢੀਂਡਸਾ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡਪੁਰ ਸਾਹਿਬ ਦੀ ਸੇਵਾ ਲਈ ਕਿਰਪਾ ਕਰਨੀ ਪਰਿਵਾਰ ਅਤੇ ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਯਤਨ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਯਤਨ ਤੰਦਰੁਸਤੀਆਂ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਤੀਸਰਾ ਅਖੰਡਪੁਰ ਸਾਹਿਬ ਅਵਤਾਰ ਕੌਰ ਦਿਓਲ ਵੱਲੋਂ ਆਪਣੀ ਪੋਤਰੀ ਸੀਰਤ ਕੌਰ ਦੇ ਜਨਮ ਦਿਨ ਦੀ ਖੁਸ਼ ਚੜ੍ਹਦੀ ਕਲਾ ਵਾਸਤੇ ਬੇਨਤੀ ਕਰਦੇ ਹਾਂ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਕਿਰਪਾ ਕਰਨੀ ਪਰਿਵਾਰ ਅਤੇ ਬੱਚੀ ਦੇ ਸਿਰ 'ਤੇ ਮਿਹਰ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤ ਦਾਤਾਂ ਬਖਸ਼ਿਸ਼ ਕਰਨੀ ਬੱਚੀ ਦੇ ਸਿਰ 'ਤੇ ਮਿਹਰ ਪਿਆ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਬੱਚੀ ਨੂੰ ਮਾਤਾ ਪਿਤਾ ਆਗਿਆਕਾਰੀ ਬਣਾਉਣਾ ਉੱਚ ਵਿਦਿਆ ਦਾਨ ਬਖਸ਼ਣਾ ਸਿਰ 'ਤੇ ਮਿਹਰ ਪਿਆ ਰੱਖਣਾ ਚੌਥਾ ਅਖੰਡ ਪਾਠ ਸਾਹਿਬ ਅਮਨਪ੍ਰੀਤ ਸਿੰਘ ਚਾਹਲ
ਸਰਬਜੋਤ ਕੌਰ ਚਾਹਲ ਵੱਲੋਂ ਆਪਣੇ ਪੁੱਤਰ ਬਾਜ ਸਿੰਘ ਚਾਹਲ ਦੇ ਜਨਮਦਿਨ ਦੀ ਖੁਸ਼ੀ ਅਰਦਾਸ ਬੇਨਤੀ ਕਰਦੇ ਹਾਂ। ਚੌਥੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਕਿਰਪਾ ਕਰਨੀ, ਪਰਿਵਾਰ ਅਤੇ ਬੱਚੇ ਦੇ ਸਿਰ 'ਤੇ ਮਿਹਰ ਪ੍ਰਯਤਨ, ਪਰਿਵਾਰ ਸੁੱਖ ਸ਼ਾਂਤੀ, ਚੜ੍ਹਦੀ ਕਲਾ ਤੰਦਰੁਸਤ ਦਾਤਾਂ ਬਖਸ਼ਣੀਆਂ, ਬੱਚੇ ਨੂੰ ਮਾਤਾ ਪਿਤਾ ਆਗਿਆਕਾਰੀ ਬਣਾਉਣਾ, ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ। ਪੰਜਵਾਂ ਅਖੰਡ ਪਾਠ ਸਾਹਿਬ ਗੁਰਵਿੰਦਰ ਸਿੰਘ ਮਾਨ, ਬੂਟਾ ਸਿੰਘ ਤੱਕਰ ਪਰਿਵਾਰ ਵੱਲੋਂ, ਬੱਚੇ ਗੁਰਕੀਰਤ ਸਿੰਘ ਮਾਨ, ਨੂਰ ਕੌਰ ਮਾਨ, ਸਮਰਵੀਰ ਤੱਖਰ, ਅਨਕਾ ਕੌਰ ਤੱਖਰ, ਪਰਿਵਾਰ ਤੰਦਰੁਸਤ, ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਕਿਰਪਾ ਕਰਨ ਸਮ ਪਰਿਵਾਰ ਅਤੇ ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਯਤਨ, ਪਰਿਵਾਰ ਸੁੱਖ ਸ਼ਾਂਤੀ, ਚੜ੍ਹਦੀ ਕਲਾ ਤੰਦਰੁਸਤ ਦਾਤਾਂ ਬਖਸ਼ਣ, ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਯਤਨ ਤੰਦਰੁਸਤੀਆਂ, ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ। ਛੇਵਾਂ ਅਖੰਡ ਪਾਠ ਸਾਹਿਬ ਸਾਰੇ ਪਰਿਵਾਰਾਂ ਵੱਲੋਂ ਪਰਿਵਾਰਾਂ ਦੀ ਤੰਦਰੁਸਤੀ, ਚੜ੍ਹਦੀ ਕਲਾ ਵਾਸਤੇ ਦਿੱਤੀਆਂ ਆਪ ਦਿੱਤੀਆਂ ਦਾਤਾਂ ਸ਼ੁਕਰਾਨਾ ਕਰਦਿਆਂ ਹੋਇਆਂ ਛੇਵੇਂ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਕਿਰਪਾ ਕਰਨੀ, ਪਰਿਵਾਰਾਂ ਦੇ ਸਿਰ 'ਤੇ ਮਿਹਰ ਪ੍ਰਯਤਨ, ਪਰਿਵਾਰ ਸੁੱਖ ਸ਼ਾਂਤੀ, ਚੜ੍ਹਦੀ ਕਲਾ ਤੰਦਰੁਸਤ ਦਾਤਾਂ ਬਖਸ਼ਿਸ਼ ਕਰਨੀਆਂ। ਸਰਦਾਰ ਮਨਜੀਤ ਸਿੰਘ ਸਭਰਵਾਲ ਦੀ ਸਾਲਾਨਾ ਬਰਸੀ ਸੰਬੰਧ ਵਿੱਚ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ, ਕਿਰਪਾ ਕਰਨੀ ਸ਼੍ਰੀ ਆਤਮਾ ਚਰਨਾ ਚਨਵਾਸ ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਯਤਨ, ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ। ਸਮੂਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੋਹਣੇ ਰੁਮਾਲੇ ਭੇਟ ਕਰਦੇ ਹਨ, ਅੰਗੀਕਾਰ ਕਰਨੇ, ਦੇਗ ਸੱਜ ਕੇ ਹਾਜ਼ਰਾਂ ਦਾ ਪ੍ਰਵਾਨ ਹੋਵੇ, ਪ੍ਰਵਾਨਾ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਵਾਈ, ਸੰਗਤ ਦੀ ਹਾਜ਼ਰੀ, ਤਿਲ ਬਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ, ਚੜ੍ਹਦੀ ਕਲਾ ਦਾਤਾਂ ਬਖਸ਼ਣਾ। ਛੇ ਸ੍ਰੀ ਅਖੰਡ ਪਾਠ ਸਾਹਿਬ ਜੀ ਕੀ ਸੰਪੂਰਨਤਾਵਾਂ ਜੀ ਕੀ ਅਰਦਾਸ, ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਸੁਬੇਨਤੀਆਂ ਗੁਰਮਤਸਾਰ ਪ੍ਰਵਾਨ ਕਰਦਿਆਂ ਬਖਸ਼ਵਲਾਈ। ਸ੍ਰੀ ਮੁਖਵਾਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਖਦਾਤਾ ਪੈ ਪੰਜਨੋ ਤਿਸ ਆਗੇ ਕਰੇ ਅਰਦਾਸ,

ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਮੈ ਹੀ ਤੇ ਸਭ ਕਿਛ ਹੋਵਾ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧ ਨਾ ਜਾਪੈ ਕੌਡੀ ਬਦਲੇ ਜਨਮ ਗਵਾਇਆ ਚੀਨ ਸਨਾਹੀ ਆਪੈ ਗੁਰਮੁਖ ਹੋਵੇ ਤਾਂ ਏਕੋ ਜਾਣੇ ਹਉਮੈ ਦੁੱਖ ਨਾ ਸੰਤਾਪੈ ਨਾਮੈ ਹੀ ਤੇ ਸਭ ਕਿਛੁ ਹੋਵਾ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧ ਨਾ ਜਾਪੈ ਕੌਡੀ ਬਦਲੇ ਜਨਮ ਗਵਾਇਆ ਚੀਨ ਸਨਾਹੀ ਆਪੈ ਗੁਰਮੁਖ ਹੋਵੇ ਤਾਂ ਏਕੋ ਜਾਣੇ ਹਉਮੈ ਦੁੱਖ ਨਾ ਸੰਤਾਪੈ ਬਲਿਹਾਰੀ ਗੁਰ ਆਪਣੇ ਵਿਟਹੋਂ ਜਿਨ ਸਾਚੇ ਸਿਉਂ ਲਿਵਲਾਈ ਸ਼ਬਦ ਚੀਨ ਆਤਮ ਪ੍ਰਗਾਸਿਆ ਸਹਿਜੇ ਰਿਆ ਸਮਾਈ ਰਹਾਉ ਗੁਰਮੁਖ ਗਾਵੈ ਗੁਰਮੁਖ ਬੁੱਝੈ ਗੁਰਮੁਖ ਸ਼ਬਦ ਵਿਚਾਰੇ ਜੀਉ ਪਿੰਡ ਸਭ ਗੁਰ ਤੇ ਉਪਜਾਏ ਗੁਰਮੁਖ ਕਾਰਜ ਸਵਾਰੇ ਮਨਮੁਖ ਅੰਧਾ ਅੰਧ ਕਮਾਵੇ ਬਿਖੱਟੇ ਸੰਸਾਰੇ ਮਾਇਆ ਮੋਹ ਸਦਾ ਦੁੱਖ ਪਾਏ ਬਿਨ ਗੁਰ ਅਤ ਪਿਆਰੇ ਸੋਈ ਸੇਵਕ ਜੇ ਸਤਿਗੁਰ ਸੇਵੈ ਚਾਲੈ ਸਤਿਗੁਰ ਪਾਏ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ ਸੱਚੀ ਬਾਣੀ ਗੁਰਮੁਖ ਆਖੇ ਹਉਮੈ ਵਿੱਚੋਂ ਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਆਲਪਤ ਸਾਚੇ ਰੰਗ ਰਾਤਾ ਗੁਰ ਕੈ ਸਹਿਜ ਸੁਭਾਏ ਮਨਮੁਖ ਸਦ ਹੀ ਕੂੜੋ ਬੋਲੈ ਬਿਖ ਬੀਜੈ ਬਿਖ ਖਾਏ ਜਮਕਾਲ ਬਾਧਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਮਣ ਛਡਾਏ ਸੱਚਾ ਤੀਰਥ ਜਿਤ ਸਤ ਸਰਨਾਵਣ ਗੁਰਮੁਖ ਆਪ ਬੁਝਾਏ ਅੱਠ ਸੱਠ ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤੇ ਮਲ ਜਾਏ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾਮ ਲਗੇ ਨਾ ਲਾਏ ਸੱਚੀ ਸਿਫਤ ਸੱਚੀ ਸਾਲਾਹ ਪੂਰੇ ਗੁਰ ਤੇ ਪਾਏ ਮਨ ਤਨ ਸਭ ਕਿਛ ਹਰ ਤਸਗੇਰਾ ਦੁਰਮਤ ਕਹਿਣ ਨਾ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹੋਮੈ ਵਿੱਚੋਂ ਜਾਏ ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ ਬੁਝਾਏ ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਿਆ ਸਮਾਏ ਹਰ ਕਾ ਨਾਮ ਸਤ ਕਰ ਜਾਣੇ ਗੁਰ ਕੈ ਭਾਏ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਸੱਚਾ ਨਾਏ ਪਿਆਰੇ ਏਕੋ ਸੱਚਾ ਸਭ ਮੈਂ ਵਰਤੈ ਵਿਰਲਾ ਕੋ ਵਿਚਾਰੇ ਆਪੇ ਮਿਲ ਲਏ ਤਾਂ ਬਖਸ਼ੇ ਸੱਚੀ ਭਗਤ ਸਵਾਰੇ ਸਭੋ ਸੱਚ ਸੱਚ ਸੱਚ ਵਰਤੈ ਗੁਰਮੁਖ ਕੋਈ ਜਾਣੈ ਜੰਮਣ ਮਰਨਾ ਹੁਕਮੋ ਵਰਤੈ ਗੁਰਮੁਖ ਆਪ ਪਛਾਣੈ ਨਾਮ ਧਿਆਏ ਤਾਂ ਸਤਿਗੁਰ ਪਾਏ ਜੋ ਇੱਛੈ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਵੇ ਜੇ ਵਿੱਚੋਂ ਆਪ ਗਵਾਏ ਸਭੋ ਸੱਚ ਸੱਚ ਸੱਚ ਵਰਤੈ ਗੁਰਮੁਖ ਕੋਈ ਜਾਣੈ ਜੰਮਣ ਮਰਨਾ ਹੁਕਮੋ ਵਰਤੈ ਗੁਰਮੁਖ ਆਪ ਪਛਾਣੈ ਨਾਮ ਧਿਆਏ ਤਾਂ ਸਤਿਗੁਰ ਪਾਏ ਜੋ ਇੱਛੈ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਵੇ

0: ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਰ ਬਖਸ਼ਾਂ ਕੀਤੀਆਂ ਹਨ। ਸੇਵਕ ਪਰਿਵਾਰਾਂ ਪਾਸੋਂ 6 ਸ੍ਰੀ ਅਖੰਡ ਪਾਠ ਸਾਹਿਬ ਦੀਆਂ ਸੇਵਾਵਾਂ ਲਈਆਂ ਹਨ। ਗੁਰੂ ਮਹਾਰਾਜ ਕਿਰਪਾ ਕਰਨ ਸਾਰੇ ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਚੜ ਦੀ ਕਲਾ ਦਾਤਾ ਬਖਸ਼ਣ। ਹੁਣ ਸਾਰਿਆਂ ਪਰਿਵਾਰਾਂ ਨੂੰ ਬੇਨਤੀ ਹੈ ਗੁਰੂ ਘਰੋਂ ਸਿਰੋਪਾ ਬਖਸ਼ਿਸ਼ ਪ੍ਰਾਪਤ ਕਰਨ ਜੀ। ਇੰਦਰਜੀਤ ਸਿੰਘ, ਮਨਮਿੰਦਰ ਸਿੰਘ ਢੀਂਸਾ, ਅਵਤਾਰ ਕੌਰ, ਅਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ ਅਤੇ ਅਖੀਰ ਲਾਸਮ ਪਰਿਵਾਰਾਂ ਵੱਲੋਂ ਇਹਨਾਂ ਸਾਰੇ ਸਮੂਹ ਪਰਿਵਾਰਾਂ ਨੂੰ ਬੇਨਤੀ ਹੈ ਆਪਣੇ ਸਰੋਪਾ ਬਖਸ਼ਿਸ਼ ਪ੍ਰਾਪਤ, ਮੁਖੀ ਸੱਜਣ ਆਉਣ, ਸਰੋਪਾ ਬਖਸ਼ਿਸ਼ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੁਲੇ ਸੋ ਨਿਹਾਲ ਸਤ ਸ੍ਰੀ ਅਕਾਲ, ਬੁਲੇ ਸੋ ਨਿਹਾਲ ਸਤ ਸ੍ਰੀ ਅਕਾਲ। ਬੁਲੇ ਸੋ ਨਿਹਾਲ ਸਤ ਸ੍ਰੀ ਅਕਾਲ, ਬੁਲੇ ਸੋ ਨਿਹਾਲ ਸਤ ਸ੍ਰੀ ਅਕਾਲ। ਬੁਲੇ ਸੋ ਨਿਹਾਲ ਸਤ ਸ੍ਰੀ ਅਕਾਲ, ਬੁਲੇ ਸੋ ਨਿਹਾਲ ਸਤ ਸ੍ਰੀ ਅਕਾਲ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਵਿਓ ਬਾਚ ਬੇਨਤੀ ਚੋ ਪਈ, ਅਮਰੀ ਕਰੋ ਹਾਥ ਦੇ ਰਚਾ, ਪੂਰਨ ਹੋਏ ਚਿੱਤੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਣ ਕਰੋ ਬਰਤ ਪਾਰਾ, ਹਮਰੇ ਦੋ ਸਭ ਹੈ ਤੁਮ ਗਾਵੋ, ਆਪ ਹਾਥ ਦੇ ਮੋਹੇ ਬਚਾਵੋ, ਸੁਖੀ ਵਸੇ ਮੋੜੋ ਪਰਵਾਰਾ, ਸੇਵ ਸਿੱਖ ਸਭੇ ਕਰਤਾਰਾ, ਹੋ ਰਚਾ ਨਿਜ ਕਰਦੇ ਕਰੀਏ ਸਭ ਵੈਰਨ ਕੋ ਆ ਸੰਗੜੀਆ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੇ ਚਾੜ ਕੋਏ ਵਰਨਾ ਤਿਆਉ, ਜੋ ਵਰਚਾਉ ਸੋ ਤੁਮ ਤੇ ਬਾਮ, ਸੇਵਕ ਸਿੱਖ ਹਮਾਰੇ ਤਾਰੀਏ, ਚੁਣ ਚੁਣ ਸਤਰ ਹਮਾਰੇ ਮਾਰੀਐ, ਆਪ ਹਾਦੇ ਮੁਜੇ ਵਰੀਏ, ਮਰਨ ਕਾਲ ਕਾ ਤਰਾਸ ਨਵਰੀਐ, ਉਹ ਜੋ ਸਦਾ ਹਮਾਰੇ ਪਚਾ, ਸ੍ਰੀ ਹੈ ਤੁਜ ਕਰਿਓ ਲੱਛਾ, ਰੱਖ ਲਿਓ ਮੈਂ ਰੱਖਣ ਹਾਰੇ, ਸਾਹਿਬ ਸੰ ਸਹਾਏ ਪਿਆਰੇ, ਦੀਨਵਾਨ ਦੁਸ਼ਟਨ ਕੇ ਹੰਤਾ, ਤੁਮ ਹੋ ਪੂਰੀ ਚਤੁਰਦ ਸਕੰਤਾ, ਕਾਲ ਪਾਏ ਬ੍ਰਹਮਾ ਅਵਤਰਾ, ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀ ਆਤਮਾਸਾ, ਜਵਨ ਕਾਲ ਜੋਗੀ ਸਭ ਕੀ ਹੋ, ਵੇਦਰਾ ਬ੍ਰਹਮਾ ਜੋਤੀ ਹੋ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੀਂ ਹਮਾਰਾ, ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਨ ਜਸ਼ਨ ਉਪਜਾਇਓ, ਆਦਿਆਂ ਤੇ ਕੇ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ, ਨਮਸਕਾਰ ਤੁਸੀਂ ਕੋ ਹਮਾਰੀ, ਸਗਲ ਪ੍ਰਜਾ ਜਨਿਆਲ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਨ ਕੋ ਪਲਮੋ ਵੱਧ ਕੀ ਹੋ, ਘੜ ਘੜ ਕੇ ਅੰਤਰ ਕੀ ਜਾਨ, ਬੜੇ ਬੁਰੇ ਕੀ ਪੀੜ ਪਛਾਣਤਾ, ਚੀਟੀ ਤੈ ਕੁੰਚ ਰਸੂਲਾ, ਸਭ ਪਰ ਕਿਰਪਾ ਦਿਸ਼ ਕਰ ਹੋਲਾ, ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ ਏਕ ਕੀ ਪੀੜ ਪਛਾਣੇ, ਘੜ ਘੜ ਕੇ ਬੜ ਬੜ ਕੀ ਜਾਣੇ, ਜਾਬਤ ਕਰ ਕਰਾ ਕਰ ਤਾਰਾ, ਪਰ ਜਾਤਾ ਤਵ ਦੇ ਅਬਾਰਾ, ਜਬ ਕਰਤ ਕਰਤ ਹੋ ਕਬੂ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ, ਜੇਤੇ ਬਦਨ ਸੇ ਸਭ ਤਾਰੇ, ਆਪ ਆਪਣੀ ਬੂਝ ਉਚਾਰੇ, ਤੁਮ ਸਭੀ ਤੇਰੇ ਅਤ ਨਿਰਾਲਮ, ਜਾਣਤ ਵੇਦ ਭੇਦ ਅਰਿਆਲਮ, ਨਿਰੰਕਾਰ ਨਿਰਵਕਾਰ ਨਿਰਲੰਬ, ਆਦਿ ਨੀਰ ਅਨਾਰਿ ਅਸਮ, ਤਾਕਾ ਮੂੜ ਉਚਾਰਤ ਵੇਦਾ, ਜਾ ਕੋ ਭੇਦਨ ਪਾਵਤ ਵੇਦਾ, ਤਾਂ ਕੋ ਕਿਰਪਾ ਹਨ ਅਨੁਮਾਨਤ, ਮਹਾਂਮੂੜ ਕਛ ਭੇਦ ਨ ਜਾਣਤ, ਮਹਾਂਦੇਹ ਕੋ ਕੈ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨਹੀਂ ਪੈਵਾ, ਆਪੇ ਆਪਣੀ ਬੁੱਧ ਹੈ, ਜੇਤੀ ਵਰਣ ਪੈ ਪੈ ਤੋ ਹੀ ਤੇਤੀ, ਤੁਮਰਾ ਲਖਨ ਜਾਏ ਪਸਾਰਾ, ਕੇਵਲ ਸਜਾ ਪ੍ਰਥਮ ਸੰਸਾਰਾ, एक रूप अनुष रूप रंग भयो रव कही भूपा अंडर जेरा से तिन्नी उत्पज खान वह दीनी कौ फूल राजा वैठा कौ सिमट व संक्रिय कैठा श्री श्री दिखाए चंब आजुगा स्वरूप स्वंभ अवरचा मेरी तुम करो सिखे वार सिख संगारो दोषी तय उठवत उत्पाता सकल मलेश कर हरण कहाता जिया तू तरणी परे तिनके दोष दुख तय मर पुरख जुगन परे त्यार तिनके तुम संकट सवरार जो कल को एक बार त्याय हैं ताके काल निकट न आए हैं रचा हो ताही सब काला दुष्ट रे टे काला कृपा दृतन जाय निहार हो ताके ताप तनख में हार हो रिद सिद्ध कर्म सब हो दुष्ट स सके न कोई एक बार जय तुम सुमारा काल फाते ताही अवारा जिनर नाम त्यार हो कहा दर्द दोष दो तेरा खड़के तुम्हें सुन त्यारी आप हा दे लो हवारी सर्वठोर मोहो सहाय दुष्ट दुख ते लो बजाई कृपा करे हम पा जग माता ग्रंथ करा पूर्ण सुभराता किलवक सकल देहे को हरता दुष्ट दुखीन कोशा करता श्रिया तो जा पय दयाला पूर्ण करा ग्रंथ काला मन वांछित बल पावे सोई दुख न तिसे ब्यावत कोई अड़ेला सुने गुंग जो जाय सुरस न पावे सुने मूल चित लाए चतरता आवे दुख दर्द पौ निकट न तिन नर के राय हो जो जा की एक बार चौपई को कहे चौपई संबस त्र सहत पंडित जय अर सह सुन तीन कही जय पादो श्री अठवी रवारा तीर सुध रंसरारा सवैया पाए गए जब ते तुमरे तब ते को आँख तरे न आन्यो राम रहीन पुराण कराने कहे मत एक न मान्यो सिमरत शास्त्र वे सवय वेद कहे हम एक न जान्यो शिरस पान कृपा तुमरे कर मैं न कहो सब तुहे तो वखान्यो दोहरा सगल द्वार को छाड़ कह

ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਮ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਹੈ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਇਹਨਾਂ ਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੇਵਕ ਪਰਿਵਾਰਾਂ ਪਾਸੋਂ ਸ੍ਰੀ ਖੰਡ ਪਾਠ ਸਾਹਿਬ ਦੀਆਂ ਸੇਵਾਵਾਂ ਲਈ ਉਪਰੰਤ ਆਪ ਜੀ ਦੇ ਪਿੱਤਰ ਸੁਰਪਾ ਜੀ ਦੇ ਸੁਖਾਸਨ ਹੋਏ ਚੌਪੀ ਸਾਹਿਬ ਦੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦੇ ਹਾਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁਮਤ ਬਖਸ਼ਣੀ ਕਿਰਪਾ ਕਰੋ ਨਿਜ ਜਾਣ ਜਾਣ ਵਾਸਤੇ ਤਿਆਰ ਕੀਤੇ ਹਨ ਆਪ ਜੀ ਚੱਲਣ ਵਾਸਤੇ ਆਗਿਆ ਬਖਸ਼ੋ ਰਸਤੇ ਬਾਅਦ ਘਾਟ ਸਾਈ ਹੋਣਾ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਇੱਧਰ ਆ ਜਾਓ ਅੱਗੇ okay.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਪਰਸੋਂ ਰੋਜ਼ ਤੋਂ 6 ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ ਨੇ, ਭੋਗ ਪਾਏ ਗਏ ਨੇ, ਅਰਦਾਸ ਬੇਨਤੀ ਕੀਤੀ ਗਈ ਹੈ। ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਗੁਰੂ ਜੀ ਦੇ ਚਰਨ ਪਰਸੇ ਨੇ, ਮਹਾਰਾਜ ਗੁਰਮਤਿ ਅਨੁਸਾਰ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ ਅਤੇ ਦਰ ਆਈ ਸਾਰੀ ਸਾਧ ਸੰਗਤ ਦੀ ਦਰ ਹਾਜ਼ਰੀ ਪ੍ਰਵਾਨ ਕਰਨ ਅਤੇ ਤੰਦਰੁਸਤੀਆਂ, ਮਹਾਰਾਜ ਚੜ੍ਹਦੀ ਕਲਾ ਦਾ ਜੀਵਨ ਬਖਸ਼ਣ ਅਤੇ ਗੁਰਸਿੱਖੀ ਅਤੇ ਗੁਰਬਾਣੀ ਦੇ ਨਾਲ ਪਿਆਰ ਬਖਸ਼ਣ। ਸੋ ਮੈਂ ਹੁਣ ਜ਼ਿਆਦਾ ਸਮਾਂ ਨਾ ਲਵਾਂ, ਮੈਂ ਉਹਨਾਂ ਪਰਿਵਾਰਾਂ ਦਾ ਧੰਨਵਾਦ ਕਰਦਾ ਹੋਇਆ, ਸੰਗਤ ਦਾ ਧੰਨਵਾਦ ਕਰਦਾ ਹੋਇਆ ਬੇਨਤੀ ਕਰਦਾ ਸਤਿਕਾਰ ਜੋ ਗਿਆਨੀ ਗੁਰਪ੍ਰੀਤ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮੌਣ, ਉਹਨਾਂ ਦਾ ਜਥਾ ਆਪ ਸੰਗਤਾਂ ਨੂੰ ਕੀਰਤਨ ਦੇ ਨਾਲ ਨਿਹਾਲ ਕਰੇਗਾ। ਆਓ ਉਹਨਾਂ ਤੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਵਾਰੀ ਸੰਗਤ ਜੀ, ਮਾਈ ਭਾਈ ਗੁਰਸਿੱਖ ਗੁਰੂ ਦਰਬਾਰ ਵਿੱਚ ਬਹੁਤ ਹੀ ਪਿਆਰ ਵਿੱਚ ਜੁੜ ਬੈਠੇ ਹੋ। ਆਓ ਪ੍ਰਥਮ ਸਾਰੀ ਸੰਗਤ ਆਦਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਵਿੱਚ ਸੀਸ ਚੁਕਾ ਕਰਕੇ ਦੋਨੋਂ ਹੱਥ ਜੋੜ ਕੇ, ਹਾਂਜੀ ਦੋਨੋਂ ਹੱਥ ਜੋੜ ਕਰਕੇ ਕਲਗੀਧਰ ਪਾਤਸ਼ਾਹ ਗਰੀਬ ਨਿਵਾਸ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਬੁਲਾਓਗੇ ਆਸ ਰੱਖਦਾ ਹਾਂ। ਦੂਰ ਨੇੜੇ ਪਿੱਛੇ ਜਿੰਨੇ ਬੈਠੇ ਹੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗੁਰੂ ਗਰੀਬ ਨਿਵਾਜ ਸਭ ਤੇ ਊਚ ਜਾ ਕਾ ਦਰਬਾਰ ਸਦਾ ਸਦਾ ਤਾਕੋ ਜੋਹਾਰ ਦੇਂਦੇ ਤੋਟ ਨਹੀਂ ਭੰਡਾਰ ਖਿਨ ਮੈਂ ਥਾਪ ਉਥਾਪਣ ਹਾਰ ਜਾ ਕਾ ਹੁਕਮ ਨਾ ਮਿਟੈ ਕੋਏ ਸਿਰ ਪਾਤਸ਼ਾਹ ਸਾਚਾ ਸੋਏ ਜਿਸ ਕੀ ਓਟ ਤਿਸੈ ਕੀ ਆਸਾ ਦੁੱਖ ਸੁੱਖ ਹਮਰਾ ਤਿਸ ਹੀ ਪਾਸਾ।

0: ਕਰਦਾ ਜੁਗ ਜੁਗ ਅਟਲ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਹਜ਼ੂਰੀ ਅੰਦਰ ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀ, ਆਪ ਜੀਆਂ ਨੇ ਲੰਮੇਰੇ ਸਮੇਂ ਤੋਂ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਅੰਦਰ ਸਜ ਕਰਕੇ ਗੁਰੂ ਕੀ ਅੰਮ੍ਰਿਤ ਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਨੇ, ਆਨੰਦ ਦੀ ਪ੍ਰਾਪਤੀ ਹੋਈ ਹੈ। ਇੱਕ ਵਾਰ ਮਾਈ ਭਾਈ ਗਰਜ ਕੇ ਆਖੋ ਸਤਨਾਮ ਸ਼੍ਰੀ, ਕਿੰਨਾ ਕੁ ਆਨੰਦ ਪ੍ਰਾਪਤ ਹੋਇਆ ਜੇ। ਜਿਵੇਂ ਮਾਨ ਸਰੋਵਰ ਤੇ ਹੰਸ ਬੈਠ ਕੇ ਮੋਤੀ ਚੁੱਗ ਕੇ ਅੰਦਰ ਦੀ ਖੁਰਾਕ ਪੈਦਾ ਕਰਕੇ ਬੜੇ ਖੁਸ਼ ਹੁੰਦੇ ਨੇ, ਆਨੰਦ ਆ ਗਿਆ ਆਨੰਦ ਆ ਗਿਆ। ਜਿਵੇਂ ਇੱਕ ਜਗ੍ਹਾ ਤੇ ਸੱਜਣ ਮਿੱਤਰ ਅੰਨ ਜਲ ਛੱਕ ਕੇ ਪ੍ਰਸ਼ਾਦ ਪਾਣੀ ਛੱਕ ਕੇ ਕਹਿੰਦੇ ਬਹੁਤ ਆਨੰਦ ਆਇਆ, ਪਰ ਉਹ ਕੁਝ ਚੰਦ ਮਿੰਟਾਂ ਦਾ ਹੁੰਦਾ, ਕੋਈ ਬਹੁਤਾ ਲਮੇਰਾ ਨਹੀਂ ਹੁੰਦਾ। ਜਿਵੇਂ ਇੱਕ ਦਰਖਤ ਤੇ ਅਨੇਕਾਂ ਪੰਛੀ ਬੈਠ ਕਰਕੇ ਉਹਦੇ ਮਿੱਠੇ ਸੋਹਣੇ ਫਲ ਖਾ ਕੇ ਦਰਖਤ ਦੀ ਸੋਹਣੀ ਛਾਂ ਮਾਨ ਕਰਕੇ ਕਹਿੰਦੇ ਜੀ ਬਹੁਤ ਆਨੰਦ ਆਇਆ ਹੈ, ਤਿਵੇਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰੂ ਦੇ ਪਿਆਰੇ ਗੁਰਸਿੱਖ ਧਰਮਸ਼ਾਲਾ ਗੁਰਦੁਆਰਾ ਸਾਹਿਬ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਕੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਸਰਵਣ ਕਰਕੇ ਅਸਲੀ ਆਨੰਦ ਜਿਹੜਾ ਕਦੇ ਜਾਣ ਵਾਲਾ ਨਹੀਂ ਹੈ, ਸੁਰਤ ਵਿੱਚ ਗੁਰੂ ਦਾ ਸ਼ਬਦ ਵੱਸਦਾ ਹੈ ਤਾਂ ਆਨੰਦ ਹੁੰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਬੜਾ ਸੋਹਣਾ ਬੋਲ ਲਿਖਿਆ ਜੇ, ਕਹਿੰਦੇ ਜੈਸੇ ਤੋਂ ਮਰਾਲ ਮਾਲ, ਜੈਸੇ ਤੋਂ ਮਰਾਲ ਹੰਸ ਮਾਲ ਉਹਨਾਂ ਦੀਆਂ ਡਾਰਾਂ, ਹੰਸਾਂ ਦੀਆਂ ਡਾਰਾਂ, ਜਿਵੇਂ ਤੁਹਾਡਾ ਸਾਰਿਆਂ ਦਾ ਇਕੱਠ ਹੈ, ਜੈਸੇ ਤੋਂ ਮਰਾਲ ਮਾਲ ਬੈਠਤ ਹੈ ਮਾਨ ਸਰ, ਬੈਠਤ ਹੈ ਮਾਨ ਸਰ, ਕੀ ਕਰਦੇ ਨੇ ਉੱਥੇ, ਮੁਕਤਾ ਅਮੋਲ ਖਾਏ ਖਾਏ ਬੇਗ ਸਾਤ ਹੈ, ਮੁਕਤਾ ਅਮੋਲ ਖਾਏ ਖਾਏ ਬੇਗ ਸਾਤ ਹੈ। ਕਹਿੰਦੇ ਉਹ ਮੋਤੀ ਜਿਹੜੇ ਨੇ ਅਮੋਲਕ ਨੇ, ਉਹ ਖਾ ਖਾ ਕੇ ਰੱਜਦੇ ਨੇ, ਤ੍ਰਿਪਤ ਹੁੰਦੇ, ਕਹਿੰਦੇ ਬੜਾ ਆਨੰਦ ਆਇਆ, ਪਰ ਨਾਲ ਨਾਲ ਚੇਤਾ ਰੱਖਣਾ ਮੋਤੀਆਂ ਦਾ ਮੁੱਲ ਤਾਂ ਪੈ ਜਾਣਾ ਹੈ, ਪਰ ਜਿਹੜੀ ਤੁਸਾਂ ਨੂੰ ਖੁਰਾਕ ਮਿਲੀ ਹੈ ਨਾ ਸ਼ਬਦ ਦੀ, ਜਿਹੜੀ ਤੁਹਾਨੂੰ ਖੁਰਾਕ ਮਿਲੀ ਹੈ ਸ਼ਬਦ ਦੀ ਨਾਮ ਦੀ ਬਾਣੀ ਦੀ, ਇਹਦਾ ਮੁੱਲ ਕਦਾਚਿਤ ਨਹੀਂ ਪੈਣਾ, ਇਹਦਾ ਮੁੱਲ ਨਹੀਂ ਪੈ ਸਕਦਾ, ਉਹਨਾਂ ਦਾ ਮੁੱਲ ਪੈ ਜਾਂਦਾ ਹੈ। ਜੈਸੇ ਤੋਂ ਮਰਾਲ ਮਾਲ ਬੈਠਤ ਹੈ ਮਾਨ ਸਰ, ਮੁਕਤਾ ਅਮੋਲ ਖਾਏ ਖਾਏ ਬੇਗ ਸਤ ਹੈ। ਜੈਸੇ ਤੋ ਸੱਜਣ ਮਿਲ ਬੈਠਤ ਹੈ ਪਾਕ ਸਾਲ, ਅਨਕ ਪ੍ਰਕਾਰ ਬਿਜ ਨਾਦ ਰਸ ਖਾਤ ਹੈ। ਜੈਸੇ ਤੋ ਜਿਵੇਂ ਸੱਜਣ ਤੁਹਾਡੇ ਆਂਢੀ ਗੁਆਂਢੀ ਤੁਹਾਡੇ ਨਜ਼ਦੀਕੇ ਦੇ ਸੱਜਣ ਮਿੱਤਰ ਜਿਨ੍ਹਾਂ ਨੂੰ ਤੁਸਾਂ ਨੇ ਬੁਲਾਇਆ ਹੋਵੇ ਭੋਜਨ ਛੱਕ ਕੇ ਕਿਚਨ ਰਸੋਈ ਵਿੱਚ, ਜਿੱਥੇ ਜਿੱਥੇ ਤੁਸਾਂ ਨੇ ਸਮਾਂ ਬਣਾਇਆ, ਗੱਲਾਂ ਬਾਤਾਂ ਕਰਕੇ ਬੜੇ ਖੁਸ਼ ਹੁੰਦੇ ਨੇ, ਪਰ ਚਾਰ ਮਿੰਟ ਦੀਆਂ ਗੱਲਾਂ ਹੁੰਦੀਆਂ ਨੇ, ਭਾਵੇਂ ਝੂਠੀਆਂ ਤੇ ਭਾਵੇਂ ਸੱਚੀਆਂ, ਭਾਵੇਂ ਅੰਦਰ ਦੁੱਖ ਹੋਵੇ ਤੇ ਉੱਪਰੋਂ ਬੰਦਾ ਐਵੇਂ ਹੱਸੀ ਜਾਂਦਾ ਵੀ ਹਾਂ ਇਹ ਸਾਡੇ ਘਰ ਆ ਗਏ ਨੇ। ਜੈਸੇ ਤੋ ਪਾਕ ਸਾਲ ਅਨਕ ਪ੍ਰਕਾਰ ਬਿਜ ਨਦ ਰਸ ਖਤ ਹੈ। ਤੀਜਾ ਬੋਲ, ਜੈਸੇ ਦਰੁਮ ਛਾਇਆ ਪਰ ਬੈਠਤ ਅਨੇਕ ਪੰਛੀ, ਦਰੁਮ ਮੀਨਜ ਦਰਖਤ, ਛਾਇਆ ਮੀਨਜ ਉਹਦੀ ਛਾਇਆ ਤੇ ਅਨੇਕਾਂ ਪੰਛੀ ਬੈਠ ਜਾਂਦੇ ਨੇ, ਖਾਏ ਫਲ ਮਧੁਰ ਮੰਮਾ ਧੱਦਾ ਧੱਦੇ ਨੂੰ ਔਂਕੜ ਰਾ ਰਾ, ਮਧੁਰ ਮਧੁਰ ਮੀਨਜ ਮਿੱਠੇ, ਉਹਦੇ ਮਿੱਠੇ ਫਲ ਖਾ ਕੇ ਬੜੇ ਖੁਸ਼ ਹੁੰਦੇ ਨੇ। ਜੈਸੇ ਦਰੁਮ ਛਾਇਆ ਪਰ ਬੈਠਤ ਅਨੇਕ ਅਨੇਕ, ਕਿੰਨੇ ਹੀ ਆਉਂਦੇ ਨੇ ਕਿੰਨੇ ਆਉਂਦੇ ਨੇ ਅਨੇਕ ਪੰਛੀ, ਖਾਏ ਫਲ ਮਧੁਰ ਬਚਨ ਕੈ ਸੁਹਾਤ ਹੈ, ਮਿੱਠੇ ਬੋਲ ਬੋਲਦੇ ਚੰਗੇ ਲੱਗਦੇ ਨੇ। ਤੇ ਚੌਥਾ ਬੋਲ ਕਹਿੰਦੇ ਨੇ ਭਾਈ ਸਾਹਿਬ ਜੀ, ਤੈਸੇ ਤੇਵੇਂ, ਪਹਿਲਾਂ ਕੀ ਸੀ ਹੰਸ, ਦੂਜਾ ਕੀ ਸੀ ਸੱਜਣ ਮਿੱਤਰ, ਤੀਜਾ ਕੀ ਸੀ ਪੰਛੀ, ਤੈਸੇ ਗੋਰ ਸਿੱਖ ਤੁਹਾਡੇ ਵਰਗੀਆਂ ਬਖਸ਼ੀਆਂ ਹੋਈਆਂ ਆਤਮਕ ਰੂਹਾਂ ਜਿਨ੍ਹਾਂ ਦੀ ਸੁਰਤ ਵਿੱਚ ਹੈ ਸਤਨਾਮ ਸ਼੍ਰੀ। ਬੋਲੋ ਕਿਉਂ ਸਕਦੇ ਜੇ ਇੰਨੇ ਤੁਸੀਂ ਬੈਠੇ ਹੋ, ਤੁਹਾਡੀ ਆਵਾਜ਼ ਨਹੀਂ ਆਉਂਦੀ, ਤੁਸੀਂ ਰਸ ਨਹੀਂ ਲੈਣਾ ਚਾਹੁੰਦੇ ਸ਼ਬਦ ਦਾ, ਤੁਸੀਂ ਆਨੰਦ ਨਹੀਂ ਲੈਣਾ ਚਾਹੁੰਦੇ, ਘਰੋਂ ਵੀ ਆ ਗਏ, ਲੰਗਰ ਵੀ ਛਕ ਲੈਣਾ ਤੇ ਕਈਆਂ ਨੇ ਛਕ ਵੀ ਲਿਆ, ਤੇ ਜੇ ਆਵਾਜ਼ ਹੀ ਨਾ ਆਈ, ਭਲਾ ਢਿੱਡ ਭੁੱਖਾ ਹੋਵੇ ਤੇ ਫਿਰ ਤੇ ਆਵਾਜ਼ ਨਹੀਂ ਆਉਂਦੀ, ਤੇ ਮੈਨੂੰ ਪਤਾ ਜਲ ਪਾਣੀ ਤਾਂ ਸਾਰਿਆਂ ਨੇ ਛਕੇ ਯਾ ਸਾਡੇ ਯਾਰਾਂ ਬਾਰਾਂ ਵੱਜਣ ਵਾਲੇ ਹੋ ਗਏ ਨੇ, ਗੱਜ ਕੇ ਆਖੋ ਸਤਨਾਮ ਸ਼ਰੇ। ਕਿਉਂ? ਇਹ ਮੇਰੀ ਡਿਊਟੀ ਆ, ਮੇਰੀ ਇਹ ਸੇਵਾ ਹੈ ਵੀ ਸੰਗਤ ਵਿੱਚ ਬੈਠ ਕੇ ਗੁਰੂ ਦਾ ਸ਼ਬਦ ਰਸਨਾ ਦੁਆਰੇ ਲੈ ਆਉਣਾ ਗੁਰੂ ਨੇ, ਤੇ ਜਿਹਦੀ ਰਸਨਾ ਤੇ ਗੁਰੂ ਦਾ ਸ਼ਬਦ ਆ ਗਿਆ, ਗੁਰੂ ਦਾ ਨਾਮ ਆ ਗਿਆ, ਉਹਦਾ ਗੁਰਦੁਆਰੇ ਆਉਣਾ ਸਫਲਾ ਹੋ ਗਿਆ। ਅਗਰ ਜੇ ਸ਼ਬਦ ਨਹੀਂ ਆਇਆ, ਇੱਧਰੋਂ ਸੁਣ ਲਿਆ, ਇੱਧਰੋਂ ਚਲਾ ਗਿਆ, ਬਾਤ ਕੋਈ ਨਹੀਂ ਹੈ, ਪਰ ਜਿਹਦੀ ਰਸਨਾ ਤੋਂ ਸ਼ਬਦ ਆ ਗਿਆ ਨਾ, ਉਹਦੀ ਰਸਨਾ ਤਾਂ ਪਵਿੱਤਰ ਹੋਣੀ ਹੀ ਹੋਣੀ ਹੈ। ਸੂਚੀ ਭਈ ਰਸਨਾ ਨਾਮ ਕਹਿਤ ਗੋਬਿੰਦ ਕਾ। ਤਾਂ ਕਰਕੇ ਮੇਰੀ ਇਹ ਆਦਤ ਬਣੀ ਹੋਈ ਹੈ ਵੀ ਕਿਸੇ ਦਾ ਮਨ ਨਹੀਂ ਵੀ ਟਿਕਿਆ ਜਾਂ ਸਮਝ ਨਹੀਂ ਵੀ ਲੱਗੀ, ਪਰ ਰਸਨਾ ਦੁਆਰੇ ਤੇ ਸ਼ਬਦ ਗੁਰੂ ਆਇਆ ਹੀ ਆ ਨਾ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਤੈਸੇ ਤੇਵੇਂ ਗੁਰ ਸਿੱਖ ਮਿਲ
1: ਬੈਠਤ ਹੈ ਧਰਮਸ਼ਾਲਾ ਵਿਖੇ, ਗੁਰਦੁਆਰਾ ਸਾਹਿਬ ਵਿਖੇ। ਕਿੱਥੇ ਕੀ ਕਰਦੇ ਨੇ? ਤੈਸੇ ਗੁਰ ਸਿੱਖ ਮਿਲ ਬੈਠਤ ਹੈ ਧਰਮਸ਼ਾਲ, ਸ਼ਬਦ ਸ਼ਬਦ ਸਹਿਜ ਰਸ ਅੰਮ੍ਰਿਤ ਆਖਤ ਹੈ। ਧਰਮਸ਼ਾਲਾ ਗੁਰਦੁਆਰੇ ਕੀ ਹੈ? ਸ਼ਬਦ ਸਹਿਜ ਤੇ ਸ਼ਬਦ ਦਾ ਰਸ ਆਨੰਦ, ਸ਼ਬਦ ਸਹਿਜ ਰਸ ਅੰਮ੍ਰਿਤ ਆਖਾਤ ਹੈ। ਅਰਜਦੇ ਨੇ ਤ੍ਰਿਪਤੀ ਆਉਂਦੀ ਹੈ, ਬਾਹਰਲੇ ਭੋਜਨ ਨਾਲ ਸਰੀਰ ਦੀ ਤ੍ਰਿਪਤੀ

ਕਰੀਏ ਤਾਂ ਉਹਦਾ ਟਾਈਮ ਬੜੀ ਜਲਦੀ ਨਿਕਲ ਜਾਣਾ ਹੈ ਕਹਾਣੀਆਂ ਵਿੱਚ। ਪਰ ਗੁਰੂ ਦਾ ਸ਼ਬਦ ਜਿਹੜਾ ਨਰੋਲ ਹੈ, ਕਿਉਂਕਿ ਕਥਾ ਦਾ ਇੱਕ ਐਸਾ ਵਿਸ਼ਾ ਹੁੰਦਾ ਹੈ, ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ, ਜਾਂ ਇਉਂ ਕਹਿ ਲਓ ਹਰ ਹਰ ਕਥਾ ਨਿਰਾਲੀ। ਗੁਰੂ ਕਿਆ ਕੀਰਤਨ ਵਿੱਚੋਂ ਪ੍ਰਮਾਣ ਲਿਆ ਸੀ, ਹਮ ਅੰਧਲੇ ਅੰਧ ਵੇਖਿਆ ਵੇਖ ਰਾਤਾ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੈ ਆਪਣ ਪਾਲੀ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਨ ਹਰ ਹਰ ਕਥਾ। ਕਥਾ ਨਿਰਾਲੀ ਹੋਣੀ ਚਾਹੀਦੀ ਹੈ, ਲੋਕੀ ਹੋਣੀ ਚਾਹੀਦੀ ਹੈ। ਤਾਂ ਗੁਰੂ ਸਾਹਿਬ ਜੀ ਦੇ ਚਰਨਾਂ ਚ ਬੇਨਤੀ ਕੀਤੀ ਕਿਰਪਾਲੂ ਦਾ ਤਾਰ ਗੁਰੂ ਅਰਜਨ ਦੇਵ ਮਹਾਰਾਜ ਜੀ, ਤੁਹਾਡੇ ਚਰਨਾਂ ਚ ਬਿਣੇ ਹੈ, ਆਦ ਕਾਲ ਤੋਂ ਨਮਸਕਾਰ ਕਰਨ ਦੀ ਤੇ ਵਡਿਆਈ ਕਰਨ ਦੀ ਪਰੰਪਰਾ ਬਣੀ ਆਉਂਦੀ ਹੈ। ਕੋਈ ਕਿਸੇ ਨੂੰ ਨਮਸਕਾਰ ਕਰਦਾ, ਕੋਈ ਦੇਵੀ ਦੇਵਤਿਆਂ ਨੂੰ ਨਮਸਕਾਰ ਕਰਦਾ, ਕੋਈ ਹੋਰ ਜਗ੍ਹਾ ਟਿਕਾਣਿਆਂ ਤੇ ਜਾ ਕੇ ਨਮਸਕਾਰ ਕਰਦਾ ਰਹਿੰਦਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਸਾਡਾ ਤੁਹਾਨੂੰ ਕੁਐਸਚਨ ਜੇ, ਅੱਜ ਆਪ ਜੀ ਨੇ ਬਹੁਤ ਪਿਆਰ ਨਾਲ ਇਹ ਬੋਲ ਸੁਣਨੇ ਨੇ, ਸੱਚੇ ਪਾਤਸ਼ਾਹ ਗੁਰਦੇਵ ਮਹਾਰਾਜ ਸਾਨੂੰ ਕਿਰਪਾ ਕਰਕੇ ਦੱਸੋ ਵੀ ਅਸਲ ਵਿੱਚ ਮੱਥਾ ਕਿਹਨੂੰ ਟੇਕਣਾ ਚਾਹੀਦਾ, ਸਾਨੂੰ ਇਹ ਹੀ ਨਹੀਂ ਪਤਾ ਲੱਗਦਾ। ਤਾਂ ਗਰੀਬ ਨਿਵਾਜ ਕੋਈ ਕਿਸੇ ਦੀ ਵਡਿਆਈ ਕਰਦਾ ਹੈ, ਕੋਈ ਕਿਸੇ ਦੇ ਗੁਣ ਗਾਉਂਦਾ ਹੈ, ਪਰ ਵੇਖਿਆ ਜਾਂਦਾ ਹੈ ਜਿਹੜੇ ਲੋਕ ਕਿਸੇ ਦੀ ਵਡਿਆਈ ਕਰਦੇ ਹੁੰਦੇ ਨੇ, ਹਰ ਇੱਕ ਦੇ ਵਿੱਚ ਸਾਰੇ ਗੁਣ ਨਹੀਂ ਤੇ ਹਰ ਵਿੱਚ ਸਾਰੇ ਔਗੁਣ ਨਹੀਂ ਹੈ। ਬੇਸ਼ੱਕ ਜਿੰਨੇ ਮਰਜ਼ੀ ਗੁਣਾਂ ਵਾਲਾ ਬੰਦਾ ਹੋਵੇ ਗੁਰਮੁਖੋ, ਕਿਤੇ ਨਾ ਕਿਤੇ ਔਗਣ ਵੀ ਜ਼ਰੂਰ ਹੁੰਦਾ ਹੈ। ਕਿੰਨੇ ਔਗਣਾਂ ਦਾ ਭਰਿਆ ਹੋਵੇ, ਕਿੰਨੇ ਹੀ ਔਗਣ ਹੋਣ, ਕਿਤੇ ਨਾ ਕਿਤੇ ਰੱਬ ਨੇ ਗੁਣ ਵੀ ਦਿੱਤਾ। ਤੁਹਾਨੂੰ ਯਾਦ ਹੈ ਨਾ, ਹੋਏ ਇਆਣਾ ਕਰੇ ਕੰਮ ਆ ਨਾ ਸਕੇ ਰਾਸ, ਜੇ ਇੱਕ ਅੱਧ ਚੰਗੀ ਕਰੇ ਦੂਜੀ ਭੀਵੇ ਰਾਸ। ਜਾਂ ਇੱਕ ਹੋਰ ਵਚਨ ਤੁਹਾਨੂੰ ਕਹਿ ਦਿਆਂ, ਇੱਕ ਛੋਟਾ ਜਿਹਾ ਗ੍ਰੰਥ ਹੈ ਜਿਹਦਾ ਨਾਮ ਹੈ ਭਾਵਰ ਸਿਮਰਤ, ਉਹਦੇ ਕਰਤਾ ਨੇ ਬੜਾ ਸੋਹਣਾ ਵਚਨ ਲਿਖਿਆ, ਕਹਿੰਦੇ ਹੈ, ਹਾਂਜੀ ਹੈ, ਗੁਣ ਔਗਣ ਸਭ ਵਿਖੈ, ਹੈ ਗੁਣ ਔਗਣ, ਸਮਝ ਆ ਗਈ ਜੀ, ਸਭ ਵਿਖੈ ਸਾਰਿਆਂ ਦੇ ਵਿੱਚ ਨੇ, ਤਿਸ ਬਿਨ ਜੰਤ ਨਾ ਕੋਈ। ਕਹਿੰਦੇ ਪ੍ਰਾਣੀ ਕੋਈ ਵੀ ਐਸਾ ਨਹੀਂ ਹੈ ਜਿਹਦੇ ਵਿੱਚ ਗੁਣ ਨਹੀਂ ਤੇ ਔਗਣ ਨਹੀਂ, ਔਗਣ ਨਹੀਂ ਤੇ ਗੁਣ ਨਹੀਂ। ਕਹਿੰਦੇ ਕਿਵੇਂ? ਮ੍ਰਿਦੁਲ ਸੁਗੰਧ ਕਮਲ ਕੋਮਲ, ਪਰ ਕੰਟਕ ਵੀ ਹੋਏ, ਬੜਾ ਮ੍ਰਿਦੁਲ ਹੈ, ਬੜਾ ਕੋਮਲ ਹੈ ਕਮਲ ਦਾ ਫੁੱਲ, ਬੜੀਆਂ ਉਹਦੀਆਂ ਖੱਖੜੀਆਂ ਜਿਹੜੀਆਂ ਨੇ ਬੜੀਆਂ ਕੋਮਲ ਨੇ, ਸੁਗੰਧੀ ਵਾਲਾ ਹੈ। ਤੇ ਤੁਸੀਂ ਦੱਸੋਗੇ ਜਿਹੜੀ ਟਾਹਣੀ ਨੂੰ ਲੱਗਾ ਉੱਥੇ ਕੰਡਾ ਹੈ ਜਾਂ ਕੰਡਾ ਹੈ? ਹੈ ਸੁਗੰਧੀ ਵਾਲਾ, ਪਰ ਜਿੱਥੇ ਗੁਣ ਨੇ ਉੱਥੇ ਔਗਣ ਵੀ ਨੇ। ਤਾਂ ਮਹਾਰਾਜ ਕਈ ਵਾਰ ਦੇਖਦੇ ਆ ਜਿਹਨਾਂ ਦੀ ਲੋਕ ਵਡਿਆਈ ਕਰਦੇ ਨੇ, ਜਦੋਂ ਕੋਈ ਨਾ ਕੋਈ ਔਗਣ ਯਾਰ ਹੋ ਜਾਂਦਾ ਹੈ ਤੇ ਲੋਕ ਵਡਿਆਈ ਕਰਦੇ ਮੰਦ ਸ਼ਬਦ ਮੰਦ ਬੋਲ ਗਾਲੀ ਗਲੋਚ ਕਰਦੇ ਵੀ ਨਜ਼ਰ ਆ ਜਾਂਦੇ ਨੇ। ਤੇ ਗਰੀਬ ਨਿਵਾਸ ਸਾਨੂੰ ਦੱਸੋ ਭਈ ਨਮਸਕਾਰ ਕਿਹਨੂੰ ਕਰਨੀ ਹੈ, ਵੰਦਨਾ ਕਿਹਨੂੰ ਕਰਨੀ ਹੈ ਤੇ ਵਡਿਆਈ ਕਿਹਨੂੰ ਕਰਨੀ ਹੈ? ਤਾਂ ਗਰੀਬ ਨਿਵਾਜ ਗੁਰੂ ਅਰਜਨ ਦੇਵ ਮਹਾਰਾਜ ਦੇ ਅੰਮ੍ਰਿਤ ਵਚਨ ਧਿਆਨ ਦੇ ਕੇ ਸੁਣਿਓ। ਸਾਹਿਬ ਕਹਿਣ ਲੱਗੇ ਬੰਦਨਾ ਹਰ ਬੰਦਨਾ, ਪ੍ਰਸ਼ਨ ਦੋ ਕੀਤੇ ਨੇ ਸਿੱਖਾਂ ਨੇ ਤੇ, ਪਰ ਮੇਰੇ ਸਾਹਿਬਾਨ ਇੱਕੋ ਹੀ ਲੈਣ ਵਿੱਚ ਦੋਨਾਂ ਪ੍ਰਸ਼ਨਾਂ ਦੇ ਉੱਤਰ ਦੇ ਦਿੱਤੇ ਨੇ। ਸਾਹਿਬ ਕਹਿਣ ਲੱਗੇ ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਵੀ ਅਗਰ ਜੇ ਬੰਦਨਾ ਨਮਸਕਾਰ ਕਰਨੀ ਹੈ ਗੁਰੂ ਨੂੰ ਕਰਨੀ ਹੈ, ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ, ਭੌਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ। ਗੁਰੂ ਨਾਨਕ ਮਹਾਰਾਜ ਨੂੰ ਸਿੱਧ ਮਿਲਦੇ ਨੇ, ਕਹਿੰਦੇ ਗੁਰੂ ਨਾਨਕ ਜੀ ਬਾਲਾ ਜੀ ਤੁਸੀਂ ਨਮਸਕਾਰ ਕਿਹਨੂੰ ਕਰਦੇ ਹੋ, ਤੁਸੀਂ ਮੱਥਾ ਕਿਹਨੂੰ ਟੇਕਦੇ ਹੋ? ਤਾਂ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਆਦੇਸ਼, ਬੋਲੋ ਆਦੇਸ਼ ਤਿਸੈ, ਬੋਲੋ ਗੱਜ ਕੇ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ, ਇੱਕ ਹੋਵੇ ਜੁਗ ਦਾ ਅਰਥ ਹੁੰਦਾ ਦੋ, ਦੋ ਤੇ ਦੋ ਚਾਰ, ਚਾਰੇ ਯੁੱਗਾਂ ਵਿੱਚ ਅਨੇਕਾਂ ਯੁੱਗਾਂ ਵਿੱਚ ਕੇਵਲ ਉਹਨੂੰ ਮੇਰੀ ਨਮਸਕਾਰ ਹੈ, ਉਹਦੇ ਅੱਗੇ ਮੱਥਾ ਟੇਕਣਾ ਹੈ। ਤੁਸੀਂ ਦੱਸੋ ਮਾਨ ਸਰੋਵਰ ਨੂੰ ਛੱਡ ਕੇ ਹੰਸ ਛੱਪੜ ਦੇ ਕਿਨਾਰੇ ਬੈਠੇ ਤੇ ਹੰਸਾਂ ਦੀ ਕੁੱਲ ਦਾਗੀ ਬਣ ਜਾਵੇਗੀ, ਮੱਛੀ ਪਾਣੀ ਵਿੱਚ ਰਹਿਣ ਵਾਲੀ ਜਿਉਂਦੀ ਰਹਿ ਜਾਵੇ ਤੇ ਕਲੰਕ ਕਰ ਦੇਵੇਗੀ, ਇੱਕ ਭੌਰਾ ਹੈ ਉਹ ਕਵੇ ਮੈਂ ਸੁਗੰਧੀ ਇਹਦੀ ਕਮਲ

ਦਾ ਹੋਰ ਪਾਸੇ ਤੁਰਿਆ ਜਾਵੇ ਤੇ ਉਹ ਵੀ ਕਲੰਕ ਕਰ ਦੇਵੇਗਾ। ਅਗਰ ਗੁਰੂ ਦਾ ਸਿੱਖ, ਦਸ਼ਮੇਸ਼ ਪਾਤਸ਼ਾਹ ਜੀ ਦਾ ਸਿੱਖ, ਕਲਗੀਆਂ ਵਾਲੇ ਪਾਤਸ਼ਾਹ ਜੀ ਦਾ ਸੱਜਿਆ ਹੋਇਆ ਸਿੰਘ, ਅਗਰ ਆਦਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ, ਜਿੱਥੇ ਮੈਂ ਬਾਤ ਲਿਆਉਣਾ ਚਾਹੁੰਦਾ ਹੈ, ਅਗਰ ਹੋਰ ਥਾਂ ਤੇ ਜਾਵੇਗਾ ਤਾਂ ਮੁਕਤ ਨਹੀਂ ਹੋਵੇਗਾ। ਮੈਂ ਐਵੇਂ ਬੋਲ ਨਹੀਂ ਬੋਲਣੇ। ਭਾਈ ਗੁਰਦਾਸ ਸਾਹਿਬ ਜੀ ਨੇ ਬਾਚਾ ਲਿਖੇ ਨੇ, ਕਹਿੰਦੇ ਮਾਨਸਰ ਤਿਆਗ ਛੱਡ ਕੇ ਮਾਨਸਰੋਵਰ ਨੂੰ ਆਣ ਸਰ ਜਾਏ ਬੈਠੇ ਹੰਸ। ਕਹਿੰਦੇ ਹੋਰ ਥਾਂ ਤੇ ਜਾ ਕੇ ਬੈਠ ਜਾਵੇ। ਮਾਨਸਰ ਤਿਆਗ ਆਣ ਸਰ ਜਾਏ ਬੈਠੇ ਹੰਸ, ਖਾਏ ਜਲ ਜੰਤ ਹੰਸ ਵਲਸੈ ਲਜਾਵੇ। ਹੰਸਾਂ ਦਾ ਕੰਮ ਹੈ ਮੋਤੀ ਖਾਣਾ, ਤੇ ਉਹ ਬਗਲੇ ਵਾਂਗੂ ਡੱਡੀਆਂ ਮੱਛੀਆਂ ਖਾਈ ਜਾਵੇ ਤੇ ਕੁੱਲ ਨੂੰ ਕਲੰਕ ਲੱਗ ਦਿੱਤਾ ਨਾ। ਖਾਏ ਜਲ ਜੰਤ ਹੰਸ ਵਲਸੈ ਲਜਾਵੇ। ਦੂਜਾ ਬੋਲ ਸੱਲਲ ਸੱਲਲ ਸੱਲਲ, ਹਰਤ ਹੈ ਪਾਣੀ, ਵਿਛੋ ਵਿਛੋੜਾ, ਸੱਲਲ ਵਿਛੋ ਜੈਸੇ, ਜਿਵੇਂ ਉਹਦੇ ਨਾਲ ਮੀਨ ਮੱਛੀ ਜੀਅਤ ਰਹਿ ਮੀਨ, ਕਪਟ ਸਨੇਹ ਕੇ ਸਨੇਹੀ ਨਾ ਕਹਾਵਈ, ਬਿਨ ਧਨ ਬੋਦ ਜੋ ਅੰਤ ਜਲ ਪਾਣ ਕਰੈ, ਚਾਤਰਕ ਸੰਤਾਨ ਵੇਖੈ ਲਾਛਣ ਲਗਾਵਈ। ਪਪੀਆ ਬਬੀਆ ਸਵਾਂਤੀ ਬੂੰਦ ਪੀਂਦਾ ਹੈ, ਧੌਣ ਆਪਣੀ ਚੁੰਝ ਤਾਂ ਨੂੰ ਕਰਦਾ ਹੈ, ਤੇ ਜੇ ਉਹ ਸਵਾਂਤੀ ਬੂੰਦ ਛੱਡ ਕੇ ਨਦੀਆਂ ਦਾ ਪਾਣੀ ਪੀ ਜਾਵੇ ਤੇ ਉਹਨੂੰ ਪਪੀਆ ਬਬੀਆ ਨਹੀਂ ਆਖਿਆ ਜਾਂਦਾ। ਕਹਿੰਦੇ ਫਿਰ ਤੈਸੇ ਗੁਰ ਸਿੱਖ, ਤੇਵੇਂ ਗੁਰੂ ਦਾ ਸਿੱਖ, ਅਗਰ ਗੁਰੂ ਨੂੰ ਛੱਡ ਕੇ ਚਾਤਰਕ ਸਥਾਨ ਵੇਖਿਆ ਲਾਛਣ ਲਗਾ ਬਈ, ਚਰਨ ਕਮਲ ਅਲ ਗੁਰ ਸਿੱਖ ਮੋਖ ਹੋਏ, ਆਣ ਦੇਵ ਸੇਵਕ ਹੋਏ ਮੁਕਤ ਨਾ ਪਾਵੀ। ਹੋਰ ਥਾਂ ਤੇ ਜਾ ਕੇ ਬੰਦਨਾ ਤੋਂ ਮੁਕਤ ਨਹੀਂ ਹੈ ਤਾਂ ਗਰੀਬ ਨਿਵਾਜ ਜੀ ਕਹਿੰਦੇ ਉਹਨੂੰ ਨਮਸਕਾਰ ਕਰ, ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਰ। ਇੱਕ ਵਾਰ ਨਹੀਂ ਹੈ, ਨਮਸਕਾਰ ਤਾਂ ਕੋ ਲਖ ਵਾਰ, ਇਹੋ ਮਨ ਦੀਜੈ ਤਾਂ ਕੋ ਵਾਰ, ਸਿਮਰਨ ਜਾ ਕੇ ਮਿਟੈ ਸੰਤਾਪ, ਹੋਏ ਆਨੰਦ ਨਾ ਵਿਆਪੈ ਤਾਪ। ਜੇ ਸਿਮਰਨ ਨਾਹੀ ਨੰਦਕਾਰ, ਜਿਹਦਾ ਸਿਮਰਨ ਕਰਦਿਆਂ ਕਦੇ ਜ਼ਿੰਦਗੀ ਵਿੱਚ ਰੁਕਾਵਟਾਂ ਨਹੀਂ ਪੈਂਦੀਆਂ। ਜੇ ਸਿਮਰਨ ਨਾਹੀ ਨੰਦਕਾਰ, ਮੁਕਤ ਕਰੈ ਉਤਰੈ ਬਹੁ ਭਾਰ, ਨਮਸਕਾਰ ਕਰ ਹਿਰਦੇ ਮਾਹੇ। ਅੰਦਰੋਂ ਟੇਕਣਾ ਮੱਥਾ, ਏਦਾਂ ਨਹੀਂ ਟੇਕਣਾ ਅਪਰਾਧੀ ਦੂਣਾ ਨਿਵੈ, ਜਿਉ ਹੰਤਾ ਮਿਰਗਾਹੇ ਸੀਸ ਨਵਾਇਆ ਕਿਆ ਥੀਏ ਜਾਂ ਕਸੁੰਦੇ ਜਾਏ, ਕੋਈ ਫਾਇਦਾ ਨਹੀਂ ਹੋਣਾ ਅੰਦਰੋਂ ਟੇਕ। ਸਾਹਿਬ ਜੀ ਕਹਿੰਦੇ ਜਿਹਦਾ ਸਿਮਰਨ ਕਰਦਿਆਂ ਰੁਕਾਵਟ ਨਹੀਂ ਪੈਂਦੀ। ਫਿਰ ਬੋਲ ਸੁਣਿਓ, ਜੇ ਸਿਮਰਨ ਨਾ ਹੀ ਨਨਕਾਰ, ਨਹੀਂ ਰੁਕਾਵਟ ਪੈਂਦੀ, ਫਿਰ ਗੱਜ ਕੇ ਆਖੋ ਸਤਨਾਮ ਸ਼੍ਰੀ। ਜੇ ਸਿਮਰ ਨਾ ਹੀ ਨਨਕਾਰ, ਮੁਕਤ ਕਰੈ ਉਤਰੈ ਬਹੁ ਭਾਰ, ਨਮਸਕਾਰ ਕਰ ਹਿਰਦੇ ਵਾਹੇ, ਫਿਰ ਫਿਰ ਤੇਰਾ ਆਵਣ ਨਾਹੇ। ਪਾਤਸ਼ਾਹ ਜੀ ਕਹਿੰਦੇ ਆਉਣਾ ਤੇ ਜਾਣਾ ਹੀ ਮੁੱਕ ਜਾਂਦਾ ਹੈ, ਇਹ ਗੁਰੂ ਕੀ ਕਿਰਪਾ ਵਰਤ ਜਾਂਦੀ ਹੈ। ਤੁਸੀਂ ਸੁਖਮਨੀ ਸਾਹਿਬ ਰੋਜ਼ ਪੜ੍ਹਦੇ ਜੇ ਨੇਮੀ ਪ੍ਰੇਮੀ ਹੋ ਤਾਂ ਗੁਰੂ ਨਾਨਕ ਮਹਾਰਾਜ ਗੁਰੂ ਅਰਜਨ ਦੇ ਪੰਜਵੇਂ ਜੋਤ ਗੁਰੂ ਨਾਨਕ ਪਾਤਸ਼ਾਹ ਜੀ ਦੀ ਕੀ ਕਹਿੰਦੇ ਨੇ, ਆਦ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਨਮਸਕਾਰ ਰੱਖਣ ਹਾਰ ਮਨ ਅਰਾਧ ਪ੍ਰਭੂ ਵੇਖ, ਸੰਤਰੇਣ ਕਰੋ ਮੱਜਣ, ਨਾਨਕ ਪਾਵੈ ਸੁਖ ਅਨੇਕ। ਅਨੇਕਾਂ ਹੀ ਸੁਖ ਮਿਲ ਜਾਂਦੇ ਨੇ ਤਾਂ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪਿਆਰਿਆ ਤੇਰਾ ਸਿਰ ਜਿਹੜਾ ਹੈ ਕੇਵਲ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆ ਕੇ ਝੁਕਣਾ ਚਾਹੀਦਾ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸ ਤਾਰੇ, ਗੁਣ ਗਾਵਹੋ ਗੋਪਾਲ ਰਾਏ। ਵੀ ਵਡਿਆਈ ਕਿਹਦੀ ਕਰਨੀ ਚਾਹੀਦੀ ਹੈ, ਗੋ ਧਰਤੀ ਪਾਲ, ਸਾਰੇ ਬ੍ਰਹਿਮੰਡਾਂ ਦੀ ਪਾਲਣਾ ਕਰਨ ਵਾਲਾ, ਜਿਹੜਾ ਸਾਡੇ ਔਗਣਾਂ ਨੂੰ ਵੇਖਦਾ ਵੀ ਜੇ ਤੇ ਪਾਲਣਾ ਤਾਂ ਵੀ ਕਰਦਾ ਹੈ, ਸਾਡੇ ਔਗਣਾਂ ਨੂੰ ਵੇਖਦਾ ਹੈ ਤਾਂ ਵੀ ਪਾਲਣਾ ਕਰਦਾ ਹੈ। ਨਿਰਧਾਰ ਕੋ ਆਧਾਰ, ਆਸਰਾ ਨਿਰਾਸਨ ਕੋ, ਨਾਥ ਹੈ ਨਾਥਨ ਕੋ, ਦੀਨ ਕੋ ਦਿਆਲ ਹੈ, ਸਰਨ ਅਸਰਨ ਔਰ ਨਿਰਤਨ ਕੋ ਹੈ ਧਨ, ਟੇਕ ਅੰਦਰ ਕੀ ਕਿਰਪਣ ਕੋ ਕਿਰਪਾਲ ਹੈ। ਤੇ ਕਹਿੰਦੇ ਕਿਰਤ ਘਨ ਕੇ ਦਾਤਾਰ ਪ੍ਰਭ, ਅਕਿਰਤ ਘਨ ਕੇ ਦਾਤਾਰ
ਸਭ ਅਵਗਣ ਹਰਨ ਕਰਨ ਕਰ ਤੱਗਿਆ ਸਵਾਮੀ ਸੰਗੀ ਸਰ ਬੰਗ ਰਸ ਰਸਕ ਰਸਾਲ ਹੈ ਜਿਹੜੇ ਕਿਰਤ ਘੱਟ ਨੇ ਕੀ ਰੋਜੀ ਉਹਨਾਂ ਨੂੰ ਨਹੀਂ ਦਿੰਦਾ ਉਹਦੀ ਵਡਿਆਈ ਕਰ ਗੋ ਧਰਤੀ ਦੀ ਪਾਲਣਾ ਕਰਨ ਵਾਲਾ ਰਾਏ ਜਿਹੜਾ ਰਾਜਿਆਂ ਦਾ ਰਾਜਾ ਹੈ ਜਿਹਦੇ ਬਰਾਬਰ ਦਾ ਹੋਰ ਕੋਈ ਰਾਜਾ ਨਹੀਂ ਹੋ ਸਕਦਾ ਇਹ ਰਾਜੇ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਹਰ ਸਮਾਨ ਨਹੀਂ ਕੋਈ ਰਾਜਾ ਤੇ ਦਸ਼ਮੇਸ਼ ਪਾਤਸ਼ਾਹ ਜੀ ਕੀ ਕਹਿੰਦੇ

ਉਹ ਐਸਾ ਰਾਜਾ ਹੈ ਜਿਹੋ ਜੀ ਉਹ ਬਖਸ਼ਿਸ਼ ਕਰਦਾ ਹੈ ਨਾ, ਉਹੋ ਜੀ ਹੋਰ ਕੋਈ ਬਖਸ਼ਿਸ਼ ਕਿੱਧਰੋਂ ਨਹੀਂ ਮਿਲਦੀ। ਬਾਹਰਲੇ ਰਾਜੇ ਤੇ ਇੱਦਾਂ ਦੇ, ਜੇ ਰਾਜੇ ਸ਼ੀਹੀ ਮੁਕੱਦਮ ਕੁੱਤੇ ਜਾਏ ਜਗਾਏ ਨੇ ਬੈਠੇ ਸੁੱਤੇ ਚਾਕਰ ਨਹਿੰਦਾ ਪਾਏ ਨੇ ਘਾਉ ਰੱਤ ਪੇ ਤੋ ਕੁੱਤੇ ਹੋ, ਉਹ ਇੱਦਾਂ ਦੇ ਰਾਜੇ ਨੇ। ਤੇ ਮੇਰਾ ਰਾਜਾ ਗੁਰੂ ਕਿਹੋ ਜੀ ਬਖਸ਼ਿਸ਼ ਕਰਦਾ, ਤਾਂ ਹੀ ਪੁਕਾਰ ਕੇ ਬੋਲ ਕਹੇ ਨੇ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ। ਜਿਨ੍ਹਾਂ ਨੂੰ ਬੋਲਾਂ ਦੇ ਪੜੀ ਚਲੋ, ਮਾਤ

ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕੇਵਲ ਉਹਦੀ ਵਡਿਆਈ ਕਰਿਆ ਕਰ ਜਿਹੜਾ ਸਮੋਹ ਗੁਣਾ ਵਾਲਾ ਹੈ ਤੇ ਜਿਹੜਾ ਔਗਣ ਵਾਲੇ ਜੀਵਾਂ ਨੂੰ ਬਖਸ਼ ਕੇ ਸ਼ੁਭ ਗੁਣਾਂ ਦੇ ਨਾਲ ਨਿਵਾਜ ਦਿੰਦਾ ਹੈ। ਗਰੀਬ ਨਿਵਾਜ ਕਿੰਨੇ ਪ੍ਰਸ਼ਨ ਕੀਤੇ ਸੀ ਜੀ? ਦੋ ਹੀ ਕੀਤੇ ਸੀ ਨਾ? ਹਾਂਜੀ, ਆਖੋ ਗੱਜ ਕੇ ਸਤਨਾਮ ਸ਼੍ਰੀ। ਪਹਿਲਾ ਕੀ ਸੀ ਭਲਾ, ਵੀ ਮੱਥਾ ਕਿਹਨੂੰ ਟੇਕਣਾ, ਤੇ ਦੂਜਾ ਕਿਹੜਾ ਸੀ? ਵਡਿਆਈ ਕਿਹਦੀ ਕਰਨੀ ਹੈ? ਗਰੀਬ ਨਿਵਾਜ ਗੁਰੂ ਨੂੰ ਹੀ ਮੱਥਾ ਟੇਕਣਾ ਤੇ ਗੁਰੂ ਦੀ ਵਡਿਆਈ ਕਰਨੀ ਹੈ। ਤੇ ਸੱਚੇ ਪਾਤਸ਼ਾਹ ਕਿਰਪਾਲੂ ਦਾ ਤਾਰ ਜੀ, ਐਸਾ ਗੁਰੂ ਮਿਲਦਾ ਕਿਵੇਂ ਜੇ? ਕਿਤੇ ਮਿਲ ਵੀ ਜਾਂਦਾ ਗੁਰੂ ਤਾਂ? ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਜਵਾਬ ਦਿੱਤਾ, ਗੁਣ ਗਾਵੋ ਗੋਪਾਲ ਰਾਏ। ਜਵਾਬ ਇਹਦਾ ਅਗਲਾ ਕੀ ਆਇਆ? ਗੁਣ ਗਾਵੋ ਗੋਪਾਲ ਰਾਏ। ਤਾਂ ਸਾਹਿਬ ਕਹਿਣ ਲੱਗੇ, ਵੱਡਾ ਭਾਗ ਭੇਟ ਗੁਰ ਦੇਵਾ। ਵੱਡਿਆਂ ਭਾਗਾਂ ਕਰਕੇ ਮੇਰਾ ਪੂਰਾ ਗੁਰੂ ਮਿਲਦਾ ਹੈ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ। ਵੱਡਿਆਂ ਭਾਗਾਂ ਵਾਲਿਓ ਜਿਹੜੇ ਗੁਰੂ ਦੇ ਲੜ ਲੱਗ ਚੁੱਕੇ ਹੋ, ਐਸਾ ਗੁਰ ਵੱਡ ਭਾਗੇ ਪਾਇਆ। ਹਾਂਜੀ, ਐਸਾ ਗੁਰ ਵੱਡ ਭਾਗੀ ਪਾਇਆ। ਕਿਹੋ ਜਿਹਾ? ਭੁੱਲੇ ਮਾਰਗ ਜਿਹਨੇ ਬਤਾਇਆ, ਜਿਹਨੇ ਭੁੱਲਿਆਂ ਨੂੰ ਰਸਤਾ ਦੱਸ ਦਿੱਤਾ। ਜੇ ਕਿਧਰੇ 40 ਸਿੰਘ ਬੇਦਾਵਾ ਲਿਖ ਕੇ ਦੇ ਗਏ ਨੇ, ਭੁੱਲ ਗਏ ਨੇ, ਤਾਂ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਨਾ ਸਰੋ ਮਨਸੂਰ ਗੁਰ ਗੋਬਿੰਦ ਸਿੰਘ ਏ ਜਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਜੁਮਲਾ ਫੈਜ ਨੂਰ ਗੁਰ ਗੋਬਿੰਦ ਸਿੰਘ ਹੱਕ ਰਾਗੰਜ਼ੂਰ ਗੁਰ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰ ਗੋਬਿੰਦ ਸਿੰਘ ਸ਼ਾਹੇ ਸ਼ਹਿਨ ਸ਼ਾਹ ਗੁਰ ਗੋਬਿੰਦ ਸਿੰਘ ਤੇਗ ਰਾਫਾ ਤਾਹ ਗੁਰ ਗੋਬਿੰਦ ਸਿੰਘ ਖਾਲਸਾ ਬੇ ਕੀਨੋ ਗੁਰ ਗੋਬਿੰਦ ਸਿੰਘ ਤਖਤ ਬਾਲਾ ਜੇਰ ਗੁਰ ਗੋਬਿੰਦ ਸਿੰਘ ਬੇਕ ਸਾਰਾ ਯਾਰ। ਆਖੋ ਸਤਨਾਮ ਸ਼੍ਰੀ। ਗੁਰੂ ਗੋਬਿੰਦ ਸਿੰਘ ਯਾਰਾਂ ਦਾ ਯਾਰ ਹੈ, ਉਹਨੂੰ ਯਾਰੀ ਪਾ ਕੇ ਵੇਖੋ ਉਹਦੇ ਨਾਲ ਹਾਜ਼ਰ ਹੈ। ਸਾਹਿਬ ਜੀ ਕਿਰਪਾ, ਭਾਈ ਨੰਦ ਲਾਲ ਜੀ ਕਹਿੰਦੇ ਨੇ, ਬੇਕ ਸਾਰਾ ਯਾਰ ਗੁਰ ਗੋਬਿੰਦ ਸਿੰਘ। ਭੁੱਲਿਆਂ ਨੂੰ ਰਸਤੇ ਪਾਉਣ ਵਾਲਾ, ਸਫ਼ਰ ਤੈਅ ਹੁੰਦਾ ਹੈ, ਮੁਕਤਸਰ ਦੀ ਜੰਗ ਹੁੰਦੀ ਹੈ, ਵੇਖਦੇ ਨੇ ਕੌਣ ਲੜ ਰਹੇ ਨੇ, ਪਤਾ ਲੱਗਦਾ ਬੇਦਾਵੀਏ ਨੇ, ਕੋਲ ਆਉਂਦੇ ਨੇ, ਫਿਰ ਭੁੱਲਿਆਂ ਨੂੰ ਰਸਤੇ ਪਾਉਂਦੇ, ਟੁੱਟੀ ਗੰਢ ਦਿੰਦੇ ਨੇ ਆਪਣੇ ਖੀਸੇ ਵਿੱਚੋਂ, ਜੇਬ ਵਿੱਚੋਂ ਕੱਢ ਕੇ ਬੇਦਾਵਾ ਟੁਕੜੇ ਟੁਕੜਾ ਕਰ ਦਿੰਦਾ ਮੇਰਾ ਗੁਰੂ। ਗੁਰੂ ਦੀ ਜੇ ਲੋੜ ਹੋਵੇ, ਗੁਰੂ ਪੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦਾ ਲਾਲ ਜੀ। ਐਸਾ ਗੁਰਵਡ ਭਾਗੀ ਪਾਇਆ, ਭੂਲੇ ਮਾਰਗ ਜਿਨਹੈ ਬਤਾਇਆ, ਸਿਮਰ ਮਣਾ ਰਾਮ ਨਾਮ ਚਿਤਾਰੇ, ਵਸ ਰਹੇ ਹਿਰਦੈ ਗੁਰ ਚਰਨ ਪਿਆਰੇ। ਹਾਂਜੀ, ਕਾਮ ਕ੍ਰੋਧ ਲੋਭ ਮੋਹੇ ਮਨ ਲੀਨਾ, ਕਾਮ ਕ੍ਰੋਧ ਲੋਭ ਮੋਹੇ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਦੁੱਖ ਸੁੱਖ ਕਰਤ ਜਨਮ ਫਨ ਬੂਆ, ਚਰਨ ਕਮਲ ਗੁਰ ਆਸਰਮ ਦੀਆ, ਅਗਣ ਸਾਗਰ ਬੂੜਤ ਸੰਸਾਰਾ, ਨਾਨਕ ਬਾਹਾ ਪੱਕਰ ਸਤਿਗੁਰ ਨੇ ਸਤਾਰਾ। ਗੁਰੂ ਬਾਹ ਤੋਂ ਪਕੜ ਕੇ, ਮਨ ਰੂਪੀ ਹੱਥ ਤੋਂ ਪਕੜ ਕੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ। ਇਹ ਤੇ ਮੇਰੇ ਗੁਰੂ ਦਾ ਬਿਰਦ ਹੈ ਨਾ। ਇਸ ਕਰਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪੂਰਾ ਗੁਰੂ ਵੱਡਾ ਭਾਗ ਭੇਟ ਹੈ ਗੁਰਦੇਵਾ, ਗੁਰ ਸਮਰੱਥ। ਗੱਜ ਕੇ ਆਖੋ ਸਤਨਾਮ ਸ਼੍ਰੀ। ਜਿਹੜੇ ਪਿਛਲੀਆਂ ਮੇਰੀਆਂ ਭੈਣਾਂ ਵੀਰ ਬੈਠੇ ਨੇ, ਉਹ ਵੀ ਆਖ ਲਓ, ਕਿਹੜਾ ਰਸਨ ਦਾ ਕੋਈ ਜ਼ੋਰ ਲੱਗਣਾ, ਥੋੜੀ ਜੀ ਤੇ ਹਿੱਲਣੀ ਆ, ਉਹਦੇ ਨਾਲ ਹੀ ਗੱਲ ਬਣ ਜਾਣੀ ਆ। ਆਖੋ ਗੱਜ ਕੇ ਸਤਨਾਮ ਸ਼੍ਰੀ, ਫਿਰ ਆਖੋ ਸਤਨਾਮ ਸ਼੍ਰੀ। ਆਪਾਂ ਕੋਈ ਕਹਾਣੀਆਂ ਤੇ ਪਾ ਕੇ ਬੈਠੇ ਹੀ ਨਹੀਂ ਆ, ਕੇਵਲ ਸ਼ਬਦ ਦੀ ਤਾਂ ਵਿਚਾਰ ਚੱਲ ਰਹੀ ਆ। ਗੁਰ ਸਮਰੱਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ, ਗੁਰ ਅਗੋਚਰ ਨਿਰਮਲ ਗੁਰ ਜੇਵੜ ਅਵਰ ਨ ਕੋਏ, ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ, ਗੁਰਦਾਤਾ ਹਰ ਨਾਮ ਦੇ ਉਧਰੈ ਸਭ ਸੰਸਾਰ, ਉਧਰੈ ਸਭ ਸੰਸਾਰ ਗੁਰ ਕਰਤਾ ਗੁਰ ਕਰਨ ਹਾਰ, ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੇ ਸੋ ਹੋਏ, ਗੁਰ ਤੀਰਥ ਗੁਰ ਪਾਰ ਜਾਤ
ਗੁਰ ਮਨਸਾ ਪੂਰਨ ਹਾਰ ਗੁਰ ਦਾਤਾ ਹਰ ਨਾਮ ਦੇ ਉਤਰੇ ਸਭ ਸੰਸਾਰ ਗੁਰ ਸਮਰੱਥ ਗੁਰ ਨਿਰੰਕਾਰ ਗੁਰ ਊਚਾ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੈ ਕਥਨ ਹਾਰ। ਸਾਹਿਬ ਕਹਿੰਦੇ ਗੁਰੂ ਦੀ ਮਹਿਮਾ ਵੱਡੀ ਹੈ, ਕਥਾ ਕਰਨ ਵਾਲੇ ਨੇ ਕਿੰਨੀ ਕੁ ਕਰ ਲੈਣੀ ਹੈ, ਕਿੰਨੀ ਕੁ ਵਡਿਆਈ ਹੋ ਜਾਣੀ ਹੈ। ਕਿਆ ਹੋ ਕਥੀ ਕਥੇ ਕਥ ਦੇਖਾਂ ਮੈਂ ਕਥ ਨਾ ਕਥ ਨਾ ਜਾਈ ਜੋ ਦੁੱਧ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ। ਪਰ ਸਾਹਿਬ ਪਾਤਸ਼ਾਹ ਇੱਤੇ ਕੂਕਰ ਹੋ ਬੇਗਾਨਾ ਭੌਂਕਾ ਇਸ ਤਨ ਤਾਈ ਬਿਰਧੈ ਤੁਹਾਡਾ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਓ ਨਾ ਜਾਈ। ਗਰੀਬ ਨਿਵਾਜ ਵੱਡਾ ਗੁਰੂ ਭਾਗਾਂ ਕਰਕੇ ਮਿਲਦਾ ਹੈ। ਸੱਚੇ ਪਾਤਸ਼ਾਹ ਜੀ ਕਿਰਪਾਲੂ ਦਾ ਤਾਰ ਗੁਰਦੇਵ ਜੀਓ ਸੰਸਾਰ ਵਿੱਚ ਵਿਚਰਦੇ ਆ ਗਾਹ ਵਗਾਹ ਅਨੇਕਾਂ ਗੁਣਾ ਹੋ ਜਾਂਦੇ ਨੇ। ਬਿਣੇ ਆ ਗਰੀਬ ਨਿਵਾਜ ਜੀਓ ਕਿੱਦਾਂ ਗੁਣਾ ਬਖਸ਼ੇ ਜਾਣ, ਕਿਹੜੇ ਢੰਗ ਨਾਲ ਬਖਸ਼ੇ ਜਾਣ। ਤਾਂ ਮਹਾਰਾਜ ਨੇ ਅਗਲੇ ਬੋਲ ਬੜੇ ਪਿਆਰੇ ਕਹੇ ਨੇ, ਕਹਿਣ ਲੱਗੇ ਸੁਣੋ ਬਖਸ਼ੇ ਜਾਂਦੇ ਨੇ। ਇਹ ਚੌਥਾ ਪ੍ਰਸ਼ਨ ਆਇਆ ਹੈ, ਫਿਰ ਤੁਹਾਡੀ ਸੁਰਤ ਵਿੱਚ ਰਵੇ ਵੰਦਨਾ ਵਡਿਆਈ ਤਾਂ ਗੁਰੂ। ਚੌਥਾ ਆਇਆ ਹੈ ਕਿਵੇਂ ਬਖਸ਼ੇ ਜਾਣ, ਤਾਂ ਗਰੀਬ ਨਿਵਾਜ ਜੀ ਕਹਿੰਦੇ ਨੇ

ਗੁਰ ਸੇਵਾ ਤੱਪਾ ਸਿਰ ਸਭ ਤਪ ਸਾਰ। ਕਰੋੜਾਂ ਪਾਪ ਜਿਹੜੇ ਨੇ ਉਹ ਸੇਵਾ ਟਹਿਲ ਕਰਦਿਆਂ ਕਰਦਿਆਂ ਮਿੱਟ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਗੁਰੂ ਦੀ ਸੇਵਾ ਬਹੁਤ ਵੱਡੀ ਆ, ਪਰ ਇੱਕ ਗੱਲ ਜ਼ਰੂਰ ਹੈ, ਜਦੋਂ ਸੇਵਾ ਦਾ ਪ੍ਰਕਰਨ ਚੱਲਦਾ ਤੇ ਜਿਹੜੇ ਸੰਗਤ ਵਿੱਚ ਬੈਠੇ ਨੇ, ਹਾਂਜੀ ਜਿਹੜੇ ਸੰਗਤ ਵਿੱਚ ਕਥਾ ਸੁਣ ਰਹੇ ਨੇ, ਕੀਰਤਨ ਸੁਣ ਰਹੇ ਨੇ, ਉਹਨਾਂ ਦੇ ਅੰਦਰ ਇੱਕ ਬਿਲਬਲੀ ਜੀ ਤਾਂ ਲੱਗਦੀ ਹੋਵੇਗੀ ਵੀ ਇੱਥੇ ਦਰਬਾਰ 'ਚ ਬਹਿਣ ਦਾ ਕੀ ਫਾਇਦਾ, ਉੱਥੇ ਜਾ ਕੇ ਸੇਵਾ ਹੀ ਕਰ ਲਈਏ। ਪ੍ਰਸ਼ਨ ਪੈਦਾ ਹੋ ਰਿਹਾ ਨਾ, ਸੇਵਾ ਕਰਨੀ ਤੱਪੜ ਝਾੜਨੇ ਜੋੜੇ ਘਰ ਲੰਗਰ ਵਰਤਾਉਣਾ ਬੜੀ ਵੱਡੀ ਕਿਰਪਾ ਹੈ, ਬਹੁਤ ਵੱਡੀ ਕਿਰਪਾ ਹੈ। ਪਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਜੋ ਸਹਿਬਾਂ ਦੀ ਹਜ਼ੂਰੀ ਅੰਦਰ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਕਥਾ ਕੀਰਤਨ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੋਵੇ, ਜਿਹੜੀ ਉਹ ਸੇਵਾ ਕਥਾ ਕੀਰਤਨ ਸੁਣ ਲੈਣਾ ਉਹ ਗੁਰੂ ਨਾਨਕ ਦੇ ਘਰ ਤੱਕ ਲੈ ਜਾਵੇਗੀ। ਤੁਸੀਂ ਕਹੋ ਪ੍ਰਮਾਣ ਦੇਵੋ, ਤਾਂ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਲਿਖੀ ਹੈ, ਕਹਿੰਦੇ ਇੰਦਰ ਧਿਆਨ ਦੇ ਕੇ ਸੁਣਿਓ, ਤੁਹਾਨੂੰ ਚਿੱਤ ਕਰਦਾ ਰਵੇ ਅਗਰ ਜੇ ਉੱਥੇ ਸੇਵਾ ਕਰਦੇ ਹੋ, ਸੁਰਤ ਟਿਕੀ ਰਵੇ ਤੇ ਯਤਨ ਕੀਤਾ ਜਾਵੇ ਵੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਬਾਣੀ ਸੁਣੀ ਜਾਵੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਇੰਦਰ ਪੁਰੀ ਲਖ ਰਾਜ ਨੀਰ ਭਰਾਵਣੀ, ਲੱਖ ਸੁਰਗ ਸਿਰ ਤਾਜ, ਗੱਲਾਂ ਪਿਹਾਵਣੀ ਆਟਾ ਗੁਣਨਾ। ਹੁਣ ਤੇ ਸਾਡੀਆਂ ਆਦਤਾਂ ਖਤਮ ਹੋ ਗਈਆਂ ਨੇ, ਮਸ਼ੀਨਾਂ ਲੱਗੀਆਂ ਨੇ, ਚਾੜ ਦਿਓ ਘਿਓ ਪਾ ਦਿਓ, ਜਿੰਨਾ ਰਫੈਂਡ ਪੈਂਦਾ ਜੇ ਹੱਥਾਂ ਨੂੰ ਕਿਤੇ ਆਟਾ ਨਾ ਲੱਗ ਜਾਵੇ। ਦੇਖੋ ਪੁਰਾਤਨ ਮਾਈਆਂ ਵੱਲੇ, ਗਲਾ ਪਿਹਾਵਣੀ, ਰਿੱਧ ਸਿੱਧ ਨਿੱਧ ਲੱਖ ਸਾਜ, ਚੁੱਲ ਝੁਕਾਵਣੀ, ਸਾਧ ਗਰੀਬ ਨਿਵਾਜ ਗਰੀਬੀ ਆਵਣੀ। ਤੇ ਫਿਰ ਪੰਜਵਾਂ ਬੋਲ ਕਹਿੰਦੇ ਅਨਹਦ ਸ਼ਬਦ ਅਗਾਧ ਬਾਣੀ ਗਾਵਣੀ। ਸੰਗਤ ਵਿੱਚ ਬਾਣੀ ਨੂੰ ਪੜ੍ਹਨਾ ਤੇ ਸੰਗਤ ਵਿੱਚ ਬਾਣੀ ਨੂੰ ਸੁਣਨਾ, ਇਹਦਾ ਲਾਭ ਕੀ ਹੈ? ਕੋਟ ਪਰਾਧ। ਬਾਣੀ ਦਾ ਕੰਮ ਕੀ ਹੈ? ਕੀ ਅਸਰ ਕਰੇਗੀ? ਕਰੋੜਾਂ ਕਰੋੜਾਂ ਪਾਪਾਂ ਨੂੰ ਕੱਟ ਦੇਵੇਗੀ। ਬਾਣੀ ਇਹ ਕਿਰਪਾ ਕਰਦੀ ਹੈ, ਗਰੀਬ ਨਿਵਾਸ ਸੰਸਾਰ ਵਿੱਚ ਵਿਚਰਦੇ ਆ। ਇੱਕ ਬੇਨਤੀ ਹੋਰ ਹੈ, ਸੰਸਾਰ ਵਿੱਚ ਜੇ ਕਿਧਰੇ ਥੋੜਾ ਜਿਹਾ ਬੰਦੇ ਨੂੰ ਸੁੱਖ ਆ ਜਾਂਦਾ, ਖੁਸ਼ ਬੜਾ ਹੋ ਜਾਂਦਾ, ਅਗਰ ਰੱਬ ਨਾ ਕਰੇ ਕੋਈ ਐਸੀ ਬਾਤ ਬਣ ਜਾਵੇ ਤੇ ਸੋਗ ਦੀ ਅੱਗ ਜਿਹੜੀ ਹੈ ਉਹ ਸਾੜਦੀ ਹੈ, ਦੂਜੀ ਅੱਗ ਜੇ ਘੱਟ ਸਾੜਦੀ ਹੈ, ਚਿੰਤਾ ਦੀ ਅੱਗ ਜਿਹੜੀ ਹੈ, ਸੋਗ ਦੀ ਅੱਗ, ਉਹ ਬੰਦੇ ਨੂੰ ਜ਼ਿਆਦਾ ਤਪਾਉਂਦੀ ਹੈ। ਗਰੀਬ ਨਿਵਾਜ ਸੋਗ ਦੀ ਅੱਗ ਨਾ ਜਾਪੇ, ਕੋਈ ਐਸਾ ਯਤਨ ਹੈ? ਤਾਂ ਗਰੀਬ ਨਿਵਾਜ ਜੀ ਕਹਿੰਦੇ ਨੇ

ਤੁਹਾਡੀ ਸੁਰਤ ਇੱਕ ਵਾਰ ਪਛਾਣਾ ਲੈ ਕੇ ਚੱਲਾਂ ਮੈਂ, ਤੁਹਾਨੂੰ ਯਾਦ ਆ ਜੇ ਵੰਦਨਾ ਕਿਹਨੂੰ ਕਰਨੀ ਹੈ ਚੇਤਾ ਜੇ, ਨਮਸਕਾਰ ਕਿਹਨੂੰ ਕਰਨੀ ਯਾਦ ਹੈ, ਵਡਿਆਈ ਕਿਹਦੀ ਕਰਨੀ ਤੁਹਾਨੂੰ ਯਾਦ ਹੈ, ਗੁਰੂ ਕਿਵੇਂ ਮਿਲਦਾ ਵੱਡਿਆਂ ਭਾਗਾਂ ਨਾਲ ਮਿਲਦਾ ਹੈ। ਫਿਰ ਅਗਲਾ ਪ੍ਰਸ਼ਨ ਸੀ ਅਪਰਾਧ ਕਿਵੇਂ ਮਿਟਦੇ ਨੇ, ਸੇਵਾ ਨਾਲ ਮਿਟ ਜਾਂਦੇ ਨੇ, ਸੋਗ ਦੀ ਅੱਗ ਨਾ ਵਿਆਪੇ ਉਹ ਗੁਰੂ ਦੇ ਚਰਨ ਕਮਲਾਂ ਵਿੱਚ ਖਤਮ ਹੋ ਜਾਂਦੀ ਹੈ। ਹੁਣ ਇਹ ਪ੍ਰਸ਼ਨ ਆਇਆ ਹੈ ਵੀ ਸੰਸਾਰ ਸਮੁੰਦਰ ਤੋਂ ਤਰਿਆ ਕਿਵੇਂ ਜਾਵੇ, ਤਾਂ ਗਰੀਬ ਬਨਵਾਸ ਜੀ ਕਹਿੰਦੇ ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ, ਪਿੰਗੁਲ ਪਰਬਤ ਪਾਰ ਪਰ ਖਲ ਚਤੁਰ ਬੁਕੀਤਾ ਅੰਦੋਲੇ ਤਰੁ ਭਵਨ ਸੂਝਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ। ਵਾਹ ਵਾਹ ਵਾਹ, ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ, ਉਹ ਮੇਰਿਆ ਮਿੱਤਰਾ ਸੁਣ, ਸਾਧ ਸੰਗਤ ਦੀ ਮਹਿਮਾ ਸੁਣ। ਕੀ ਮਹਿਮਾ ਹੈ ਜੀ, ਮੈਲ ਖੋਈ, ਕੀ ਮਹਿਮਾ ਹੈ, ਮੈਲ ਖੋਈ ਅੰਦਰ ਦੀ ਮੈਲ, ਮਲਨ ਅਵਰਣ ਵਕਸ਼ੇਪ, ਜਿਨ੍ਹਾਂ ਨੇ ਅੰਦਰ ਕਾਲਾ ਕੀਤਾ ਹੋਇਆ ਜੇ, ਕੋਲੂ ਦੀ ਟਾਕੀ ਵਰਗਾ, ਤੇਲ ਵਾਲੀ ਕੱਪੜੇ ਵਰਗਾ। ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ, ਮੈਲ ਖੋਈ, ਅਗਲਾ ਬੋਲ ਬੜਾ ਪਿਆਰਾ ਜੇ, ਕੋਟ ਕੋਟ, ਤੈਂ ਕਿਹਨੂੰ ਸਿਹਾਰੀ ਹੈ, ਇਹ ਥੋੜਾ ਜਿਹਾ ਘੁੱਟ ਕੇ ਬੋਲਣਾ, ਕੋਟ ਅੱਗ ਹਰੇ ਇੱਕ ਨਹੀਂ ਹੈ। ਸਾਹਿਬ ਜੀ ਕਹਿੰਦੇ ਸਾਧ ਸੰਗਤ ਵਿੱਚ ਆ ਕੇ ਕਰੋੜਾਂ ਪਾਪ ਕੱਟੇ ਜਾਂਦੇ ਨੇ, ਤੇ ਜਦੋਂ ਕਰੋੜਾਂ ਪਾਪ ਕੱਟੇ ਗਏ, ਸਾਗਰ ਤਰਿਆ ਸਾਧੂ ਸੰਗ ਤਰ ਗਏ ਨਾ। ਕੋਟ ਅੱਗ ਹਰੇ ਨਿਰਵਲ ਪਏ ਚੀਤਾ, ਸਿੰਘ ਬਿਲਾਈ ਹੋਏ ਗਏ ਹੋ, ਇਹ ਸਾਧ ਸੰਗਤ ਦੀ ਮਹਿਮਾ। ਸਿੰਘ ਜਿਹੜਾ ਸ਼ੇਰ ਵਰਗਾ ਹੰਕਾਰੀ ਬਣਿਆ ਹੋਇਆ ਹੈ ਨਾ, ਉਹ ਨਿਮਰਤਾ ਵਿੱਚ ਆ ਜਾਂਦਾ ਹੈ, ਇਹ ਮਹਿਮਾ ਸਾਧੂ ਸੰਗ ਦੀ ਹੈ। ਦੂਜਾ ਅਰਥ, ਜਿਹੜਾ ਕਹਿਰ ਹੈ ਡਰਪੋਕ ਹੈ, ਤੇ ਜਦੋਂ ਸੰਗਤ ਵਿੱਚ ਆ ਜਾਂਦਾ ਉਹ ਸ਼ੇਰ ਬਣ ਜਾਂਦਾ ਹੈ, ਉਹ ਬਿੱਲੀਆਂ ਤੋਂ ਸ਼ੇਰ ਬਣ ਜਾਂਦਾ ਹੈ। ਸਿੰਘ ਬੁਲਾਈ ਹੋਏ ਗਏ ਉਹ ਤ੍ਰਿਣ ਮਿਹਰ ਕੀਤਾ, ਜਿਹੜੇ ਕੱਖਾਂ ਵਰਗੇ ਨੇ ਉਹ ਸੁਮੇਰ ਪਰਬਤ ਵਰਗੇ ਬਣ ਜਾਂਦੇ ਨੇ, ਇਹ ਸਾਧ ਸੰਗਤ ਦੀ ਮਹਿਮਾ ਹੈ। ਸਿੰਘ ਬੁਲਾਈ ਹੋਏ ਗਏ ਉਹ ਤ੍ਰਿਣ ਮਿਹਰ ਕੀਤਾ, ਸ਼ਰਮ ਕਰਤੇ ਦਮ ਆਡਕੋ ਤੇ ਗਣੀ ਤਨੀਤਾ, ਕਵਨ ਬੁਡਾਈ ਕਹਿ ਸਕੋ ਬੇਅੰਤ ਗੁਨੀਤਾ, ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰ ਸਰੀਤਾ। ਗੁਰੂ ਰਾਮਦਾਸ ਸੋਢੀ ਸੁਲਤਾਨ, ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ। ਜਿਹੜੇ ਪਿੱਛੇ ਸਵਾਸ ਲਏ ਨੇ ਬੀਤ ਚੁੱਕਾ, ਉਹ ਵੀ ਹੁਣ ਵਾਲਾ ਅਗਲਾ ਵੀ, ਜੀਵਾਸ ਜਿਹੜੇ ਅੱਗੇ ਜੀਵਣਗੇ ਸੰਗਤ ਤੋਂ ਬਿਨਾਂ, ਉਹ ਵੀ ਵਿਅਰਥ ਨੇ। ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਵੱਡਿਆਂ ਭਾਗਾਂ ਵਾਲੇ ਹੋ, ਜਵਾਬ ਆ ਗਿਆ, ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ। ਗਰੀਬ ਨਿਵਾਜ ਇੱਕ ਵਾਰ ਆਖੋ ਹੁਣ ਗੱਜ ਕੇ, ਥੋੜੀ ਇਕਾਗਰਤਾ ਹੋਰ ਬਣ ਜਾਵੇ, ਮਿੰਟ ਮੇਰੇ ਪੰਜ ਛੇ ਬਚੇ ਨੇ। ਸਤਨਾਮ ਸ਼੍ਰੀ, ਸੁਣਦੇ ਹਾਂ ਜੀ, ਜਮਾਂ ਦਾ ਡਰ, ਕਹਿੰਦੇ ਜੀ ਜਮਾਂ ਦਾ ਡਰ ਬੜਾ ਹੈ, ਮਾਰ ਬੜੀ ਹੈ, ਮਹਾਰਾਜ ਜਮ ਨੇੜੇ ਨਾ ਆਵੇ। ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਜਮ ਭਾਈ ਤੇਰੇ ਨੇੜੇ ਨਹੀਂ ਆਉਂਦਾ, ਮਹਾਰਾਜ ਸੌਖਾ ਜਿਹਾ ਢੰਗ ਦੱਸਿਓ। ਸਾਹਿਬ ਕਹਿੰਦੇ ਜ਼ਿੰਦਗੀ ਵਿੱਚ ਦੋ ਸ਼ੁਭ ਗੁਣਾਂ ਨੂੰ ਅਪਣਾ ਲੈਣਾ ਜੀ, ਦੋ ਗੁਣਾਂ ਨੂੰ ਬਸ, ਜ਼ਿਆਦਾ ਨਹੀਂ ਹੈ। ਜਮ ਤੇਰੇ ਨਹੀਂ ਨੇੜੇ ਨਹੀਂ ਆਉਂਦਾ। ਗਰੀਬ ਨਿਵਾਜ ਸਾਡੇ ਵਰਗਾ, ਦੋ ਜਦੋਂ ਗੱਲਾਂ ਆਉਂਦੀਆਂ ਨੇ, ਬੰਦਾ ਕਹਿੰਦਾ ਦੋ ਤਾਂ ਜ਼ਿੰਦਗੀ 'ਚ ਕਮਾ ਲਵਾਂਗਾ। ਹਾਂ, ਦੋ ਕਮਾਉਣ ਦੇ ਨਾਲ ਜਮ ਨੇੜੇ ਨਹੀਂ ਆਉਂਦਾ, ਉਹ ਦੋ ਕਿਹੜੀਆਂ ਨੇ? ਤਾਂ ਮਹਾਰਾਜ ਕਹਿੰਦੇ ਨੇ, ਪਰ ਧਨ ਦੋਖ ਕੇਸ਼ ਪਾ

ਪਰਾਇਆ ਰੂਪ ਨਾ ਤੱਕੀ ਵਕਾਰਮਈ ਬਿਰਤੀ ਨਾਲ, ਤੇ ਦੂਜਾ ਪਰਾਇਆ ਧਨ ਨਾ ਚਰਾਵੀ ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ ਗੁਰ ਪੀਰ ਹਾਮਾ ਤਾਂ ਭਰੇ ਜਾਮ ਉਰਦਾਰ ਨਾ ਖਾਏ। ਇੱਕ ਤਾਂ ਪਰਾਇਆ ਰੂਪ ਨਾ ਤੱਕੀ ਵਾਸ਼ਨਾ ਵਿੱਚ, ਤੇ ਦੂਜਾ ਪਰਾਇਆ ਧਨ ਨਾ ਚਰਾਵੀ ਤੇ ਜਮ ਨੇੜੇ ਨਹੀਂ ਆਉਂਦਾ। ਕਲਗੀਧਰ ਪਾਤਸ਼ਾਹ ਜੀ ਕੀ ਕਹਿੰਦੇ ਨੇ, ਕਹਿੰਦੇ ਜਿਸ ਵੇਲੇ 9 ਸਾਲਾਂ ਦੀ ਉਮਰ ਸੀ, ਗੁਰੂ ਤੇਗ ਬਹਾਦਰ ਜੀ ਨੇ ਜਿਹੜੇ ਬਚਨ ਦਿੱਤੇ ਨੇ ਉਹਨਾਂ ਨੂੰ ਲਿਖਦੇ ਨੇ, ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ ਪੂਤ ਇਹ ਤੁਹੇ ਪ੍ਰਣ ਪ੍ਰਾਣ ਜਬ ਲਗ ਕਟ ਥਾਰੇ ਨਿਜ ਨਾਰੀ ਸੰਗ ਨੇਹੋ ਤੁਮ ਨਿਤ ਬਢਈਓ ਪਰ ਨਾਰੀ ਕੀ ਸੇਜ ਸੁਪਨੇ ਭੂਲ ਹੀ ਨਾ ਜਾਈਓ। ਜਿੱਥੇ ਬੀਬੀ ਨੂੰ ਉਪਦੇਸ਼ ਹੈ ਉੱਥੇ ਸਿੰਘ ਨੂੰ ਵੀ ਉਪਦੇਸ਼ ਹੈ। ਜਦੋਂ ਆਨੰਦ ਕਾਰਜ ਹੁੰਦਾ ਜੇ ਪ੍ਰਕਰਮਾ ਕਿੰਨੀਆਂ ਹੁੰਦੀਆਂ ਨੇ, 4, ਇਹ ਚ ਅਰਦਾਸਾਂ ਕਿੰਨੀਆਂ ਨੇ, 2, ਹੁਕਮਨਾਮੇ ਕਿੰਨੇ ਨੇ, 2, ਤੇ ਜਦੋਂ ਦੂਸਰਾ ਹੁਕਮਨਾਮਾ ਹੋ ਜਾਂਦਾ ਹੈ ਤੇ ਉਸ ਵੇਲੇ ਇੱਕ ਮੇਰੇ ਵਾਹਿਗੁਰੂ ਜੀ ਵੱਲੋਂ ਸਰਪਾਓ ਮਿਲਦਾ। ਮੈਂ ਦੱਸਿਆ ਸੀ ਉਹ ਦਿਨ ਬੀਬੀ ਨੂੰ ਕੀ ਮਿਲਦਾ ਹੈ, ਸੁਹਾਗਵੰਤੀ ਦਾ, ਤੇ ਕੰਤ ਨੂੰ ਪਤੀ ਨੂੰ ਕੀ ਮਿਲਦਾ, ਕੰਤ, ਕੰਤ ਤੂੰ ਤਾਂ ਹੈ, ਪਤੀ ਤੂੰ ਤਾਂ ਹੈ, ਆ ਸੰਸਾਰ ਇੱਕ ਬਾਗ ਬਗੀਚਾ ਹੈ, ਸੰਸਾਰ ਇੱਕ ਬਾਗ ਬਗੀਚਾ ਹੈ, ਤੇ ਬਾਗ ਬਗੀਚੇ ਚ ਕੀ ਲੱਗਦਾ ਹੈ, ਫੁੱਲ, ਤਰ੍ਹਾਂ ਤਰ੍ਹਾਂ ਦੇ ਫੁੱਲ ਲੱਗਦੇ ਨੇ ਬਾਗ ਵਿੱਚ, ਕੋਈ ਕਿੱਦਾਂ ਦਾ ਕੋਈ ਕਿੱਦਾਂ ਦਾ। ਕਈ ਵਾਰ ਦੇਖੋ ਬਾਗ ਬਗੀਚਾ ਸੋਹਣੇ ਤੋਂ ਸੋਹਣਾ ਫੁੱਲ ਲੱਗਾ ਹੋਇਆ ਹੈ, ਪਰ ਗੁਰੂ ਸਾਹਿਬ ਕਹਿੰਦੇ ਨੇ ਉਹ ਸੱਜਣਾ ਜਿਹਨੇ ਤੇਰਾ ਜ਼ਿੰਦਗੀ ਦਾ ਪੱਲਾ ਪਕੜਿਆ ਹੈ ਨਾ, ਆ ਪੱਲੇ ਦੀ ਗੱਲ ਨਹੀਂ ਹੁੰਦੀ, ਜਿਹਨੇ ਜ਼ਿੰਦਗੀ ਦਾ ਪੱਲਾ ਪਕੜਿਆ ਹੈ, ਇੱਕ ਫੁੱਲ ਨੇ ਸੰਸਾਰ ਬਗੀਚੇ ਵਿੱਚ ਅਨੇਕਾਂ ਫੁੱਲ ਨਜ਼ਰ ਆਉਣਗੇ, ਪਰ ਚੇਤਾ ਰੱਖੀ ਜਿਹਨੇ ਤੇਰਾ ਪੱਲਾ ਪਕੜਿਆ ਹੈ ਇਸ ਫੁੱਲ ਤੋਂ ਬਿਨਾਂ ਦੂਜੇ ਫੁੱਲਾਂ ਵੱਲੇ ਤੇਰੀ ਨਿਗਾਹ ਹੀ ਨਾ ਜਾਵੇ। ਆਖੋ ਸਤਨਾਮ ਸ਼੍ਰੀ, ਬਾਣੀ ਚੋਂ ਪ੍ਰਮਾਣ ਦੇ ਦਿਆਂ, ਕਿਆ ਗਾਲ ਆਇਓ ਭੂਸ਼ ਪਰ ਵੇਲ ਨਾ ਜੋਹੇ ਕੰਤ, ਤੂੰ ਤਾਂ ਤੂੰ ਕੰਤ ਹੈ, ਫੁੱਲਾਂ ਸੰਧੀ ਵਾੜ ਖਿੜਿਆ ਹਮ ਸੰਸਾਰ ਜਿਉਂ। ਇਹ ਸੰਸਾਰ ਇੱਕ ਬਾਗ ਬਗੀਚਾ ਹੈ, ਕੀ ਬਚਨ ਸੀ, ਜਮ ਨੇੜੇ ਨਾ ਆਵੇ, ਨਹੀਂ ਆਵੇਗਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਹੋਰ ਕਿਰਪਾ ਕਰੋ, ਇੱਕ ਬੇਨਤੀ ਹੋਰ ਹੈ, ਵੀ ਤ੍ਰਿਸ਼ਨਾ ਦੀ ਅੱਗ ਬੜੀ ਲੱਗਦੀ ਜੀ, ਜਿਵੇਂ ਬਾਹਰਲੀ ਅੱਗ ਹੈ ਉਹਨੂੰ ਤੇ ਬੁਝਾਇਆ ਜਾਂਦਾ ਹੈ। ਇਹ 7ਵਾਂ ਪ੍ਰਸ਼ਨ ਆਇਆ ਜੇ, ਹੁਣ ਚੇਤਾ ਰੱਖਿਓ, ਜਦੋਂ ਕਿਧਰੇ ਹੁਕਮਨਾਮਾ ਆਵੇਗਾ ਨਾ, ਤੁਹਾਨੂੰ ਨਾਲ ਦੀ ਨਾਲ ਤੁਹਾਡੀ ਸੁਰਤ ਵਿੱਚ ਇਹ ਪ੍ਰਸ਼ਨ ਆਂਸਰ ਤੁਰੇ ਆਉਣਗੇ। ਵੰਦਨਾ, ਵਡਿਆਈ, ਗੁਰੂ, ਸੇਵਾ, ਨਾਮ, ਚਰਨ ਕਮਲ, ਜਮ ਨੇੜੇ ਨਹੀਂ ਹੈ, ਸਤਿਗੁਰੂ ਜੀ ਤ੍ਰਿਸ਼ਨਾ ਦੀ ਅੱਗ ਕਿਵੇਂ ਬੁੱਝਦੀ ਹੈ, ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਹੁਣ ਸੁਣੋ, ਤ੍ਰਿਸ਼

ਜਦੋਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਓ, ਆਤਸ ਦੁਨੀਆ ਹੁਣਕ ਨਾਮ ਖੁਦਾਇਆ, ਗੁਰੂ ਦਾ ਨਾਮ ਅੰਦਰ ਖੰਡ ਵਰਤਾ ਦਿੰਦਾ ਹੈ, ਨਹੀਂ ਤਾਂ ਨਹੀਂ ਅੱਗ ਬੁੱਝਦੀ। ਬਾਣੀ ਦੇ ਅੰਮ੍ਰਿਤ ਬਚਨ ਨੇ ਵੱਡੇ ਵੱਡੇ, ਹਾਂਜੀ ਵੱਡੇ ਵੱਡੇ ਕੌਣ, ਰਾਜਨ ਅਰ ਭੂਮਣ, ਤਾ ਕੀ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਸੰਗ ਮਾਤੇ, ਲੋਚਨ ਕਛੂ ਨਾ ਸੂਝੀ, ਬਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉ ਪਾਵਕ ਈ ਧਨ ਨਹੀਂ ਧਰਾਪੈ, ਦਿਨ ਹਰ ਕਹਾ ਅਕਾਈ, ਦਿਨ ਦਿਨ ਕਰਤ ਭੋਜਨ ਬਹੁ ਬਿੰਜਣ, ਤਾਂ ਕੀ ਮਿਟੈ ਨਾ ਭੁੱਖਾ, ਉਦਮ ਕਰੈ ਸੁਆਣ ਕੀ ਨਿਆਈ, ਚਾਰੇ ਕੁੰਟਾਂ ਭੁੱਖਾ ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋਹ ਨਾ ਚੂਕੈ, ਦਿਨ ਪ੍ਰਤ ਕਰੈ ਕਰੈ ਪਛਤਾਪੈ, ਸੋਗ ਲੋ ਮੈਂ ਸੂਕੈ, ਹਰ ਹਰ ਨਾਮ ਅਪਾਰ ਮੁੱਲ, ਅੰਮ੍ਰਿਤ ਏਕ ਨਿਧਨ ਕਰ ਕਿਰਪਾ ਜਿਸ ਦੇ ਸੁਆਮੀ, ਬਿਰਲੇ ਕਾਹੋ ਜਾਨਾ, ਬਿਰਲਾ ਜਾਣਦਾ ਹੈ। ਸਾਹਿਬ ਜੀ ਕਹਿੰਦੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਠੰਡ ਵਰਤ ਜਾਂਦੀ ਹੈ। ਵੱਡਿਆਂ ਭਾਗਾਂ ਵਾਲੇ ਹੋ, ਬਹੁਤ ਹੀ ਇਕਾਗਰਤਾ ਨਾਲ ਤੁਸੀਂ ਜੁੜ ਰਹੇ ਹੋ, ਕੇਵਲ ਯਤਨ ਕੀਤਾ ਹੈ ਗੁਰੂ ਦੇ ਸ਼ਬਦ ਰਾਹੀਂ ਆਪ ਜੀ ਨਾਲ ਸਾਂਝ ਪਾਈਏ, ਕਿਉਂਕਿ ਕਥਾ ਨਿਰਾਲੀ। ਕਿਹੜੀ ਬਚਨ ਪੜ੍ਹੇ ਸੀ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਕੰਮ 'ਚ ਚੱਲਿਆ ਸੀ ਨਾ, ਜੋ ਗੁਰ ਕਹੇ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਨਿਰਾਲੀ ਕਥਾ ਉਹ ਹੈ, ਕੇਵਲ ਬਾਣੀ ਚੋਂ ਬਾਣੀ ਦੀ ਕਥਾ ਚੱਲਦੀ ਰਵੇ, ਕਦੇ ਖਜ਼ਾਨਾ ਮੁੱਕਣ ਵਾਲਾ ਜੇ ਕਦੇ ਨਹੀਂ ਮੁੱਕਦਾ। ਸਤਿਗੁਰੂ ਜੀ ਨੇ ਸਾਨੂੰ ਐਸਾ ਖਜ਼ਾਨਾ ਬਖਸ਼ਿਆ ਹੈ ਅੰਮ੍ਰਿਤ ਬਾਣੀ ਦਾ, ਜਿਵੇਂ ਜਿਵੇਂ ਪੜ੍ਹਦੇ ਜਾਓਗੇ ਤਿਵੇਂ ਤਿਵੇਂ ਆਨੰਦਾਂ ਦੇ ਘਰ ਵਿੱਚ ਤੁਰਦੇ ਜਾਓਗੇ। ਗੁਰੂ ਕਿਰਪਾ ਕਰੇ, ਸਿਰਫ 30 ਸਕਿੰਟ ਦਾ ਸਮਾਂ, ਪਿਆਰ ਵਿੱਚ ਬੋਲਿਓ ਤਾਂ ਫਤਿਹ ਬੁਲਾ ਦਿਆਂ।

0: ਗੁਰੂ ਖਾਲਸਾ ਸਾਧ ਸੰਗਤ ਜੀ ਆਪ ਵੱਡਿਆਂ ਭਾਗਾਂ ਵਾਲਿਓ ਜੋ ਤੁਧ ਸੱਚ ਧਿਆਏਂਦੇ ਸੇ ਵਿਰਲੇ ਥੋੜੇ ਜੋ ਮਨ ਚਿੱਤ ਇੱਕ ਅਰਧ ਦੇ ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ ਵਿਰਲਿਆਂ ਚੋਂ ਆਪ ਵੀ ਵਿਰਲੇ ਹੋ ਸਤਿਗੁਰੂ ਜੀ ਰਹਿਮਤਾਂ ਕਰਨ ਸਾਰੀ ਸੰਗਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਦੂਰ ਦਰਿੰਡੇ ਮਾਈ ਭਾਈ ਘਰਾਂ ਵਿੱਚ ਆਨੰਦ ਪ੍ਰਾਪਤ ਕਰਦੇ ਨੇ ਉਹਨਾਂ ਦੀਆਂ ਵੀ ਹਾਜ਼ਰੀਆਂ ਸੱਚੇ ਪਾਤਸ਼ਾਹ ਦਰ ਤੇ ਪ੍ਰਵਾਨ ਕਰਨ ਅੰਮ੍ਰਿਤ ਬਚਨਾਂ ਦੀ ਸਾਂਝ ਪਾਉਂਦਿਆਂ ਬੇਅੰਤ ਭੁੱਲਾਂ ਦੀਆਂ ਮਾਫੀਆਂ ਆਦਿ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਕੀਆਂ ਸਾਡੀਆਂ ਨਿਵਾਜੀਆਂ ਸੰਗਤਾਂ ਬਖਸ਼ਣ ਯੋਗ ਨੇ ਬੇਅੰਤ ਭੁੱਲਾਂ ਦੀਆਂ ਮਾਫੀਆਂ ਸਾਰੀ ਸੰਗਤ ਰਲ ਮਿਲ ਕੇ ਪਿਆਰ ਦੇ ਸਬੂਤ ਵਿੱਚ ਬੁਲੰਦ ਆਵਾਜ਼ ਵਿੱਚ ਆਖੋਗੇ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।
1: ਚਵਰ ਤਖ਼ਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਐਤਵਾਰ ਦੇ ਦੀਵਾਨ ਦੀ ਹਾਜ਼ਰੀ ਭਾਰੀ ਸਨਮਾਨ ਯੁਗ ਸਾਧ ਸੰਗਤ ਜੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਜੇ ਹੋਏ ਦੀਵਾਨ ਦੇ ਵਿੱਚ ਆਪ ਜੀ ਨੂੰ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਜਿਨ੍ਹਾਂ ਨੇ ਪਾਵਨ ਬਾਣੀ ਦੀ ਵਿਚਾਰ ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਅਤੇ ਭਗਤ ਸਾਹਿਬਾਨਾਂ ਦੀ ਬਾਣੀ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਾਈਏ। ਸੋ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਪਹਿਲਾਂ ਕਿ ਹੁਣ ਆਪ ਜੀ ਦੇ ਸਨਮੁੱਖ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਪੌਂਟਾ ਸਾਹਿਬ ਦਾ ਕੀਰਤਨ ਜਥਾ ਕੀਰਤਨ ਦੀ ਹਾਜ਼ਰੀ ਭਰੇ ਇੱਕ ਦੋ ਬੇਨਤੀਆਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਚਾਹਾਂਗਾ। ਅਗਸਤ ਦਾ ਮਹੀਨਾ ਆਰੰਭ ਹੋ ਚੁੱਕਾ ਏ ਜਿੱਥੇ 31 ਅਗਸਤ ਨੂੰ ਕੌਮ ਦੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ 6 ਸਤੰਬਰ ਨੂੰ ਲਵਾਰਸ ਲਾਸ਼ਾਂ ਦੀ ਨਿਸ਼ਾਨਦੇਹੀ ਕਰਨ ਵਾਲੇ ਭਾਈ ਸਾਹਿਬ ਭਾਈ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਹਾੜਾ ਹੈ। ਉਹਨਾਂ ਇਤਿਹਾਸਕ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਸਾਹਿਬ ਦੇ ਵਿਖੇ 5 ਅਤੇ 6 ਸਤੰਬਰ ਨੂੰ ਜਿੱਥੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਮਨਾਈ ਜਾਵੇਗੀ ਉੱਥੇ ਹੀ ਵਿਸ਼ੇਸ਼ ਤੌਰ 'ਤੇ ਜੋ ਗੱਤਕੇ ਦਾ ਕੰਪੀਟੀਸ਼ਨ ਹੋਣ ਜਾ ਰਿਹਾ ਹੈ 5 ਅਤੇ 6 ਸਤੰਬਰ ਨੂੰ ਉਹਦੇ ਮੁਤਲਕ ਬੇਨਤੀ ਕਰਨੀ ਚਾਹਾਂਗਾ ਕਿ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ ਜਿੱਥੇ ਉਸ ਕੰਪੀਟੀਸ਼ਨ ਦੇ ਵਿੱਚ ਕੈਲੀਫੋਰਨੀਆ ਦੀਆਂ ਟੀਮਾਂ ਅਤੇ ਬਾਹਰਲੇ ਸਟੇਟਾਂ ਤੋਂ ਪਹੁੰਚ ਰਹੇ ਹਨ। ਸੋ ਸਾਡਾ ਵੀ ਫਰਜ਼ ਬਣਦਾ ਹੈ ਜਿੱਥੇ ਉਹਨਾਂ ਦੀ ਹੌਸਲਾ ਅਫਜਾਈ ਕਰਨੀ ਉੱਥੇ ਮਾਇਕ ਤੌਰ 'ਤੇ ਵੀ ਆਪਾਂ ਜਿੰਨਾ ਵੀ ਸਹਾਇਤਾ ਕਰ ਸਕਦੇ ਹੋਏ ਜ਼ਰੂਰ ਯੋਗਦਾਨ ਪਾਉਣ ਦਾ ਯਤਨ ਕਰਿਓ। ਬਾਹਰ ਜੌਹਰੇ ਤੇਗ ਦੇ ਪ੍ਰੋਗਰਾਮ ਵਾਸਤੇ ਉਹਨਾਂ ਨੇ ਟੇਬਲ ਵੀ ਲਗਾਇਆ ਹੈ। ਹੋਰ ਕਿਸੇ ਵੀ ਪ੍ਰਕਾਰ ਦੀ ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਜ਼ਰੂਰ ਤੁਸੀਂ ਉੱਥੋਂ ਪ੍ਰਾਪਤ ਕਰ ਸਕਦੇ ਹੋ। ਅੱਜ ਬਾਹਰ ਗੇਟ ਦੇ ਨੇੜੇ ਡਾਕਟਰ ਕਲੀਨਿਕ ਵੀ ਚੱਲ ਰਿਹਾ ਹੈ ਜਿਹੜਾ ਕਿ 1:30 ਵਜੇ ਤੱਕ ਚੱਲੇਗਾ। ਜੇ ਕਿਸੇ ਨੇ ਕੋਈ ਡਾਕਟਰੀ ਸਲਾਹ ਮਸ਼ਵਰਾ ਲੈਣਾ ਹੋਵੇ ਉਸ ਤੋਂ ਲੈ ਸਕਦੇ ਹੋ। ਇਸ ਦੇ ਨਾਲ ਬੇਨਤੀ ਕਰਾਂ ਕਿ ਆਉਣ ਵਾਲਾ ਜੋ ਹਫ਼ਤਾ ਹੈ ਅਗਸਤ ਮਹੀਨੇ ਦੀ 15 ਤਰੀਕ ਜਦੋਂ ਭਾਰਤੀਆਂ ਨੇ ਆਜ਼ਾਦੀ ਦੇ ਜਸ਼ਨ ਮਨਾਉਣੇ ਅਤੇ ਸਿੱਖਾਂ ਨੇ ਆਪਣੇ ਬਰਬਾਦੀ ਦੇ ਹੋਏ ਵਿਸ਼ਵਾਸਘਾਤ ਨੂੰ ਯਾਦ ਕਰਨਾ ਹੈ ਆਉਣ ਵਾਲੀ 16 ਅਗਸਤ ਨੂੰ। ਹਰ ਸਾਲ ਦੀ ਤਰ੍ਹਾਂ ਉਹਨਾਂ ਆਜ਼ਾਦੀ ਜਸ਼ਨਾਂ ਨੂੰ ਮਨਾਉਣ ਵਾਲੇ ਦੇ ਜੋ ਕਿ ਸਿੱਖ ਕੌਮ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਫਰੀ ਮੌਡ ਦੇ ਵਿੱਚ ਜੋ ਜੋ ਪਰੇਡ ਕੱਢੀ ਜਾਂਦੀ ਹੈ ਉਸ ਦੇ ਸੰਬੰਧ ਦੇ ਵਿੱਚ ਉਹ 16 ਅਗਸਤ ਨੂੰ ਕੱਢੀ ਜਾ ਰਹੀ ਹੈ ਭਾਰਤੀਆਂ ਵੱਲੋਂ। ਅਤੇ ਉਸ ਪਰੇਡ ਦੇ ਸਾਹਮਣੇ ਜੋ ਹਰ ਸਾਲ ਦੀ ਤਰ੍ਹਾਂ ਮੁਜ਼ਾਹਰਾ ਕੀਤਾ ਜਾਂਦਾ ਹੈ ਉਹ ਠੀਕ ਉੱਥੇ 10:30 ਵਜੇ ਤੋਂ ਲੈ ਕੇ 2 ਵਜੇ ਤੱਕ ਮੁਜ਼ਾਹਰਾ ਹੋਵੇਗਾ। ਸੰਗਤ ਦੇ ਚਰਨਾਂ 'ਚ ਬੇਨਤੀ ਕਰਾਂ ਕਿ ਵੱਧ ਚੜ੍ਹ ਕੇ ਹਾਜ਼ਰੀਆਂ ਭਰਨ ਦਾ ਯਤਨ ਕਰਿਓ। ਉਸ ਮੁਜ਼ਾਹਰੇ ਦੇ ਬਾਰੇ ਵਿੱਚ ਮੈਂ ਬੇਨਤੀ ਕਰਾਂਗਾ ਕਿ 2-4 ਮਿੰਟਾਂ ਦੇ ਵਿੱਚ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਸਰਦਾਰ ਬਲਵਿੰਦਰਪਾਲ ਸਿੰਘ ਜੀ, ਉਪਰੰਤ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਪੌਂਟਾ ਸਾਹਿਬ ਵਾਲਿਆਂ ਦਾ ਕੀਰਤਨ ਜਥਾ ਹਾਜ਼ਰੀ ਭਰੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਸਾਹਿਬ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਖਾਲਸਾ ਪੰਥ ਜੀਓ, ਆਪ ਨੂੰ ਵਾਪਸ ਇਤਿਹਾਸ ਵੱਲ ਲੈ ਕੇ ਚੱਲੀਏ। ਸਾਡੇ ਨਾਲ ਹੋਇਆ ਤਾਂ ਬਹੁਤ ਕੁਛ, ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਸਮੇਂ ਵਿੱਚ ਵਾਪਸ ਲੈ ਕੇ ਚੱਲਦੇ ਹਾਂ। ਏਮਨਾਬਾਦ ਵਿੱਚ ਜਦੋਂ ਬਾਬਰ ਅਤੇ ਲੋਧੀ ਸਾਮਰਾਜ ਟਕਰਾਏ ਸੀ ਅਤੇ ਉਸ ਦੀ ਗਵਾਹੀ ਗੁਰੂ ਨਾਨਕ ਪਾਤਸ਼ਾਹ ਨੇ ਭਰੀ ਸੀ, ਜਦੋਂ ਗੁਰੂ ਸਾਹਿਬ ਨੇ ਕਿਹਾ ਸੀ ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੈ ਦਾਨ ਵੇ ਲੱਲ, ਉਹਨਾਂ ਸ਼ਬਦਾਂ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ, ਉਸ ਦੇ ਵਿੱਚ ਉਸ ਨਸਲ ਖੁਸ਼ੀ ਦਾ, ਉਸ ਜੈਨੋਸਾਈਡ ਦਾ, ਜੇ ਆਪਾਂ ਅੱਖਰ ਅੱਖਰ ਧਿਆਨ ਨਾਲ ਪੜ੍ਹੀਏ, ਉਹਨਾਂ ਸ਼ਬਦਾਂ ਦੇ ਵਿੱਚ ਜਾਈਏ ਡੂੰਘਾਈ ਦੇ ਨਾਲ, ਜਿਸ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਆਦੇਸ਼ ਸੱਚੇ ਪਾਤਸ਼ਾਹ ਤੈਨੂੰ ਨਮਸਕਾਰ ਹੈ ਕਿ ਜੋ ਕੁਛ ਹੋ ਰਿਹਾ ਤੇਰੇ ਹੁਕਮ ਦੇ ਅਧੀਨ ਹੋ ਰਿਹਾ। ਜਦੋਂ ਅਸੀਂ ਉਸ ਨਸਲ ਖੁਸ਼ੀ ਵੱਲ ਵੇਖਦੇ ਹਾਂ ਤਾਂ ਉਸ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜਿਹੜਾ ਉਹਦਾ ਸਿੱਟਾ ਕੱਢਦੇ ਹੈ ਸਾਡੇ ਵਾਸਤੇ, ਮਨੁੱਖਤਾ ਵਾਸਤੇ, ਜਦੋਂ ਸਾਨੂੰ ਉਹ ਯਾਦ ਕਰਵਾਉਂਦੇ ਆ ਵੀ ਇਹ ਘਟਨਾਵਾਂ ਕਿਉਂ ਹੁੰਦੀਆਂ, ਇਹ ਜੈਨੋਸਾਈਡ ਕਿਉਂ ਹੁੰਦੀਆਂ, ਜਿਹੜੀ ਜੈਨੋਸਾਈਡ ਭਾਈ ਜਸਵੰਤ ਸਿੰਘ ਖਾਲੜਾ ਨੇ ਲੱਭੀ ਇਹ ਕਿਉਂ ਵਾਪਰਦੀਆਂ ਨੇ, 1984 ਦਾ ਨਸਲ ਕਾਦ ਕਿਉਂ ਵਾਪਰਿਆ, ਇਹ ਇਸ ਕਰਕੇ ਵਾਪਰਦੀਆਂ ਨੇ ਕਿ ਮਹਾਰਾਜ ਆਪਣੇ ਹੁਕਮ ਦੇ ਵਿੱਚ ਇਹ ਫਰਮਾਉਂਦੇ ਆ ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੇ ਸਜਾਏ। ਜੇ ਅਸੀਂ ਸਾਵਧਾਨ ਰਹੀਏ, ਹੁਸ਼ਿਆਰ ਰਹੀਏ, ਨਾਮ ਜਪਦੇ ਰਹੀਏ ਤੇ ਨਾਲੇ ਉਸਨੂੰ ਯਾਦ ਕਰਦੇ ਰਹੀਏ, ਔਰ ਕੀਰਤਨ ਸੋਹਲਾ ਪੜ੍ਹਨ ਵੇਲੇ ਸਾਨੂੰ ਇਹ ਯਾਦ ਹੋਵੇ, ਹੋ ਸਕਦਾ ਅਸੀਂ ਸਵੇਰੇ ਉੱਠੀਏ ਹੀ ਨਾ। ਸੋ ਲਿਹਾਜ਼ਾ ਚੰਗੇ ਕਰਮ ਕਰਨ ਦਾ ਸਮਾਂ ਕੀ ਆ, ਹੁਣੇ ਹੀ, ਅੱਜ ਹੀ, ਐਸੇ ਵੇਲੇ। 1947 15 ਅਗਸਤ ਵਿੱਚ ਵੀ ਇੱਕ ਜੈਨੋਸਾਈਡ ਵਾਪਰੀ ਸੀ ਜਿਸ ਵਿੱਚ ਕਰੋੜਾਂ ਲੋਕ ਮਾਰੇ ਗਏ, ਤੇ ਉਜੜੇ ਕੌਣ? ਅਸੀਂ ਸਿੱਖ, ਕਰੋੜਾਂ ਦੀ ਗਿਣਤੀ ਦੇ ਵਿੱਚ ਅਸੀਂ ਉੱਥੋਂ ਕੱਢੇ ਗਏ ਧੱਕੇ ਨਾਲ, ਵਾਪਸ ਸਾਨੂੰ ਇੱਧਰਲੇ ਪੰਜਾਬ ਦੇ ਵਿੱਚ ਆਉਣਾ ਪਿਆ, ਸਾਡੀਆਂ ਅਰਬਾਂ ਖਰਬਾਂ ਬਿਲੀਅਨਸ ਆਫ ਡਾਲਰਸ ਦੀਆਂ ਜਾਇਦਾਦਾਂ ਤਬਾਹ ਹੋ ਗਈਆਂ, ਜ਼ਮੀਨਾਂ ਉੱਥੇ ਰਹਿ ਗਈਆਂ, ਅਸੀਂ ਮੰਗਦੇ ਆਵਾਂਗੇ ਇੱਥੇ ਆ ਗਏ। ਅਤੇ ਜਿਹੜਾ ਰਾਵਲਪਿੰਡੀ ਦੇ ਵਿੱਚ ਜਿੱਥੋਂ ਇਹ ਗੱਲ ਸ਼ੁਰੂ ਹੋਈ ਸੀ, ਇਹ ਰਾਵਲਪਿੰਡੀ ਦੇ ਵਿੱਚ ਇੱਕ ਬੜਾ ਮਸ਼ਹੂਰ ਟਰਮ ਹੈ, ਮਸੈਕਰ ਆਫ ਰਾਵਲਪਿੰਡੀ, ਜਦੋਂ ਅਸੀਂ ਉਸ ਨੂੰ ਧਿਆਨ ਨਾਲ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ RSS ਦਾ ਜ਼ਿਕਰ ਆਉਂਦਾ, ਉਹ ਹੀ RSS ਜਿਸ ਦਾ ਮੁਖੀ ਕੈਨੇਡਾ ਵਿੱਚ ਆਉਣ ਦੀ ਕੋਸ਼ਿਸ਼ ਕਰ ਰਿਹਾ। 1984 ਦੀ ਜੋ ਨਸਲ ਕੁਸ਼ੀ ਵਾਪਰੀ ਸਾਡੇ ਨਾਲ ਦਿੱਲੀ ਅਤੇ ਭਾਰਤ ਦੇ ਹੋਰ ਦੇਸ਼ਾਂ ਦੇ ਵਿੱਚ, ਅਤੇ ਜੂਨ 1984 ਵਿੱਚ ਦਰਬਾਰ ਸਾਹਿਬ ਅਤੇ ਪੰਜਾਬ ਦੇ 80 ਹੋਰ ਗੁਰਦੁਆਰਿਆਂ ਦੇ ਵਿੱਚ, ਉਸ ਦੇ ਪਿੱਛੇ ਵੀ ਇਹ RSS ਹੈ, ਭਾਰਤ ਸਰਕਾਰ ਹੈ, ਇੰਦਰਾ, ਜਵਾਹਰ ਲਾਲ ਨਹਿਰੂ, ਮੋਦੀ, ਇਹ ਸਾਰੇ ਵਿੱਚ ਸ਼ਾਮਲ ਨੇ। ਅਸੀਂ ਕਿਸੇ ਵਿੱਚ ਭਿੰਨ ਭੇਦ ਨਹੀਂ ਕਰਦੇ, ਸਟੇਟ ਗੌਰਮੈਂਟ ਹੈ। ਸੋ ਲਿਹਾਜ਼ਾ ਜਦੋਂ ਉਹਨਾਂ ਨੇ ਆਪਣੀ ਆਜ਼ਾਦੀ ਦੇ ਜਸ਼ਨ ਮਨਾਉਣੇ ਨੇ, ਅਸੀਂ ਕਾਹਦੇ ਜਸ਼ਨ ਮਨਾਈਏ? ਆਪਣੇ ਉਜਾੜੇ ਦੇ, ਆਪਣੇ ਕਤਲੇਆਮ ਦੇ, ਆਪਣੀ ਬਰਬਾਦੀ ਦਾ ਜਸ਼ਨ ਮਨਾਈਏ ਅਸੀਂ, ਤੇ ਕਹੀਏ ਜੈ ਹਿੰਦ ਜਿੰਦਾਬਾਦ? ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਡਾ ਵੈਰੀ ਕੌਣ ਹੈ, ਸਾਡਾ ਦੋਸਤ ਕੌਣ ਹੈ। ਅਮਰੀਕਾ ਸਰਕਾਰ ਅੱਜ ਸਾਡੀ ਦੋਸਤ ਬਣ ਕੇ ਸਾਹਮਣੇ ਆਈ ਹੈ, ਅੱਜ ਤੋਂ ਨਹੀਂ, ਸ਼ੁਰੂ ਤੋਂ ਹੀ। ਪਿਛਲੇ 50 ਸਾਲ ਤੋਂ ਅਮਰੀਕੀ ਕਾਂਗਰਸ ਦੇ ਵਿੱਚ ਸਾਡੇ ਹੱਕ ਦੇ ਵਿੱਚ ਮਤੇ ਪਾਸ ਹੁੰਦੇ ਰਹੇ ਨੇ। ਪਹਿਲਾਂ ਇਹ ਮਤੇ ਡਾਕਟਰ ਗੁਰਮੀਤ ਸਿੰਘ ਔਲਖੁਰਾਂ ਪਾਸ ਕਰਵਾਏ, ਸੈਨੇਟ ਵਿੱਚ ਵੀ ਅਤੇ ਕਾਂਗਰਸ ਵਿੱਚ ਵੀ। ਉਸ ਤੋਂ ਬਾਅਦ ਡਾਕਟਰ ਅਮਰਜੀਤ ਸਿੰਘ ਹੋਰਾਂ ਨੇ ਕੋਸ਼ਿਸ਼ ਕੀਤੀ, ਅੱਜ ਡਾਕਟਰ ਪ੍ਰਿਤਪਾਲ ਸਿੰਘ ਹੋਣੀ ਕੋਸ਼ਿਸ਼ ਕਰ ਰਹੇ ਨੇ ਕਿ ਅਮਰੀਕੀ ਕਾਂਗਰਸ ਦੇ ਵਿੱਚ, ਇੱਕ ਅਮਰੀਕੀ ਸਰਕਾਰ ਦੇ ਵਿੱਚ ਸਾਡੇ ਹਮਦਰਦ ਸੈਨੇਟਰ ਅਤੇ ਕਾਂਗਰਸਮੈਨ ਸਾਡੇ ਹੱਕ ਵਿੱਚ ਆਵਾਜ਼ ਉਠਾਉਂਦੇ ਰਹਿਣ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸਾਡੇ ਹੱਕ ਵਿੱਚ ਆਵਾਜ਼ ਉਠਾਈ, ਅਤੇ ਉਹ ਬੋਲਿਆ ਕਿਸ ਦੇ ਵਿਰੁੱਧ? ਮੋਦੀ ਦੇ ਵਿਰੁੱਧ, ਮੋਦੀ ਦੀ ਸਰਕਾਰ ਦੇ ਵਿਰੁੱਧ, ਜਿਸ ਨੇ ਭਾਈ ਨਿੱਜਰ ਨੂੰ ਸ਼ਹੀਦ ਕਰਵਾਇਆ। ਸੋ ਨਟਸ਼ਲ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਸਾਂ ਆਜ਼ਾਦੀ ਹਾਸਲ ਕਰਨੀ ਹੈ। ਜਿਹੜੇ ਅਸੀਂ ਸਮੂਹ ਸ਼ਹੀਦਾਂ ਨੂੰ ਅਰਦਾਸ ਵਿੱਚ ਯਾਦ ਕਰਦੇ ਹਾਂ, ਜਿਨ੍ਹਾਂ ਸਮੂਹ ਸ਼ਹੀਦਾਂ ਨੂੰ ਅਸੀਂ ਅੱਜ ਪੁਰਾਤਨ ਅਤੇ ਵਰਤਮਾਨ ਸ਼ਹੀਦਾਂ ਨੂੰ ਅਸੀਂ ਯਾਦ ਕਰਦੇ ਹਾਂ ਅੱਜ ਹਰ ਸਮੇਂ ਦਿਨ 'ਚ 2 ਵਾਰ, ਉਹ ਸਾਰੀਆਂ ਸ਼ਹਾਦਤਾਂ ਧਰਮ ਦੀ ਆਜ਼ਾਦੀ, ਰਾਜਨੀਤਿਕ ਆਜ਼ਾਦੀ, ਆਰਥਿਕ ਆਜ਼ਾਦੀ, ਸਮਾਜਿਕ ਆਜ਼ਾਦੀ, ਟੋਟਲ ਗੁਲਾਮੀ ਦੇ ਵਿਰੁੱਧ ਉਹ ਹੋਈਆਂ ਸ਼ਹੀਦੀਆਂ ਸਾਨੂੰ ਇਹ ਵਾਰ ਵਾਰ ਯਾਦ ਕਰਵਾਉਂਦੀਆਂ ਨੇ ਕਿ ਅਸੀਂ ਆਜ਼ਾਦੀ ਹਾਸਲ ਕਰਨੀ ਹੈ। ਭਾਰਤ ਸਾਡਾ ਦੇਸ਼ ਨਹੀਂ, ਭਾਰਤ ਸਰਕਾਰ ਨੇ ਪੰਜਾਬ ਦੇ ਉੱਤੇ ਆਪਣੀਆਂ ਫੌਜਾਂ ਦੇ ਨਾਲ ਕਬਜ਼ਾ ਕੀਤਾ ਹੋਇਆ ਹੈ। ਤੁਹਾਡੇ ਵੋਟਾਂ ਰਾਹੀਂ ਚੁਣਿਆ ਗਿਆ ਇੱਕੋ ਹੀ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ 'ਚ ਬੈਠਾ ਹੈ। ਕਾਹਦਾ ਲੋਕਤੰਤਰ ਹੈ ਉੱਥੇ? ਸਾਨੂੰ ਕੁਛ ਚੀਜ਼ਾਂ ਆਪਣੇ ਮਨ ਦੇ ਵਿੱਚ ਦੁਹਰਾ ਕੇ ਰੱਖਣੀਆਂ ਚਾਹੀਦੀਆਂ ਨੇ ਕਿ ਸੱਚੇ ਪਾਤਸ਼ਾਹ ਸਾਨੂੰ ਜਾਗਰੂਕ ਕਰਦੇ ਰਹੋ, ਸਾਡੇ ਵਿੱਚ ਜ਼ਿੰਦਗੀ ਭਰਦੇ ਰਹੋ ਤਾਂ ਕਿ ਸਿੱਖੀ ਸੇਵਕੀ ਅਗਲੀਆਂ ਨਸਲਾਂ ਤੱਕ ਚੱਲਦੀ ਰਹੇ, ਅਸੀਂ ਉਸ ਦੇ ਵਾਸਤੇ ਕੁਛ ਕਰਕੇ ਜਾਈਏ। ਅਤੇ ਉਸ ਕਰਨ ਵਾਸਤੇ ਕਰਨਾ ਅਸਾਂ ਕੀ ਹੈ ਕਿ ਅਸਾਂ ਅਮਰੀਕਾ ਦੇ ਵਿੱਚ ਇਸ ਧਰਤੀ ਦੇ ਉੱਤੇ ਜਿੱਥੇ ਰਹਿ ਰਹੇ ਹਾਂ ਅਸੀਂ, ਜਿਨ੍ਹਾਂ ਨੇ ਸਾਨੂੰ ਇੱਥੇ ਰਹਿਣ ਦੀ ਇਜਾਜ਼ਤ ਦਿੱਤੀ ਹੋਈ ਹੈ, ਰਾਜਨੀਤਿਕ ਸ਼ਰਨ ਦਿੱਤੀ ਹੋਈ ਹੈ, ਉਹ ਵੀ ਖਾਲਿਸਤਾਨ ਉੱਤੇ, ਅਸੀਂ ਆਪਣੇ ਫਰਜ਼ ਵੀ ਪੂਰੇ ਕਰੀਏ। ਸੋ 16 ਅਗਸਤ ਨੂੰ ਅਗਲੇ ਐਤਵਾਰ ਹਰ ਸਾਲ ਦੀ ਤਰ੍ਹਾਂ ਪਿਛਲੇ 40 ਸਾਲ ਤੋਂ ਲਗਾਤਾਰ ਮੁਜ਼ਾਰਾ ਹੋ ਰਿਹਾ ਹੈ ਫਰੀਮਾਂਟ ਇੰਡੀਅਨ ਪਰੇਡ ਦੇ ਵਿਰੁੱਧ, ਆਪਾਂ ਉਸ ਵਿਰੋਧ ਦੇ ਵਿੱਚ ਸ਼ਾਮਲ ਹੋਈਏ। ਇਹ ਸਾਨੂੰ ਕਾਨੂੰਨੀ ਹੱਕ ਹੈ ਸਾਡਾ। ਗੁਰੂ ਸਾਹਿਬ ਕਹਿੰਦੇ ਨੇ ਜ਼ੁਲਮ ਨੂੰ ਸਹਿਣਾ ਵੀ ਪਾਪ ਹੈ, ਜ਼ੁਲਮ ਕਰਨਾ ਵੀ ਪਾਪ ਹੈ, ਜ਼ੁਲਮ ਨੂੰ ਜਰਨਾ ਵੀ ਪਾਪ ਹੈ। ਅਤੇ ਜਿਹੜੀਆਂ ਆਤਮਾਵਾਂ ਖਾਮੋਸ਼ ਰਹਿੰਦੀਆਂ ਨੇ ਜ਼ੁਲਮ ਦੇ ਉੱਤੇ, ਉਹਨਾਂ ਆਤਮਾ ਨੂੰ ਸੁਰਖਰੂ ਦਰਗਾਹ ਦੇ ਵਿੱਚ ਨਹੀਂ ਮਿਲਦੀ। ਆਪਾਂ ਸੁਰਖਰੂ ਹੋਣਾ ਹੈ, ਆਪਾਂ ਇੱਥੋਂ ਆਜ਼ਾਦ ਹੋ ਕੇ ਜਾਣਾ ਹੈ, ਅਤੇ ਆਪਣੀ ਕੌਮ ਵਾਸਤੇ, ਆਪਣੇ ਧਰਮ ਵਾਸਤੇ ਆਪਾਂ ਆਵਾਜ਼ ਬੁਲੰਦ ਕਰਨੀ ਹੈ। ਸੋ ਗੁਰਦੁਆਰਾ ਸਾਹਿਬ ਫਰੀਮਾਂਟ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਹਮੇਸ਼ਾ ਲਈ ਇਹ ਕੋਸ਼ਿਸ਼ ਕਰਦੀਆਂ ਹਨ ਕਿ ਸੰਗਤਾਂ ਨੂੰ ਜਾਗਰੂਕ ਕਰਕੇ, ਹੁਸ਼ਿਆਰ ਕਰਕੇ ਇਹ ਦੱਸਿਆ ਜਾਵੇ ਕਿ ਸਾਡੇ ਫਰਜ਼ ਕੀ ਨੇ। ਅਸੀਂ ਵਾਹਿਗੁਰੂ ਨੂੰ ਯਾਦ ਕਰਦੇ ਹਾਂ, ਨਾਮ ਬਾਣੀ ਪੜ੍ਹਦੇ ਹਾਂ, ਆਪਣੇ ਉੱਤੇ ਹੋਏ ਜ਼ੁਲਮ ਦੀ ਆਵਾਜ਼ ਅਸਾਂ ਆਪ ਹੀ ਉਠਾਉਣੀ ਹੈ, ਸਾਡੇ ਗੁਆਂਢੀਆਂ ਨੇ ਨਹੀਂ ਉਠਾਉਣੀ। ਸੋ ਆਓ ਆਪਾਂ ਸਾਰੇ ਮਿਲ ਕੇ ਅਗਲੇ ਹਫ਼ਤੇ 16 ਤਰੀਕ ਨੂੰ ਮੁਜ਼ਾਰੇ ਵਿੱਚ ਫਰੀਮਾਂਟ ਪੈਸੀਓ ਪਾਦਰੇ ਦੇ ਉੱਤੇ ਹੁੰਦਾ ਹੈ, ਉਸ ਦੇ ਵਿੱਚ ਸ਼ਾਮਲ ਹੋਈਏ। ਆਪ ਸਾਰਿਆਂ ਦਾ ਸਵਾਗਤ ਹੋਏਗਾ ਉੱਥੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਬਲਵਿੰਦਰਪਾਲ ਸਿੰਘ ਜੀ ਖਾਲਸਾ ਹੋਣਾ ਦਾ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਆਉਣ ਵਾਲੀ 16 ਅਗਸਤ ਨੂੰ ਜੋ ਮੁਜ਼ਾਹਰਾ ਹੋ ਰਿਹਾ ਹੈ ਪੈਸੇ ਪੈਦਰੀ ਅਤੇ ਸਟੇਟ ਸਟਰੀਟ ਦੇ ਉੱਤੇ, ਉੱਥੇ ਜਿੱਥੇ ਪਹੁੰਚਣ ਦੀ ਅਪੀਲ ਕੀਤੀ ਹੈ, ਬੇਨਤੀ ਕੀਤੀ ਹੈ, ਉੱਥੇ ਨਾਲ ਹੀ ਪਿਛੌਦਾ ਪਿਛਲੇ ਸਮੇਂ ਦੇ ਵਿੱਚ 1947 ਤੋਂ ਬਾਅਦ ਔਰ 47 ਤੋਂ ਪਹਿਲਾਂ ਜਿਵੇਂ ਜਿਵੇਂ ਸਿੱਖਾਂ ਦੇ ਨਾਲ ਕੋਈ ਧੱਕੇ ਹੋਏ ਹਨ, ਉਸ ਦਾ ਟੂਕ ਮਾਤਰ ਆਪ ਜੀ ਨੂੰ ਯਾਦ ਕਰਾਉਣ ਦਾ ਯਤਨ ਵੀ ਕੀਤਾ। ਸੋ ਧੰਨਵਾਦੀ ਹਾਂ। ਹੁਣ ਬੇਨਤੀ ਕਰਾਂਗਾ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਪਾਉਂਟਾ ਸਾਹਿਬ ਵਾਲੇ, ਜਿਹੜੇ ਕਿ ਪਿਛਲੇ ਇਸ ਹਫ਼ਤੇ ਹੀ ਇਸ ਥਾਂ 'ਤੇ ਪਹੁੰਚੇ ਹਨ, ਪੂਰਾ ਮਹੀਨਾ ਉਹਨਾਂ ਨੇ ਇਸ ਥਾਂ 'ਤੇ ਹਾਜ਼ਰੀ ਭਰਨੀ ਹੈ। ਆਓ ਉਹਨਾਂ ਪਾਸੋਂ ਹੁਣ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵੱਡਿਆਂ ਭਾਗਾਂ ਵਾਲੇ ਹੋ ਜੋ ਕਿ ਲੰਬੇ ਸਮੇਂ ਤੋਂ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੜੀਆਂ ਸਫਲਾਵਾਂ ਕਰ ਰਹੇ ਹੋ। ਸੋ ਮਾਲਕ ਸਭਨਾਂ ਦੀਆਂ ਹਾਜ਼ਰੀਆਂ ਬੇਨਤੀਆਂ ਜੋਦੜੀਆਂ ਦਰ 'ਤੇ ਪ੍ਰਵਾਨ ਕਰਨ, ਸਭਨਾਂ ਨੂੰ ਖੁਸ਼ੀਆਂ ਖੇੜੇ ਬਖਸ਼ਣ। ਸੋ ਬਾਣੀ ਪੜ੍ਹਦਿਆਂ ਪਿਆਂ ਤਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਆਪਣੇ ਨੇ ਖਿਮਾ ਕਰਨੀ, ਅਸੀਸ ਬਖਸ਼ਣੀ। ਆਓ ਸਾਰੇ ਰਲ ਮਿਲ ਕੇ ਅਨੰਦ ਸਾਡੀ ਦਾ ਪਾਠ ਕਰੀਏ ਜੀ। ਕਰੋ ਕਿਰਪਾ ਸਾਹਿਬ।

ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਸਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ ਆਦਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਹਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤੇ ਆਵਨਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਾਤਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਕੁੱਲ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਸਭਤਾ ਵਾਰੀ ਐਤਵਾਰ ਦੇ ਸੁੰਦਰ ਦੀਵਾਨ ਸਜੇ ਸਿਦਮਾਨਾ ਵਿੱਚ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਗਾਇਨ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾਂ ਵਾਸਤੇ ਸਤਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸ਼ਮਸ਼ਾਨ ਦੀ ਜੜ੍ਹ ਦੀ ਗੱਲਦਾਤਾਂ ਬਖਸ਼ਣੀਆਂ ਪਰਮਜੀਤ ਕੌਰ ਨੂੰ ਆਪਣੀ ਬੇਟੀ ਪ੍ਰਭਜੋਤ ਕੌਰ ਦੇ ਜਨਮਦਿਨ ਦੀ ਖੁਸ਼ੀ 'ਚ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਮਨਦੀਪ ਸਿੰਘ ਤੰਦਰੁਸਤੀ ਚੜ੍ਹਦੀ ਕਲਾ ਅਰਦਾਸ ਬੇਨਤੀ ਕਰਦੇ ਹਨ ਪਰਿਵਾਰਾਂ ਦੀ ਬੇਨਤੀਆਂ ਗੁਰੂ ਅਨੁਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਸੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ ਲਾਈ ਸ੍ਰੀ ਮੁਖ ਵਾਕ ਸੇਈ ਪਿਆਰੇ ਮੇਲ

ਦੁੜੀਏ ਜਿਨ ਹਰ ਹਰ ਨਾਮ ਆਧਾਰੋ ਰਾਮ ਗੁਰ ਸਤਿਗੁਰ ਨਾਮ ਦ੍ਰਿੜਾਇਆ ਮੇਰੀ ਜਿੰਦੁੜੀਏ ਬਿਖ ਭਉ ਜਲ ਤਾਰਨ ਹਾਰੋ ਰਾਮ ਹਾਂ ਬਲਿਹਾਰੀ ਤਿਨ ਕਉ ਮੇਰੀ ਜਿੰਦੁੜੀਏ ਜਿਨ ਹਰ ਹਰ ਨਾਮ ਆਧਾਰੋ ਰਾਮ ਗੁਰ ਸਤਿਗੁਰ ਨਾਮ ਦ੍ਰਿੜਾਇਆ ਮੇਰੀ ਜਿੰਦੁੜੀਏ ਬਿਖ ਭਉ ਜਲ ਤਾਰਨ ਹਾਰੋ ਰਾਮ ਜਿਨ ਇੱਕ ਮਨ ਹਰ ਧਿਆਇਆ ਮੇਰੀ ਜਿੰਦੁੜੀਏ ਤਿਨ ਸੰਤ ਜਨਾ ਜੈਕਾਰੋ ਰਾਮ ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੁੜੀਏ ਸਭ ਦੁੱਖ ਨਿਵਾਰਨ ਹਾਰੋ ਰਾਮ।

ਤੇ ਸ਼ਰਵਣ ਭਲੇ ਸ਼ੋਭ ਅਨੇਕ ਹੈ ਮੇਰੀ ਜਿੰਦੜੀਏ, ਹਰ ਕੀਰਤਨ ਸੁਣੇ ਹਰ ਤੇਰੇ ਰਾਮ। ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਏ ਲਗੇ ਗੁਰ ਪੈਰੇ ਰਾਮ।

ਤੇ ਨੇਤਰ ਭਲੇ ਪ੍ਰਵਾਨ ਹੈ ਮੇਰੀ ਜਿੰਦੜੀਏ, ਜੋ ਸਾਧੂ ਸਤਿਗੁਰ ਦੇਖੇ ਰਾਮ, ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ, ਜੋ ਹਰ ਜਸ ਹਰ ਹਰ ਲੇਖੇ ਰਾਮ, ਤਿਸ ਜਨ ਕੇ ਪਗ ਨਿਤ ਪੂਜੀਏ ਮੇਰੀ ਜਿੰਦੜੀਏ, ਜੋ ਮਾਰ

ਵਾਹਿਗੁਰੂ। ਵਾਹਿਗੁਰੂ ਸਾਹਿਬ ਜੀਓ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੈਸਾ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸਾ

ਜਿਤਨੀ ਹਾਜ਼ਰੀ ਪ੍ਰਵਾਨ ਕਰਦੇ ਹੋਏ ਆਓ ਸਾਰੇ ਅਰਦਾਸ ਵਿੱਚ ਜੁੜੀਏ, ਆਨੰਦ ਸਾਹਿਬ ਦਾ ਜਾਪ ਕਰਕੇ ਮਾਤਾ ਜੀ ਕਿਰਪਾ ਕਰਨ, ਸਤਿਗੁਰੂ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਸਾਰੇ ਗੁਰਮੁਖ ਮਾਈ ਭਾਈ ਆਪਣੇ ਹਿਰਦੇ ਦੇ ਤਲ ਵਿੱਚੋਂ ਇੱਕ ਵਾਰੀ ਸਤਿਗੁਰ ਦੇ ਚਰਨਾਂ 'ਚ ਜੋਦੜੀ ਕਰਨੀ ਹੈ। ਇਹ ਸੱਚੇ ਪਾਤਸ਼ਾਹ ਮਾਤਾ ਜੀ ਨੂੰ ਸਦਾ ਲਈ ਆਪਦੇ ਚਰਨਾਂ 'ਚ ਨਿਵਾਸ ਬਖਸ਼

ਜਿਨ੍ਹਾਂ ਖਜ਼ਾਨਿਆਂ ਵਿੱਚੋਂ ਰਸਤਾਂ ਬਸਤਾਂ ਆਈਆਂ ਨੇ, ਸੋ ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ, ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੀ, ਸਾਰੇ ਸੰਗਤ ਨੂੰ ਸੰਪੂਰਨ ਦੇ ਰੁਗਤਾ ਦੀ ਦਾਤ, ਚਰਨਾਂ ਦਾ ਪਿਆਰ ਗੁਰਸਿੱਖੀ ਦੀ